FM बैंड 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7 ਵਜੇ ਤੋਂ ਲੈ ਕੇ 8:30 ਵਜੇ ਤੱਕ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਵਜੇ ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕੋਗੇ 8:40 ਮਿੰਟ 'ਤੇ। ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੀ ਟੈਕਸਟ ਅਤੇ ਵਟ

ਵਟਸਐਪ ਆਡੀਓ ਮੈਸੇਜ ਦੇ ਜ਼ਰੀਏ, ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੀ ਹੋ, ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਦਿਨੇ 11 ਵਜੇ ਸੁਣੋਗੇ ਪੋਸਟ ਬੋਕਸ 111 ਸਾਡੇ ਦਿੱਲੀ ਕੇਂਦਰ ਤੋਂ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ।

ਮਾਂ ਦਾ ਨਾਮ ਆਪਣੇ ਆਪ ਦੇ ਵਿੱਚ ਇੱਕ ਮੰਤਰ ਹੈ। ਮਾਂ ਦਾ ਨਾਮ ਇੱਕ ਵਿਸ਼ਵਾਸ ਹੈ, ਇੱਕ ਅਜਿਹੀ ਸ਼ਕਤੀ ਹੈ ਜੋ ਹਰ ਅੰਧਕਾਰ ਨੂੰ, ਹਰ ਇੱਕ ਹਨੇਰੇ ਨੂੰ ਜਿਹੜਾ ਹੈ ਉਹ ਪ੍ਰਕਾਸ਼ ਦੇ ਵਿੱਚ ਬਦਲ ਦਿੰਦੀ ਹੈ। ਆਈਏ ਹੁਣ ਸੁਣਦੇ ਹਾਂ ਇੱਕ ਖੂਬਸੂਰਤ ਭਜਨ

FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਇਸ ਵਕਤ ਸਾਡੇ ਨਾਲ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਜੁੜ ਚੁੱਕੇ ਨੇ ਜੋ ਕਿ ਸਵੇਰ ਦੇ 10 ਵਜੇ ਤੱਕ ਸਾਡੇ ਨਾਲ ਜੁੜੇ ਰਹਿਣਗੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। FM ਬੈਂਡ 102.7 ਮੈਗਾਹਰਟਜ਼ FM ਬੈਂਡ

103.6 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਈਸ਼ਵਰ, ਅੱਲਾ, ਵਾਹਿਗੁਰੂ ਜਾਂ ਭਗਵਾਨ, ਨਾਮ ਭਾਵੇਂ ਅਲੱਗ ਅਲੱਗ ਨੇ, ਲੇਕਿਨ ਇਹਨਾਂ ਦੇ ਵਿੱਚ ਛਿਪੀ ਹੋਈ ਕਰੁਣਾ, ਦਇਆ ਔਰ ਪ੍ਰੇਮ ਦਾ ਸਰੋਤ ਇੱਕੋ ਹੀ ਹੈ। ਕਹਿੰਦੇ ਨੇ ਕਿ ਜਦੋਂ ਇਨਸਾਨ ਦਾ ਦਿਲ ਸੱਚਾ ਹੋਵੇ ਤਾਂ ਦਿਲ ਵਿੱਚੋਂ ਨਿਕਲੀ ਹੋਈ ਹਰ ਫਰਿਆਦ, ਹਰ ਅਰਦਾਸ ਉਸ ਪਰਮਾਤਮਾ ਤੱਕ ਜ਼ਰੂਰ ਪਹੁੰਚਦੀ ਹੈ।

ਸ਼ਕਤੀ ਅਤੇ ਵਿਨਮਰਤਾ ਦਾ ਅਦਭੁਤ ਸੰਗਮ ਹੈ ਵੀਰ ਹਨੂੰਮਾਨ, ਜਿਨ੍ਹਾਂ ਦੀ ਭਗਤੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਤਾਕਤ, ਸੇਵਾ ਅਤੇ ਸਮਰਪਣ ਹੋਵੇ ਤਾਂ ਤੁਹਾਡਾ ਨਾਮ ਪਰਮਾਤਮਾ ਨੂੰ ਚਾਹੁਣ ਵਾਲੇ ਭਗਤਾਂ ਦੇ ਵਿੱਚ ਜ਼ਰੂਰ ਆਉਂਦਾ ਹੈ।

ਕਹਿੰਦੇ ਨੇ ਕਿ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਅਰਦਾਸ ਇਨਸਾਨ ਨੂੰ ਉਸ ਰੱਬ ਦੇ ਨਾਲ ਜੋੜਦੀ ਹੈ। ਆਓ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਅਸੀਂ ਹਮੇਸ਼ਾ ਸੱਚ ਦੇ ਰਾਹ 'ਤੇ ਚੱਲੀਏ ਔਰ ਇੱਕ ਚੰਗੇ ਇਨਸਾਨ ਬਣੀਏ। ਸੋ ਇਸ ਭਜਨ ਦੇ ਨਾਲ ਹੀ ਪ੍ਰੋਗਰਾਮ ਵੰਦਨਾ ਇੱਥੇ ਹੀ ਸਮਾਪਤ ਹੋਏਗਾ। ਅਗਲਾ ਪ੍ਰੋਗਰਾਮ ਠੀਕ 7 ਵਜੇ।

ਅਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆਈ ਕੱਪ ਜਿੱਤਣ ਤੇ ਵਧਾਈ ਦਿੱਤੀ ਏ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

102.7 FM Rainbow 103.6 MHz ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਕਿਹੜੀ ਤੇ ਜਨਾਬ, ਸਮਾਂ 7:11 ਔਰ 12 ਸੈਕਿੰਡ ਹੋ ਰਹੇ ਨੇ। ਮੈਂ ਕਿਹਾ ਜੀ, ਸੰਡੇ ਵਾਲੀ ਮਾਰਨਿੰਗ ਦਾ ਆਗਾਜ਼ ਹੋ ਚੁੱਕਿਆ ਹੈ। ਸੰਡੇ ਵਾਲਾ ਦਿਨ, ਛੁੱਟੀ ਵਾਲਾ ਦਿਨ, ਆਪਣਿਆਂ ਨੂੰ ਆਪਣਿਆਂ ਨਾਲ ਮਿਲਾਉਣ ਵਾਲਾ ਦਿਨ, ਦਿਲ ਦੀਆਂ ਗੱਲਾਂ ਦਿਲ ਵਾਲਿਆਂ ਨਾਲ ਕਰਨ ਵਾਲਾ ਦਿਨ, ਔਰ ਆਪਣੇ ਪੂਰੇ ਹਫ਼ਤੇ ਦੀ ਪਲੈਨਿੰਗ ਕਰਨ ਵਾਲਾ ਦਿਨ, ਆਪਣਿਆਂ ਦੇ ਕੋਲ ਬੈਠ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਦਾ ਦਿਨ। ਸੋ ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੇ ਚਾਅ, ਬਹੁਤ ਸਾਰੀਆਂ ਉਮੀਦਾਂ ਲੈ ਕੇ ਆਉਂਦਾ ਹੈ ਇਹ ਸੰਡੇ ਵਾਲਾ ਦਿਨ। ਸੋ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਸਾਨੂੰ ਕੁਝ ਨਾ ਕੁਝ ਮੋਟੀਵੇਸ਼ਨ ਜ਼ਰੂਰ ਚਾਹੀਦੀ ਹੈ। ਔਰ ਇਸ ਦੇ ਲਈ ਛੋਟੇ ਛੋਟੇ ਜਿਹੜੀਆਂ ਇਹ ਵਿਚਾਰ ਹੁੰਦੇ ਨੇ, ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਲੈ ਕੇ ਆਉਂਦੇ ਨੇ। ਸੋ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ, ਅੱਜ ਦਾ ਇਤਿਹਾਸ, ਅੱਜ ਦੇ ਵਿਚਾਰ ਦੀ। ਸੋ ਅੱਜ ਦਾ ਵਿਚਾਰ ਜਿਹੜਾ ਹੈ, ਜ਼ਿੰਦਗੀ ਦਾ ਇਤਿਹਾਸ ਬਦਲ ਸਕਦਾ ਹੈ, ਕਿਉਂਕਿ ਹਰ ਇੱਕ ਵਿਚਾਰ ਦੇ ਵਿੱਚ ਕੋਈ ਨਾ ਕੋਈ ਅਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ

ਬਾਕੀ ਇਹ ਵੀ ਕਹਿੰਦੇ ਨੇ ਕਿ ਜ਼ਿੰਦਗੀ ਦਾ ਸੰਗੀਤ ਉਸ ਵਕਤ ਹੀ ਮਿੱਠਾ ਬਣਦਾ ਹੈ ਜਦੋਂ ਅਸੀਂ ਸੁੱਖ ਦੁੱਖ ਦੋਨਾਂ ਨੂੰ ਇੱਕ ਸਮਾਨ ਭਾਵ ਤੋਂ ਸਵੀਕਾਰ ਕਰੀਏ ਅਤੇ ਉਹਨਾਂ ਤੋਂ ਕੁਝ ਸਿੱਖੀਏ, ਫਿਰ ਜ਼ਿੰਦਗੀ 'ਚ ਮਿਠਾਸ ਆਉਂਦੀ ਹੈ, ਫਿਰ ਜ਼ਿੰਦਗੀ ਦਾ ਆਨੰਦ ਆਉਂਦਾ ਹੈ, ਫਿਰ ਜ਼ਿੰਦਗੀ ਦਾ ਸੰਗੀਤ ਬਹੁਤ ਚੰਗਾ ਲੱਗਦਾ ਹੈ। ਸੋ ਜ਼ਿੰਦਗੀ ਦੇ ਇਸ ਅਨਮੋਲ ਗੀਤ ਨੂੰ ਸ਼ਿਕਾਇਤਾਂ ਪਰੇਸ਼ਾਨੀਆਂ ਦੇ ਬਜਾਏ ਮੁਹੱਬਤ, ਵਿਸ਼ਵਾਸ ਅਤੇ ਉਮੀਦਾਂ ਦੇ ਸੁਰਾਂ ਦੇ ਨਾਲ ਸਜਾਉਣਾ ਚਾਹੀਦਾ ਹੈ। ਜਦੋਂ ਅਸੀਂ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਧਾਰ ਲਈਆਂ ਤਾਂ ਉਸੇ ਵਕਤ ਹੀ ਸਾਡੀ ਜ਼ਿੰਦਗੀ ਬਦਲ ਜਾਏਗੀ ਔਰ ਅਸੀਂ ਜ਼ਿੰਦਗੀ ਨੂੰ ਜ਼ਿੰਦਗੀ ਦੇ ਆਸ਼ਿਕ ਬਣ ਕੇ ਜਿਉਣਾ ਸਿੱਖ ਲਾਂਗੇ ਔਰ ਜ਼ਿੰਦਗੀ ਦਾ ਖੂਬਸੂਰਤ ਗੀਤ ਜਿਹੜਾ ਆ, ਜਿਹੜਾ ਤੁਹਾਡੇ ਅੰਦਰੋਂ ਨਿਕਲੇਗਾ, ਉਸ ਗੀਤ ਦੇ ਬੋਲਾਂ ਦੀ, ਉਸ ਗੀਤ ਦੇ ਧੁਨ ਦੀ ਔਰ ਉਸ ਗੀਤ ਦੇ ਸੰਗੀਤ ਦੀ ਇੱਕ ਵੱਖਰੀ ਹੀ ਆਵਾਜ਼ ਹੋਏਗੀ, ਇੱਕ ਵੱਖਰੀ ਹੀ ਮਿਠਾਸ ਹੋਏਗੀ।

0: ਦਿਲ।
1: ਵਾਕੀ ਵਾਕੀ ਜਦੋਂ ਜ਼ਿੰਦਗੀ ਦਾ ਹਮਸਫ਼ਰ ਨਾਲ ਹੋਵੇ ਤਾਂ ਉਸ ਵਕਤ ਜ਼ਿੰਦਗੀ ਖੁਸ਼ੀ ਦਾ ਗੀਤ ਗਾਉਂਦੀ ਹੈ ਔਰ ਇੱਦਾਂ ਲੱਗਦਾ ਹੈ ਕਿ ਦਿਨ ਔਰ ਰਾਤ ਜਿਹੜਾ ਆ ਉਹ ਕਦੇ ਆਉਣੀ ਨਾ, ਦਿਨ ਟਾਈਮ ਉੱਥੇ ਖੜ ਜਾਵੇ। ਸੋ ਇਦਾਂ ਹੀ ਹੁੰਦਾ ਜਦੋਂ ਇਨਸਾਨ ਨੂੰ ਕੋਈ ਰੂਹ ਤੋਂ ਚੋਣ ਵਾਲਾ ਇਨਸਾਨ ਮਿਲਦਾ ਹੈ ਅਤੇ ਉਸ ਵਕਤ ਜ਼ਿੰਦਗੀ ਜਿਹੜੀ ਹੈ ਮੁਸਕਰਾਉਂਦੀ ਹੈ, ਜ਼ਿੰਦਗੀ ਜਿਹੜੀ ਹੈ ਹਸਾਉਂਦੀ ਹੈ ਔਰ ਜ਼ਿੰਦਗੀ ਜਿਉਣ ਦਾ ਅਸਲ ਸਵਾਦ ਆਉਂਦਾ ਹੈ। ਸੋ 102.7 FM ਰੇਨਬੋ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ ਔਰ ਸਟੂਡੀਓ ਘੜੀ 'ਤੇ ਸਮਾਂ ਇਸ ਵਕਤ 7:19 ਔਰ 12 ਸੈਕਿੰਡ ਹੋ ਰਹੇ ਨੇ। ਸੋ ਹੁਣ ਗੱਲ ਕਰਦੇ ਹਾਂ ਅੱਜ ਦੇ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਕੀ ਕੁਝ ਵਾਪਰਿਆ, ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ, ਅਤੇ ਗੱਲ ਕਰਦੇ ਹਾਂ ਅੱਜ ਦਾ ਇਤਿਹਾਸ। ਸੋ ਅੱਜ ਹੀ ਦੇ ਦਿਨ 1539 ਦੇ ਵਿੱਚ ਬਕਸਰ ਦੇ ਨੇੜੇ ਚੋਸਾ ਦੀ ਲੜਾਈ ਦੇ ਵਿੱਚ ਅਫਗਾਨ ਸ਼ੇਰ ਸ਼ਾਹ ਸੂਰੀ ਨੇ ਮੁਗਲ ਬਾਦਸ਼ਾਹ ਹਿਮਾਯੂ ਨੂੰ ਹਰਾਇਆ ਸੀ। ਔਰ 1864 ਦੇ ਵਿੱਚ ਅੱਜ ਹੀ ਦੇ ਦਿਨ ਅਬਰਾਹਿਮ ਲਿੰਕਨ ਨੂੰ ਰਿਪਬਲਿਕ ਪਾਰਟੀ ਦੇ ਵੱਲੋਂ 1864 ਦੇ ਵਿੱਚ ਦੂਜੀ ਵਾਰ ਰਾਸ਼ਟਰਪਤੀ ਪਦ ਦੇ ਲਈ ਨਾਮਾਂਕਿਤ ਕੀਤਾ ਗਿਆ ਸੀ। ਔਰ 1893 ਦੇ ਵਿੱਚ ਮਹਾਤਮਾ ਗਾਂਧੀ ਨੇ ਦਕਸ਼ਣ ਅਫਰੀਕਾ ਦੇ ਵਿੱਚ ਪਹਿਲੀ ਵਾਰ ਸਵਿਨੇ ਅਵਗਿਆ ਦਾ ਪ੍ਰਯੋਗ ਕੀਤਾ ਸੀ। ਔਰ 1975 ਦੇ ਵਿੱਚ ਪਹਿਲੇ ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਇੰਗਲੈਂਡ ਦੇ ਵਿੱਚ ਲੰਡਨ ਦੇ ਲਾਰਡਸ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਸੀ। 1999 ਦੇ ਵਿੱਚ ਭਾਰਤ ਦੇ ਦੂਜੇ ਉਪਗ੍ਰਹਿ ਭਾਸਕਰ ਪ੍ਰਥਮ ਦਾ ਸੋਵੀਅਤ ਰੋਕਟ ਦੇ ਨਾਲ ਪ੍ਰਕਸ਼ੇਪਣ ਕੀਤਾ ਗਿਆ ਸੀ। ਔਰ 1995 ਦੇ ਵਿੱਚ ਨੋਰਮਨ ਥੈਗਾਰਡ ਅੰਤਰਿਕਸ਼ ਦੀ ਕਕਸ਼ਾ ਦੇ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਅਮਰੀਕੀ ਅੰਤਰਿਕਸ਼ ਯਾਤਰੀ ਬਣੇ ਸਨ। ਔਰ 1998 ਦੇ ਵਿੱਚ ਸਪੇਨ ਦੇ ਕਾਲਾਲੋਰਸ ਦੇ ਵਿੱਚ ਮੋਇਆ ਨੇ ਫ੍ਰੈਂਚ ਓਪਨ ਪ੍ਰਤੀਯੋਗਿਤਾ ਦਾ ਪੁਰਸ਼ ਏਕਲ ਖਿਤਾਬ ਆਪਣੇ ਨਾਮ ਕੀਤਾ ਸੀ। ਔਰ 2006 ਦੇ ਵਿੱਚ ਭਾਰਤ ਵੱਲੋਂ ਨੇਪਾਲ ਨੂੰ ਆਰਥਿਕ ਪੁਨਰ ਨਿਰਮਾਣ ਦੇ ਲਈ 1 ਅਰਬ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਔਰ 2008 ਦੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਰਸੋਈ ਗੈਸ 'ਤੇ ਲੱਗਣ ਵਾਲੇ 4% ਵੈਟ ਨੂੰ ਪੂਰੀ ਤਰ੍ਹਾਂ ਸਮਾਪਤ ਕੀਤਾ ਸੀ। 2014 ਦੇ ਵਿੱਚ ਮਾਰੀਆ ਸ਼ਾਰਾਪੋਵਾ ਨੇ ਫ੍ਰੈਂਚ ਓਪਨ ਮਹਿਲਾਵਾਂ ਦਾ ਜਿਹੜਾ ਸੀ ਟੈਨਿਸ ਉਹ ਜਿੱਤਿਆ ਸੀ। ਔਰ ਇਸ ਤੋਂ ਇਲਾਵਾ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ, ਸੋ ਅੱਜ ਹੀ ਦੇ ਦਿਨ 1862 ਦੇ ਵਿੱਚ ਹੰਗਰੀ ਦੇ ਵਿੱਚ ਜਨਮੇ ਜਰਮਨ ਭੌਤਿਕ ਵਿਗਿਆਨੀ ਅਤੇ ਨੋਬਲ ਪੁਰਸਕਾਰ ਵਿਜੇਤਾ ਫਿਲਿਪ ਲੈਨਾਰਡ ਦਾ ਜਨਮ ਹੋਇਆ। ਉੱਨੀ ਦੇ ਵਿੱਚ ਵਰਜਨੀਆ ਐਪਗਰਡ ਜੋ ਕਿ ਅਮਰੀਕੀ ਪ੍ਰਸੂਤੀ ਐਂਥੈਸਟਿਸਟ ਸੀ, ਇਹਨਾਂ ਦਾ ਜਿਹੜਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ 1914 ਦੇ ਵਿੱਚ ਅਹਿਮਦ ਅਬਾਸ ਜਿਹੜੇ ਕਿ ਪ੍ਰਸਿੱਧ ਫਿਲਮ ਨਿਰਦੇਸ਼ਕ, ਲੇਖਕ ਅਤੇ ਉਰਦੂ ਲੇਖਕ ਰਹੇ ਸਨ, ਉਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ 1974 ਦੇ ਵਿੱਚ ਭਾਰਤ ਦੇ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਭਾਲਾ ਫੇਕ ਪੈਰਾ ਐਥਲੀਟ ਸੁਮਿਤ ਅੰਤਿਲ ਦਾ ਜਨਮ 1998 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ 1631 ਦੇ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਬੀਬੀ ਮੁਮਤਾਜ਼ ਬੇਗਮ ਦੀ 39 ਸਾਲ ਦੀ ਉਮਰ ਦੇ ਵਿੱਚ ਅੱਜ ਹੀ ਦੇ ਦਿਨ ਡੈਥ ਹੋਈ ਸੀ। ਔਰ 1954 ਦੇ ਵਿੱਚ ਐਲਨ ਟਿਊਰਿੰਗ ਅੰਗਰੇਜ਼ੀ ਮੈਥਮੈਟਿਕਸ ਅਤੇ ਕੰਪਿਊਟਰ ਦੇ ਵਿਗਿਆਨੀ ਕਹੇ ਜਾਣ ਵਾਲੇ, ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਸੀ। ਔਰ ਭਾਰਤ ਦੇ ਡਾਂਸਿੰਗ ਗੁਰੂ ਨਟਰਾਜ ਰਾਮ ਕ੍ਰਿਸ਼ਨ

ਇਹਨਾਂ ਦਾ 2011 ਦੇ ਵਿੱਚ ਨਿਧਨ ਹੋਇਆ ਸੀ। ਸੋ ਇਹ ਸਨ ਅੱਜ ਦੇ ਦਿਨ ਦੀਆਂ ਘਟਨਾਵਾਂ ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਖਾਸ ਛਾਪ ਛੱਡੀ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਇਹ ਸਦਾ ਲਈ ਅਮਰ ਹੋ ਗਈਆਂ। ਸੋ ਔਰ ਇਸ ਤੋਂ ਇਲਾਵਾ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਵਰਲਡ ਫੂਡ ਸੇਫਟੀ ਡੇ, ਵਿਸ਼ਵ ਖਾਦਯ ਸੁਰੱਖਿਆ ਦਿਵਸ। ਸੋ ਇਹਦੇ ਬਾਬਤ ਵੀ ਤੁਹਾਡੀ ਅੱਜ ਦੇ ਐਕਸਪਰਟ ਦੇ ਨਾਲ ਮੁਲਾਕਾਤ ਕਰਵਾਵਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਜਿਹੜਾ ਆ ਤੁਸੀਂ ਇੱਕ ਹੈਲਦੀ ਡਾਇਟ ਲੈ ਕੇ, ਇੱਕ ਚੰਗਾ ਭੋਜਨ ਲੈ ਕੇ ਆਪਣੇ ਆਪ ਨੂੰ, ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹੋ। ਸੋ ਕਰਾਂਗੇ ਹੋਰ ਵੀ ਢੇਰ ਸਾਰੀਆਂ ਗੱਲਬਾਤਾਂ। ਫਿਲਹਾਲ ਸੁਣਦੇ ਹਾਂ ਹਰਭਜਨ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਗੀਤ ਔਰ ਇਸ ਗੀਤ ਤੋਂ ਬਾਅਦ ਹੋਣਗੀਆਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਹੋਰ ਵੀ ਗੱਲਾਂ ਬਾਤਾਂ।

0: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
1: ਭਾਰਤ ਸਰਕਾਰ ਦਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
0: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

ਤੋਂ ਬਾਅਦ ਕਿਸੇ ਖਿਡਾਰੀ ਨੇ ਜਿਹੜਾ ਆ ਕੌਲਸਨ ਨੂੰ ਇੱਕ ਹੀ ਕਲਾਸਿਕਲ ਚੈਸ ਟੂਰਨਾਮੈਂਟ ਦੇ ਵਿੱਚ ਦੋ ਵਾਰ ਹਰਾਇਆ ਨਹੀਂ ਸੀ। ਸੋ ਇਹ ਉਹਨਾਂ ਦੀ ਬਹੁਤ ਵੱਡੀ ਉਪਲਬਧੀ ਹੈ। 2007 ਦੇ ਵਿੱਚ ਮਾਰੇਲੀਆ ਲਿਨਾਰੇਸ ਟੂਰਨਾਮੈਂਟ ਦੇ ਵਿੱਚ ਵਿਸ਼ਵਨਾਥਨ ਆਨੰਦ ਨੇ ਆਨੰਦ ਤੋਂ ਬਾਅਦ ਜੜਾਇਆ ਪ੍ਰਾਗੀ ਐਸੇ ਪਹਿਲੇ ਭਾਰਤੀ ਬਣ ਗਏ ਨੇ ਜਿਨ੍ਹਾਂ ਨੇ ਕੋਈ ਅਜਿਹਾ ਕਰਨ ਵਾਲਾ ਜਿਹੜਾ ਕਾਰਨਾਮਾ ਜਿੱਤਿਆ ਹੈ, ਔਰ ਕਿਉਂਕਿ ਉਹਨਾਂ ਨੇ ਕਲਾਸਿਕਲ ਟੂਰਨਾਮੈਂਟ ਜਿਹੜਾ ਜਿੱਤਿਆ ਹੈ ਜੋ ਖੁਦ ਨੰਬਰ 1 ਕਾਲਸਨ ਜਿਹੜੇ ਨੇ ਖੇਡ ਰਹੇ ਸਨ। ਸੋ ਦੋਸਤੋ, ਇਹ ਕਹਾਣੀ ਜਿਹੜੀ ਹੈ ਇਹ ਸਿਰਫ ਅਤੇ ਸਿਰਫ ਇੱਕ ਜਿੱਤ ਦੀ ਕਹਾਣੀ ਨਹੀਂ ਹੈ। ਸੋ ਇਹ ਉਸ ਦੇਸ਼ ਦੀ ਕਹਾਣੀ ਹੈ ਜਿਹੜੀ ਜਿਸ ਦੇਸ਼ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਹੋਏ ਕਿ ਸ਼ਤਰੰਜ ਦੇ ਵਿਸਾਦ ਦੇ ਉੱਪਰ ਭਾਰਤ ਜਿਹੜੇ ਨੇ ਲਗਾਤਾਰ ਆਪਣੇ ਝੰਡੇ ਗੱਡ ਰਿਹਾ ਹੈ। ਸੋ ਵਿਸ਼ਵਨਾਥਨ ਆਨੰਦ ਤੋਂ ਲੈ ਕੇ ਆਰ ਪ੍ਰਗਨ ਨੰਦਾ ਤੱਕ ਜਿਹੜੇ ਇਹ ਖੂਬਸੂਰਤ ਵਧੀਆ ਸ਼ਤਰੰਜ ਖਿਡਾਰੀ ਹੋਏ ਹਨ, ਇਹਨਾਂ ਦੀਆਂ ਪ੍ਰਤਿਭਾਵਾਂ ਅੱਗੇ ਔਰ ਇਹਨਾਂ ਦੇ ਖੇਡ ਦੇ ਅੱਗੇ ਸਭ ਸਲਾਮ ਕਰਦੇ ਨੇ। ਪਰ ਉੱਥੇ ਹੀ ਪ੍ਰਾਗਨ ਨੰਦਾ ਨੇ ਆਪਣੇ ਬਾਰੇ ਦੇ ਵਿੱਚ ਦੱਸਿਆ ਕਿ ਉਹਨਾਂ ਦੀ ਇਹ ਕੈਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਹਾਲਾਂਕਿ ਇੱਥੇ ਬਹੁਤ ਵੱਡੇ ਵੱਡੇ ਖਿਡਾਰੀ ਇਸ ਮੈਚ ਦੇ ਵਿੱਚ ਮੌਜੂਦ ਸਨ, ਬਹੁਤ ਵੱਡੇ ਵੱਡੇ ਲੋਕ ਜਿਹੜੇ ਨੇ ਉਹ ਇਸ ਖੇਡ ਨੂੰ ਦੇਖਣ ਆਉਂਦੇ ਨੇ, ਪਰ ਲਗਾਤਾਰ 4 ਮੈਚ ਜਿੱਤਣਾ ਕਹਿੰਦੇ ਵੀ ਨਿਸ਼ਚਿਤ ਰੂਪ ਦੇ ਵਿੱਚ ਮੇਰੇ ਕੈਰੀਅਰ ਦੇ ਲਈ ਸਭ ਤੋਂ ਜ਼ਿਆਦਾ ਅਹਿਮ ਪਲ ਰਿਹਾ। ਸੋ ਕਹਿੰਦੇ ਨੇ ਕਿ ਜੇਕਰ ਤੁਹਾਡੇ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਤੁਹਾਡੇ ਅੰਦਰ ਜਨੂੰਨ ਹੋਵੇ ਔਰ ਤੁਹਾਡੇ ਅੰਦਰ ਵਿਸ਼ਵਾਸ ਹੋਵੇ ਆਪਣੇ ਆਪ 'ਤੇ, ਤਾਂ ਬਸ ਫਿਰ ਤਾਂ ਦੁਨੀਆ ਵੇਖਦੀ ਰਹਿ ਜਾਂਦੀ ਹੈ ਔਰ ਦੁਨੀਆ ਤੁਹਾਡੇ ਇਸ ਕੰਮ ਨੂੰ, ਤੁਹਾਡੇ ਟੈਲੈਂਟ ਨੂੰ ਸਲਾਮਾ ਕਰਦੀ ਹੈ।

ਸੋ ਵਾਕਈ ਦੇਖਣਾ ਦਿਲਚਸਪ ਹੋਏਗਾ ਕਿ ਇਹ ਯੁਵਾ ਖਿਡਾਰੀ ਜਿਹੜਾ ਕਿਸ ਤਰ੍ਹਾਂ ਦਾ ਬਿਹਤਰੀਨ ਪ੍ਰਦਰਸ਼ਨ ਕਰਦਾ ਹੈ ਔਰ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਸਦਕੇ ਜਿਹੜਾ ਆ ਉਹ ਟੀਮ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬ ਹੋ ਪਾਏਗਾ। ਸੋ ਇਹ ਸਭ ਕੁਛ ਸਮਾਂ ਦੱਸੇਗਾ ਔਰ ਸਮਾਂ ਸਭ ਤੋਂ ਬਲਵਾਨ ਹੈ, ਸਮਾਂ ਸਭ ਤੋਂ ਵੱਡਾ ਹੈ। ਔਰ ਜੇਕਰ ਤੁਸੀਂ ਇਸ ਵਕਤ ਡਰਾਈਵ ਕਰ ਰਹੇ ਹੋ ਤਾਂ ਜਨਾਬ ਸਟੂਡੀਓ ਘੜੀ 'ਤੇ ਸਮਾਂ ਜਿਹੜਾ ਹੋ ਗਿਆ 7:47 ਔਰ 10 ਸੈਕਿੰਡ ਹੋ ਰਹੇ ਨੇ। ਸੋ ਜੇਕਰ ਇਸ ਵਕਤ ਡਰਾਈਵ ਕਰ ਰਹੇ ਹੋ ਤਾਂ ਜਨਾਬ ਸੀਟ ਬੈਲਟ ਦਾ ਪ੍ਰਯੋਗ ਕਰਨਾ ਹੈ, ਦੁਪਹੀਆ ਵਾਹਨ ਦਾ 'ਤੇ ਜਾ ਰਹੇ ਹੋ ਤਾਂ ਹੈਲਮਟ ਵੇਅਰ ਕਰਕੇ ਨਿਕਲਣਾ ਹੈ ਔਰ ਗੱਡੀ ਦੇ ਕਾਗਜ਼ਾਤ ਜਿਹੜੇ ਨੇ ਆਪਣੇ ਪੂਰੇ ਕਰਕੇ ਰੱਖਣੇ ਨੇ ਤਾਂ ਜੋ ਤੁਸੀਂ ਜਿਹੜਾ ਆ ਸੁਖਾਵੇਂ ਤਰੀਕੇ ਦੇ ਨਾਲ ਆਪਣੀ ਉਸ ਜਗ੍ਹਾ 'ਤੇ ਪਹੁੰਚੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਸੋ ਬਾਕੀ ਗਰਮੀ ਬਹੁਤ ਹੈ, ਸੋ ਇਸ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਆਪ ਦਾ ਬਚਾਅ ਰੱਖਣਾ ਹੈ। ਸੋ ਧੁੱਪ ਦੇ ਸਮੇਂ ਬਾਹਰ ਨਿਕਲਦੇ ਹੋਏ ਜਿਹੜਾ ਆ ਫੇਸ ਨੂੰ ਕਵਰ ਕਰਕੇ ਹੀ ਨਿਕਲਣਾ। ਸੋ ਬਜ਼ੁਰਗਾਂ ਔਰ ਬੱਚਿਆਂ ਦਾ ਖਾਸ ਖਿਆਲ ਰੱਖਣਾ ਹੈ। ਬਾਕੀ ਤੁਹਾਡੇ ਐਂਟਰਟੇਨਮੈਂਟ ਔਰ ਇਨਫੋਰਮੇਸ਼ਨ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਨੂੰ ਕਿਸੇ ਗੱਲ ਦੀ ਕੋਈ

102.7 FM Rainbow 103.6 MHz ਨਾਲ ਦੀ ਨਾਲ New Zone AIR ਐਪ ਤੇ ਐਂਟਰਟੇਨਮੈਂਟ ਇਨਫੋਰਮੇਸ਼ਨ ਦਾ ਵਗ ਰਿਹਾ ਹੈ ਸਮੁੰਦਰ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਆਪਣੇ ਦੋਸਤ ਆਰਜੇ ਲਲਿਤ ਸੋਨੀ ਦੇ ਨਾਲ ਮੈਂ ਕਿਹਾ ਜੀ ਸਟੂਡੀਓ ਘੜੀ ਤੇ ਸਮਾਂ 7:52 ਔਰ 44 ਸੈਕਿੰਡ ਹੋ ਰਹੇ ਨੇ ਦੋਸਤੋ ਕਹਿੰਦੇ ਨੇ

ਕਿ ਜਦੋਂ ਬੱਚੇ ਆਪਣੇ ਪੈਰਾਂ ਦੇ ਉੱਪਰ ਖੜ੍ਹੇ ਹੋ ਜਾਣ, ਜ਼ਿੰਦਗੀ ਦੇ ਵਿੱਚ ਕੁਛ ਬਣ ਜਾਣ, ਤਾਂ ਮਾਪਿਆਂ ਵੱਲੋਂ ਕੀਤੀ ਗਈ ਮਿਹਨਤ ਦਾ ਮੁੱਲ ਪੈ ਜਾਂਦਾ ਹੈ। ਸੋ ਮਾਪਿਆਂ ਵੱਲੋਂ ਕੀਤੇ ਹੋਏ ਉਸ ਤਿਆਗ ਦਾ ਮੁੱਲ ਪੈ ਜਾਂਦਾ ਹੈ। ਸੋ ਹਰ ਇੱਕ ਪੇਰੈਂਟਸ, ਹਰ ਇੱਕ ਮਾਪੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਕਿਸੇ ਖਾਸ ਮੁਕਾਮ 'ਤੇ ਪਹੁੰਚਣ, ਔਰ ਉਹਨਾਂ ਦਾ ਔਰ ਆਪਣੇ ਦੇਸ਼ ਦਾ, ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ, ਔਰ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਬੁਲੰਦੀਆਂ ਦੇ ਵਿੱਚ ਪਹੁੰਚਦੇ ਰਹਿਣ ਔਰ ਸਫਲਤਾ ਨੂੰ ਜਿਹੜਾ ਹਾਸਿਲ ਕਰਦੇ ਰਹਿਣ। ਸੋ ਅਜਿਹੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਇੱਕ ਪਿਤਾ ਨੇ ਜੋ ਕਿ ਆਟੋ ਚਲਾਉਂਦੇ ਨੇ, ਬਹੁਤ ਮਿਹਨਤ ਕਰਦੇ ਨੇ, ਬਹੁਤ ਮੁਸ਼ਕਤ ਕਰਦੇ ਨੇ, ਗਰੀਬੀ ਦੇ ਵਿੱਚ ਘੁਲਦੇ ਨੇ, ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਨੇ, ਜਿਵੇਂ ਤਿਵੇਂ ਕਰਦੇ ਹੋਏ ਆਪਣੇ ਬੇਟੀ ਨੂੰ ਜਿਹੜਾ ਉਹ ਪੜ੍ਹਾਉਂਦੇ ਨੇ। ਅਤੇ ਉਸ ਤੋਂ ਬਾਅਦ ਬੇਟਾ ਜਿਹੜਾ ਆ ਉਹ ਆਪਣੇ ਪਿਤਾ ਵੱਲੋਂ ਕੀਤੀ ਗਈ ਮਿਹਨਤ ਦਾ ਪੂਰਾ ਪੂਰਾ ਮੁੱਲ ਧਾਰਦਾ ਹੈ ਅਤੇ IIT ਦੀ ਡਿਗਰੀ ਲੈ ਕੇ ਉਹਨਾਂ ਦਾ ਨਾਮ ਉੱਚਾ ਕਰਦਾ ਹੈ। ਇਹ ਗੱਲ ਕਰ ਰਹੇ ਹਾਂ ਮੱਧ ਪ੍ਰਦੇਸ਼ ਦੇ ਅਭਿਸ਼ੇਕ ਸ਼ਰਮਾ ਦੀ, ਜਿਨ੍ਹਾਂ ਦੀ ਜ਼ਿੰਦਗੀ ਬੜੀ ਹੀ ਸੰਘਰਸ਼ਾਂ ਦੇ ਵਿੱਚ ਗੁਜ਼ਰੀ। ਸਕੂਲੀ ਦਿਨ ਜਿਹੜੇ ਨੇ ਬਹੁਤ ਹੀ ਤੰਗੀ ਭਰੇ ਹਾਲਾਤਾਂ ਦੇ ਵਿੱਚ ਗੁਜ਼ਰੇ, ਔਰ ਪਿਤਾ ਨੇ ਬਹੁਤ ਮਿਹਨਤ ਕੀਤੀ। ਔਰ ਜਿਹੜਾ ਆ ਉਸ ਵਕਤ ਅਭਿਸ਼ੇਕ ਸ਼ਰਮਾ ਨੇ ਦੇਖਿਆ ਕਿ ਉਹਨਾਂ ਦੇ ਪਿਤਾ ਬਹੁਤ ਮਿਹਨਤ ਕਰਦੇ ਨੇ, ਬਹੁਤ ਮੁਸ਼ਕਤ ਕਰਦੇ ਨੇ, ਤਾਂ ਜਾ ਕੇ ਘਰ ਦਾ ਗੁਜ਼ਾਰਾ ਚੱਲਦਾ। ਸੋ ਇਸ ਚੀਜ਼ ਤੋਂ ਸਬਕ ਲੈਂਦੇ ਹੋਏ ਉਹਨਾਂ ਨੇ ਸੋਚਿਆ ਕਿ ਜ਼ਿੰਦਗੀ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਬਣਨਾ ਹੈ। ਸੋ ਦੋਸਤਾਂ ਕੋਲ ਕਿਤਾਬਾਂ ਉਧਾਰ ਲੈ ਕੇ ਪੜ੍ਹਨੀਆਂ ਸ਼ੁਰੂ ਕੀਤੀਆਂ, ਔਰ ਕਦੀ ਕਦੇ ਜਿਹੜਾ ਨਾ ਉਹਨਾਂ ਨੂੰ ਫੀਸ ਦੇ ਲਈ ਇੱਧਰ ਉੱਧਰ ਭਟਕਣਾ ਪਿਆ, ਕਦੇ ਕਿਸੇ ਕੋਲ ਪੈਸੇ ਮੰਗਣੇ ਪਏ, ਜਿਵੇਂ ਤਿਵੇਂ ਕਰਕੇ ਉਹਨਾਂ ਨੇ ਜਿਹੜਾ ਆਪਣੀ ਸਕੂਲੀ ਪੜ੍ਹਾਈ ਜਾਰੀ ਰੱਖੀ। ਕਿਉਂਕਿ ਉਹਨਾਂ ਦਾ ਟੀਚਾ ਵੱਡਾ ਸੀ, ਉਹਨਾਂ ਦਾ ਟਾਰਗੇਟ ਵੱਡਾ ਸੀ, ਉਹਨਾਂ ਦਾ ਲਕਸ਼ ਵੱਡਾ ਸੀ, ਔਰ ਇਸੇ ਹੌਸਲੇ ਨੇ ਉਹਨਾਂ ਨੂੰ ਨਾ ਕੇਵਲ IIT ਤੱਕ ਪਹੁੰਚਾਇਆ, ਬਲਕਿ ਡਿਗਰੀ ਤੋਂ ਬਾਅਦ ਜਿਹੜੀ ਆ ਉਹਨਾਂ ਦੀ ਨੌਕਰੀ ਵੀ ਲੱਗੀ, ਔਰ ਬਹੁਤ ਬੜੀ ਵਧੀਆ ਜਿਹੜਾ ਉਹਨਾਂ ਨੂੰ ਸੈਲਰੀ ਪੈਕੇਜ ਵੀ ਜਿਹੜਾ ਉਹ ਮਿਲ ਰਿਹਾ। ਸੋ ਬਾਕੀ ਜਦੋਂ ਤੁਸੀਂ ਮਿਹਨਤ ਕਰਦੇ ਹੋ, ਜਦੋਂ ਤੁਸੀਂ ਮੁਸ਼ਕਤ ਕਰਦੇ ਹੋ, ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਪਤਾ ਲੱਗਦਾ ਹੈ ਕਿ ਕੌਣ ਤੁਹਾਡਾ ਆਪਣਾ ਹੈ, ਕੌਣ ਤੁਹਾਡਾ ਬੇਗਾਨਾ ਹੈ, ਕੌਣ ਲੋਕ ਤੁਹਾਡੇ ਮਦਦ ਕਰਦੇ ਨੇ। ਸੋ ਬਾਕੀ ਤੁਹਾਡਾ ਸਬਰ ਜਿਹੜਾ ਆ ਉਹ ਜ਼ਰੂਰ ਪਰਖਿਆ ਜਾਂਦਾ ਹੈ, ਤੁਹਾਡੀ ਮਿਹਨਤ ਜ਼ਰੂਰ ਪਰਖੀ ਜਾਂਦੀ ਹੈ। ਕਦੇ ਕਦੇ ਉੱਚਾਈਆਂ ਦੇ ਉੱਪਰ ਪਹੁੰਚਣ ਦੇ ਲਈ ਕਈ ਵਾਰ ਜਿਹੜਾ ਆ ਉਹ ਡਿੱਗਣਾ ਵੀ ਪੈਂਦਾ ਹੈ। ਸੋ ਅਭਿਸ਼ੇਕ ਵੱਲੋਂ ਕੀਤੀ ਗਈ ਇਹ ਮਿਹਨਤ ਸਿਰਫ ਅਤੇ ਸਿਰਫ ਇੱਕ ਪੈਸਿਆਂ ਦੇ ਲਈ ਨਹੀਂ ਸੀ, ਬਲਕਿ ਇਹ ਉਸ ਪਿਤਾ ਦੇ ਸਮਰਪਣ ਦੀ ਭਾਵਨਾ ਸੀ, ਉਸ ਪਿਤਾ ਦਾ ਸੰਘਰਸ਼ ਸੀਗਾ ਜਿਹੜੇ ਕਈ ਸਾਲਾਂ ਤੋਂ ਉਹਨਾਂ ਦੇ ਪਿਤਾ ਜਿਹੜਾ ਉਹ ਦੇਖ ਰਹੇ ਸੀ, ਉਹ ਚੱਲ ਰਹੇ ਸੀ। ਸੋ ਅਭਿਸ਼ੇਕ ਦੀ ਇਹ ਉਪਲਬਧੀ ਜਿਹੜੀ ਆ ਸਾਡੇ ਵਰਗੇ ਬਹੁਤ ਸਾਰੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਹੈ। ਜੋ ਦੋਸਤ ਚਾਹੁੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਚਾਹੀਦਾ ਹੈ, ਕੁਝ ਬਣਨਾ ਚਾਹੀਦਾ ਹੈ, ਇਹ ਉਹਨਾਂ ਦੇ ਲਈ ਪ੍ਰੇਰਨਾ ਸਰੋਤ ਹੈ ਕਿ ਕਿਵੇਂ ਸੁਪਨੇ ਵੱਡੇ ਦੇਖਣ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਤਾਂ ਜਾ ਕੇ ਉਹਨਾਂ ਸੁਪਨਿਆਂ ਦਾ, ਉਹਨਾਂ ਮਿਹਨਤ ਦਾ ਮੁੱਲ ਪੈਂਦਾ ਹੈ। ਸੋ ਹਮੇਸ਼ਾ ਵੱਡੇ ਸੁਪਨੇ ਵੇਖਦੇ ਰਹੋ, ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਮੁਸੀਬਤਾਂ ਜ਼ਰੂਰ ਆਉਂਦੀਆਂ ਨੇ, ਪਰ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ, ਕੁਝ ਨਾ ਕੁਝ ਬਣਾ ਕੇ ਜ਼ਰੂਰ ਜਾਂਦੀਆਂ ਨੇ, ਔਰ ਇੱਕ ਨਾ ਇੱਕ ਦਿਨ ਤੁਸੀਂ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚਦੇ ਹੋ। ਔਰ ਤੁਸੀਂ ਉਸ ਮੰਜ਼ਿਲ ਦੇ ਉੱਪਰ ਜਦੋਂ ਪਹੁੰਚਦੇ ਹੋ, ਤਾਂ ਉਸ ਵਕਤ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੈ ਜਾਂ ਜਿਨ੍ਹਾਂ ਨੇ ਤੁਹਾਡੀ ਮਦਦ ਨਹੀਂ ਵੀ ਕੀਤੀ, ਤੁਸੀਂ ਆਪਣੇ ਵੱਲੋਂ ਇਹੋ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਲੈਵਲ 'ਤੇ ਜਿਹੜਾ ਆ ਹੋਰਨਾਂ ਲੋਕਾਂ ਦੀ ਮਦਦ ਕਰ ਸਕੋ, ਤਾਂ ਜੋ ਕੋਈ ਅਜਿਹਾ ਇਨਸਾਨ ਪਿੱਛੇ ਨਾ ਰਹਿ ਸਕੇ, ਤੁਸੀਂ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰੋ। ਕਿਉਂਕਿ ਹਰ ਕੋਈ ਆਪਣੀ ਕਹਾਣੀ ਦੇ ਵਿੱਚ ਹੀਰੋ ਬਣਨਾ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਉਹ ਜ਼ਿੰਦਗੀ ਵਿੱਚ ਨਾਮਣਾ ਖੱਟੇ, ਪਰ ਉਹਦੇ ਲਈ ਜਿਹੜਾ ਆ ਤੁਹਾਨੂੰ ਇੱਕ ਦੂਜੇ ਦੇ ਉੱਪਰ ਜਿਹੜਾ ਆ ਨਿਰਭਰ ਰਹਿਣਾ ਪੈਂਦਾ, ਇੱਕ ਦੂਜੇ ਦੀ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ। ਸੋ ਇਹ ਆਪਸੀ ਸਹਿਯੋਗ, ਆਪਸੀ ਸਾਂਝਾ ਜਿਹੜੀਆਂ ਬਰਕਰਾਰ ਰਹਿਣੀਆਂ ਚਾਹੀਦੀਆਂ ਨੇ। ਸੋ ਇਸ ਗੀਤ ਤੋਂ ਬਾਅਦ ਮਿਲਦੇ ਹਾਂ ਅੱਜ ਦੇ ਐਕਸਪਰਟ ਦੇ ਨਾਲ, ਤੁਹਾਡੀ ਗੱਲਬਾਤ ਕਰਾਵਾਂਗੇ ਵਰਲਡ ਫੂਡ ਸੇਫਟੀ ਡੇ 'ਤੇ।

0: नमस्कार आदाब
1: जी।
0: तो वर्ल्ड फूड सेफ्टी डे यूनाइटेड नेशंस ने प्लान किया, उन्होंने 7 जून रखी है। ये दो यूनाइटेड नेशंस के दो ऑर्गेनाइजेशन आई हैं, एक एफ ए ओ है फूड एंड एग्रीकल्चर ऑर्गेनाइजेशन, एक है WHO
1: जी।
0: तो इन्होंने ये डिसाइड किया कि 7 जून शुड बी ऑब्जर्व्ड एज वर्ल्ड फूड सेफ्टी डे। तो तुम जानते जी कि सेफ फूड बहुत जरूरी है, क्योंकि पहला प्रिंसिपल हैगा हेल्थ इज वेल्थ
1: जी।
0: हेल्थ ता ही होएगी जे सेफ फूड होएगा, तो जे सेफ फूड नहीं होएगा तो की होंगे तुम्हें पता ही है घर में, जे साढ़े घर सेफ फूड नहीं है तो वट विल हैपन की होएगा, जरा जरा भी जी सेव फूड स्पॉइल्ड फूड खाएगा वह बीमार पेगा, ओदा इलाज करना पेगा, ओदा टाइम खराब होएगा
1: जी,
0: उन्हें छुट्टी करनी पेगी, फाइनेंशियल लॉस होएगा। सो इस करके यूनाइटेड नेशंस ने ऑब्जर्व किया कि जे ग्लोबल लेवल पे प्रोग्रेस करना है तो हेल्थ इज रिक्वायर्ड एंड फॉर दैट सेफ फूड इज रिक्वायर्ड। तो इस करके उन्होंने 7 जून डेट डिसाइड की, विच इज ऑब्जर्व एज वर्ल्ड फूड सेफ्टी डे, क्योंकि कोई ना कोई डेट रखा, कुछ ना कुछ प्लान करा तो आप उस तरफ चल सकते हैं। तो वर्ल्ड फूड सेफ्टी डे 2018 च प्लान होया, 2019 तो पहला वर्ल्ड फूड सेफ्टी डे इन्होंने मनाया
1: जी।
0: तो हर साल का वखरा वखरा थीम हों,
1: 19
0: च भी थीम हैगा, 20 च भी सीगा, 21 च भी सीगा, 22 च भी सीगा, ते 19 ਵਿੱਚ ਜਿਹੜੇ ਪਹਿਲੀ ਵਾਰ ਜਦੋਂ ਮਨਾਇਆ ਇਹਨਾਂ ਨੇ ਵਰਲਡ ਫੂਡ ਸੇਫਟੀ ਡੇ, ਉਦੋਂ ਥੀਮ ਸੀਗਾ ਫੂਡ ਸੇਫਟੀ ਇਜ਼ ਐਵਰੀਵਨ ਬਿਜ਼ਨਸ
1: ਜੀ।
0: ਸੋ ਇਹਨਾਂ ਨੇ 20 ਜੇ ਮਨਾਇਆ, 22 ਜੇ ਮਨਾਇਆ, 23, 24, 25 ਐਂਡ 25 ਵਿੱਚ ਇਹਨਾਂ ਦਾ ਜਿਹੜਾ ਥੀਮ ਸੀਗਾ ਦੈਟ ਇਜ਼ ਫੂਡ ਸੇਫਟੀ ਪ੍ਰਪੇਅਰਡ। 24 ਵਿੱਚ ਇਹਨਾਂ ਨੇ ਪਲਾਨ ਕੀਤਾ ਫੂਡ ਸੇਫਟੀ prepare for unexpected, means we should be prepared for unexpected
1: ਜੀ।
0: ਤੇ 25 ਵਿੱਚ ਇਹਨਾਂ ਨੇ ਫਾਈਨਲੀ ਕਰਤਾ ਕਿ ਫੂਡ ਸੇਫਟੀ ਪ੍ਰਪੇਅਰਡ ਐਂਡ 26 ਵਿੱਚ ਇਹਨਾਂ ਨੇ ਥੀਮ ਰੱਖਿਆ ਹੈ ਫਰੋਮ ਬਰਡਨ ਟੂ ਸੋਲਿਊਸ਼ਨ, ਕਿਉਂਕਿ ਜਿਹੜਾ ਫੂਡ ਸੇਫਟੀ ਕਰਕੇ ਪ੍ਰੋਬਲਮਸ ਆ ਰਹੀਆਂ ਨੇ, ਫਾਈਨੈਂਸ਼ੀਅਲ ਲੋਸ ਹੋ ਰਿਹਾ ਹੈ, ਫਾਈਨੈਂਸ਼ੀਅਲ ਲੋਸ ਹੋ ਰਿਹਾ ਹੈ, ਹੈਲਥ ਲੋਸ ਹੋ ਰਿਹਾ ਹੈ, ਤੇ ਉਸ ਬਰਡਨ ਦਾ ਸੋਲਿਊਸ਼ਨ ਕੱਢਿਆ ਜਾਵੇ। ਸੋ 2026 ਦਾ ਜਿਹੜਾ ਥੀਮ ਹੈਗਾ ਦੈਟ ਇਜ ਫਰੋਮ ਬਰਡਨ ਟੂ ਸੋਲਿਊਸ਼ਨ ਸੇਫ ਫੂਡ ਐਵਰੀਵੇਅਰ
1: ਜੀ।
0: ਸੋ ਜਿਹੜਾ ਸੇਫ ਫੂਡ ਹੈਗਾ ਇਹਦੇ ਵਿੱਚ ਰੋਲ ਸਾਰਿਆਂ ਦੀ ਹੈਗਾ, ਰੋਲ ਸਟਾਰਟ ਫਰੋਮ ਪ੍ਰੋਡਿਊਸਰ, ਪ੍ਰੋਸੈਸਰ, ਸਟੋਰੇਜ, ਰਿਟੇਲਰ, ਟਰਾਂਸਪੋਰਟਰ, ਕੰਜ਼ਿਊਮਰ। ਸੋ ਹਰ ਇੱਕ ਨੂੰ ਆਪਣੇ ਆਪਣੇ ਲੈਵਲ ਤੇ ਪ੍ਰੀਕੋਸ਼ਨਸ ਲੈਣੇ ਪੈਣਗੇ
1: ਜੀ,
0: ਜਿਹੜਾ ਕਿ ਫੂਡ ਸੇਫ ਰਹੇ
1: ਜੀ
0: ਔਰ ਸੇਫ ਹੱਥਾਂ ਤੱਕ ਪਹੁੰਚ ਸਕੇ
1: ਜੀ। ਸਰ ਇੱਕ ਹੋਰ ਸਵਾਲ ਹੈ,
0: ਸੋ ਫਰੋਮ ਦਾ ਵੈਰੀ ਬਿਗਨਿੰਗ
1: ਜੀ,
0: ਫਰੋਮ ਦਾ ਪ੍ਰੋਡਿਊਸਰ ਲੈਵਲ
1: ਜੀ,
0: ਦੈਨ ਪ੍ਰੋਸੈਸਿੰਗ, ਫਿਰ ਸਟੋਰੇਜ, ਪ੍ਰਾਈਵੇਟ ਸਟੋਰੇਜ ਜਾਂ ਗਵਰਨਮੈਂਟ ਸਟੋਰੇਜ, ਰਿਟੇਲਰ, ਦੁਕਾਨਦਾਰ ਨੂੰ, ਜਿਹੜਾ ਟਰਾਂਸਪੋਰਟ ਬਿਜ਼ਨਸ ਵਾਲੇ ਹੈਗੇ ਨੇ ਉਹਨਾਂ ਨੂੰ, ਜਿਹੜੇ ਕੰਜ਼ਿਊਮ, ਜਿਹੜਾ ਕੰਜ਼ਿਊਮ ਅਲਟੀਮੇਟਲੀ ਦਾ ਕੰਜ਼ਿਊਮਰ ਹੈਗਾ, ਉਹਨੂੰ ਵੀ ਫੂਡ ਨੂੰ ਪ੍ਰਿਜ਼ਰਵ ਕਰਨਾ ਪਏਗਾ, ਸੇਫ ਰੱਖਣਾ ਪਏਗਾ, ਜਿਹਦੇ ਨਾਲ ਕਿ ਖਾਣ ਤੋਂ ਪਹਿਲਾਂ ਤੱਕ ਫੂਡ ਸੇਫ ਰਹੇ ਔਰ ਹੈਲਥ ਪ੍ਰੋਬਲਮ ਕੋਈ ਨਾ ਹੋਵੇ, ਕਿਉਂਕਿ ਅਗਰ ਸੇਫ ਫੂਡ ਨਾ ਹੋਵੇ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਨੇ
1: ਜੀ। ਸਰ ਇਹੀ ਮੈਂ ਪੁੱਛਣਾ ਸੀਗਾ ਵੀ ਦੂਸ਼ਿਤ ਜਾਂ ਅਸੁਰੱਖਿਅਤ ਭੋਜਨ ਖਾਣ ਦੇ ਨਾਲ ਸਾਡੀ ਸਿਹਤ ਤੇ ਕੀ ਮਾੜਾ ਪ੍ਰਭਾਵ ਪੈਂਦਾ ਹੈ?
0: ਇਹਦੇ ਨਾਲ ਜੀ ਬੜੀਆਂ ਬਿਮਾਰੀਆਂ ਆਉਂਦੀਆਂ ਨੇ, ਦੇਅਰ ਆਰ ਡਿਫਰੈਂਟ ਟਾਈਪਸ ਆਫ ਫੂਡ ਬੋਰਨ ਡਿਜ਼ੀਜ਼, ਫੂਡ ਬੋਰਨ ਡਿਜ਼ੀਜ਼ ਹੈਗੀਆਂ ਨੇ, 200 ਤਰ੍ਹਾਂ ਦੀਆਂ ਫੂਡ ਬੋਰਨ ਡਿਜ਼ੀਜ਼ ਹੈਗੀਆਂ ਨੇ
1: ਜੀ।
0: ਇਹ 2021 'ਚ ਸਰਵੇ ਕੀਤਾ ਤੇ ਗਲੋਬਲ ਲੈਵਲ ਤੇ ਦੇਅਰ ਆਰ 866 million ਕੇਸਿਸ ਆਫ ਫੂਡ ਬੋਰਨ ਡਿਜ਼ੀਜ਼, ਸੋ ਇੰਨੇ ਕੇਸ ਗਏ। ਇਹਦੇ ਨਾਲ 1.52 million ਡੈਥ ਹੋਈਆਂ ਡਿਊ ਟੂ ਦਾ
1: ਜੀ
0: ਫੂਡ ਬੋਰਨ ਡਿਜ਼ੀਜ਼। ਸੋ ਜੇ ਸੇਫ ਫੂਡ ਨਹੀਂ ਹੋਏਗਾ, ਹੈਲਥੀ ਫੂਡ ਨਹੀਂ ਹੋਏਗਾ

0: ਸੋ ਵੀ ਸ਼ੁਡ ਟਰਾਈ ਟੂ ਯੂਜ਼ ਔਰਗੈਨਿਕ ਪੈਸਟੀਸਾਈਡ ਜਿਹਦੇ ਨਾਲ ਕਿ ਸਿਹਤ ਦੇ ਉੱਪਰ ਇਫੈਕਟ ਘੱਟ ਪਵੇ ਤੇ ਜੇ ਚਲੋ ਪੈਸਟੀਸਾਈਡ ਜੇ ਆ ਵੀ ਗਏ ਨੇ ਕੋਈ ਮੀਨਸ ਕੁਛ ਨਾ ਕੁਛ ਤੇ ਫੂਡ ਮਾਰਕੀਟ ਚੋਂ ਆਉਣਗੇ ਹੀ ਆਉਣਗੇ
1: ਜੀ ਜੀ
0: ਸੋ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਕਈ ਤਰੀਕੇ ਹੈਗੇ ਨੇ
1: ਜੀ
0: ਸੋ ਜਿਹੜਾ ਪਹਿਲਾ ਬੇਸਿਕ ਤਰੀਕਾ ਹੈਗਾ ਉਹਦੇ ਵਾਸ਼ਿੰਗ ਵਿਦ ਰਨਿੰਗ ਵਾਟਰ ਉਹਨੂੰ ਪਾਣੀ ਨਾਲ ਚੰਗੀ ਤਰੀਕੇ ਨਾਲ ਸਾਫ਼ ਕਰੋ ਉਹਨੂੰ ਜਾਂ ਸਾਲਟ ਵਾਟਰ ਨਾਲ ਸਾਫ਼ ਕਰੋ ਜਾਂ ਬੇਕਿੰਗ ਸੋਡੇ ਨਾਲ ਵਾਸ਼ ਕਰੋ ਜਾਂ ਵਿਨੇਗਰ ਸੋਲੂਸ਼ਨ ਨਾਲ ਵਾਸ਼ ਕਰੋ ਸੋ ਡਿਪੈਂਡਿੰਗ ਅਪੋਨ ਦਾ ਟਾਈਪ ਆਫ ਫਰੂਟ ਡਿਫਰੈਂਟ ਟਾਈਪ ਦੇ ਟ੍ਰੀਟਮੈਂਟ ਹੈਗੇ ਨੇ ਤੇ ਜਾਂ ਫਿਰ ਪੀਲ ਆਫ ਕਰੋ ਉਹਦੇ ਛਿਲਕਾ ਰਿਮੂਵ ਕਰਕੇ ਉਹਨੂੰ ਫਿਰ ਕੰਜ਼ਿਊਮ ਕਰੋ ਬਲੈਂਚਿੰਗ ਹੈਗੀ ਹੈ ਮਾਈਲਡ ਹੀਟਿੰਗ ਮਾਈਲਡ ਬੋਇਲਿੰਗ ਹੈ ਕੂਲਿੰਗ ਹੈ
1: ਜੀ
0: ਜਾਂ ਸਕ੍ਰਬਿੰਗ ਹੈਗੀ ਹੈ ਸਕ੍ਰਬਿੰਗ ਨਾਲ ਸਾਨੂੰ ਪ੍ਰੋਪਰ ਫੂਡ ਸਰਫੇਸ ਨੂੰ ਸਕ੍ਰਬ ਕਰੋ ਸਾਫ਼ ਕਰੋ ਜਾਂ ਫਿਰ ਜਿਹੜੇ ਲੀਫੀ ਵੈਜੀਟੇਬਲਸ ਹੈਗੇ ਨੇ ਉਹ ਪੱਤੇ ਪੁੱਤੇ ਥੋੜ੍ਹੇ ਹਟਾ ਹੀ ਦਿਓ ਸੋ ਵੀ ਸ਼ੁਡ ਟਰਾਈ ਕਿ ਜਿਹੜਾ ਪੈਸਟੀਸਾਈਡ ਘੱਟ ਤੋਂ ਘੱਟ ਜਾਵੇ ਔਰ ਮੈਕਸੀਮਮ

0: ਪੰਚਿੰਗ ਹੈਗੀ ਆ, ਮਾਈਲਡ ਹੀਟਿੰਗ, ਮਾਈਲਡ ਬੋਇਲਿੰਗ ਹੈ, ਕੂਲਿੰਗ ਹੈ
1: ਜੀ,
0: ਜਾਂ ਸਕ੍ਰਬਿੰਗ ਹੈਗੀ ਆ, ਸਕ੍ਰਬਿੰਗ ਨਾਲ ਸਾਨੂੰ ਪ੍ਰੋਪਰ ਫੂਡ ਸਰਫੇਸ ਨੂੰ ਸਕ੍ਰਬ ਕਰੋ, ਸਾਫ ਕਰੋ, ਜਾਂ ਫਿਰ ਜਿਹੜੇ ਲੀਫੀ ਵੈਜੀਟੇਬਲਸ ਹੈਗੇ ਨੇ ਪੱਤੇ ਪੁੱਤੇ ਥੋੜ੍ਹੇ ਹਟਾ ਹੀ ਦਿਓ. ਸੋ ਵੀ ਸ਼ੁੱਡ ਟਰਾਈ ਕਿ ਜਿਹੜਾ ਪੈਸਟੀਸਾਈਡ ਘੱਟ ਤੋਂ ਘੱਟ ਜਾਵੇ ਔਰ ਮੈਕਸੀਮਮ ਰਸੋਈ ਦੇ ਵਿੱਚ ਬਣਾਉਣ ਤੋਂ ਪਹਿਲਾਂ ਹੀ ਰਿਮੂਵ ਹੋ ਜਾਵੇ
1: ਜੀ. ਸਰ ਇੱਥੇ ਇੱਕ ਹੋਰ ਸਵਾਲ ਆ ਕਿ ਬਹੁਤ ਸਾਰੇ ਦੋਸਤਾਂ ਦਾ ਇਹ ਸਵਾਲ ਹੋਏਗਾ ਕਿ ਅੱਜ ਕੱਲ੍ਹ ਜਿਹੜੀਆਂ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਮਿਲਾਵਟ ਬਹੁਤ ਜ਼ਿਆਦਾ ਵੱਧ ਗਈ ਹੈ, ਅਤੇ ਅਸੀਂ ਇਸ ਮਿਲਾਵਟ ਦੀ ਪਛਾਣ ਕਿਵੇਂ ਕਰੀਏ, ਖਾਸ ਕਰਕੇ ਦੁੱਧ ਘਿਓ ਜਾਂ ਮਸਾਲਿਆਂ ਦੀ ਗੱਲ ਕਰੀਏ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਇਹਨਾਂ ਦੇ ਵਿੱਚ ਮਿਲਾਵਟ ਹੋ ਰਹੀ ਹੈ, ਅਤੇ ਇਸ ਨੂੰ ਅਸੀਂ ਕਿਵੇਂ ਪਛਾਣ ਸਕਦੇ ਹਾਂ?
0: ਦੇਖੋ ਜੀ, ਮਿਲਾਵਟ ਵੈਸੇ ਬਹੁਤ ਵੱਡਾ ਇਸ਼ੂ ਹੈਗਾ, ਇਹਦੇ ਵਾਸਤੇ ਕਈ ਡਿਪਾਰਟਮੈਂਟ ਹੈਗੇ ਨੇ ਜਿਹੜੇ ਇਹਨੂੰ ਕੰਟਰੋਲ ਕਰਦੇ ਨੇ
1: ਜੀ,
0: ਜਿਹੜੇ ਕਿ ਟਾਈਮ ਟੂ ਟਾਈਮ ਚੈੱਕ ਕਰਦੇ ਨੇ, ਬਟ ਕਈ ਕੁਛ ਰਫ ਟੈਸਟ ਵੀ ਹੈਗੇ ਨੇ ਜਿੱਥੋਂ ਕਿ ਆਪਾਂ ਅਡਲਟੇਸ਼ਨ ਚੈੱਕ ਕਰ ਸਕਦੇ ਹਾਂ. ਬਟ ਐਥੀਕਲੀ ਜਿਹੜਾ ਰਿਟੇਲਰ ਹੈਗਾ ਜਾਂ ਸੇਲਸਮੈਨ ਹੈਗਾ ਜਾਂ ਸਪਲਾਇਰ ਹੈਗਾ ਜੀ, ਉਹ ਪ੍ਰਾਈਸ ਬੇਸ਼ੱਕ ਵਧਾ ਲਏ ਬਟ ਇਸ ਪਾਸੇ ਨਹੀਂ ਜਾਣਾ ਚਾਹੀਦਾ. ਇਹ ਬੜੀ ਅਨਐਥੀਕਲ ਪ੍ਰੈਕਟਿਸ ਹੈ ਜਿਹੜਾ ਅਡਲਟੇਸ਼ਨ ਕਰਨਾ, ਕਿਉਂਕਿ ਇਸ ਇਹਦੇ ਨਾਲ ਕਿਸੇ ਦੀ ਲਾਈਫ ਨੂੰ ਰਿਸਕ ਹੋ ਸਕਦਾ
1: ਜੀ.
0: ਸੋ ਦੁੱਧ ਤੁਸੀਂ ਦੇਖਿਆ ਜਾਂ ਦੁੱਧ ਦੀ ਪ੍ਰੋਡਕਸ਼ਨ ਘੱਟ ਹੈ, ਕੰਜਮਪਸ਼ਨ ਜ਼ਿਆਦਾ ਹੈ, ਜਿੰਨੀ ਕੰਜਮਪਸ਼ਨ ਹੈਗਾ ਉਹਨਾਂ ਦੁੱਧ ਹੀ ਨਹੀਂ ਗਾ
1: ਜੀ.
0: ਸੋ ਅਲਟੀਮੇਟਲੀ ਅਡਲਟੇਟਡ ਮਿਲਕ ਆ ਰਿਹਾ, ਉਹ ਯੂਰੀਆ ਨਾਲ ਬਣ ਰਿਹਾ, ਯੂਰੀਆ ਮਿਸ ਹੋ ਰਿਹਾ, ਅਤੇ ਹੋਰ ਵਿੱਚ ਰਿਫਾਈਨਡ ਵੈਜੀਟੇਬਲ ਆਇਲ ਯੂਜ ਹੋ ਰਹੇ ਨੇ, ਕਈ ਤਰ੍ਹਾਂ ਦੀਆਂ ਮਿਲਾਵਟਾਂ ਹੋ ਰਹੀਆਂ ਨੇ. ਜਦ ਰਿਫਾਈਨਡ ਆਇਲ ਹੈਗਾ, ਰਿਫਾਈਨਡ ਆਇਲ ਦੇ ਵਿੱਚ ਸਸਤੇ ਆਇਲ ਮਿਸ ਕਰਦੇ ਨੇ, ਸਸਤੇ ਕਲਰ ਯੂਜ ਕਰਦੇ ਨੇ, ਅਤੇ ਜਿਹੜੇ ਕਿ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈਗੇ ਨੇ. ਮਸਾਲਿਆਂ ਵਿੱਚ ਮਿਲਾਵਟ ਵੀ ਕਾਫੀ ਜ਼ਿਆਦਾ ਹੈਗਾ, ਇਹਦੇ ਵਿੱਚ ਸਾਲ ਡਸਟ ਵਗੈਰਾ ਮਿਸ ਕਰਦੇ ਨੇ, ਇੰਟਰਨਲ ਪਾਊਡਰ ਮਿਸ ਕਰਦੇ ਨੇ, ਆਰਟੀਫਿਸ਼ਲ ਕਲਰ ਮਿਸ ਕਰਦੇ ਨੇ, ਆਰਟੀਫਿਸ਼ਲ ਕਲਰਸ ਨੂੰ ਦਿੰਦੇ ਨੇ. ਸੋ ਕਈ ਤਰ੍ਹਾਂ ਦੀ ਮਿਲਾਵਟਾਂ ਹੈਗੀਆਂ ਨੇ. ਇਹਨਾਂ ਦੇ ਕੁਛ ਟੈਸਟ ਐਸੇ ਵੀ ਹੈਗੇ ਨੇ ਜਿਹੜੇ ਨਾਰਮਲ ਡੀਨ ਚੈੱਕ ਕਰ ਵੀ ਹੋ ਸਕਦੇ ਨੇ
1: ਜੀ.
0: ਸੋ ਵੀ ਸ਼ੁੱਡ ਟਰਾਈ ਕਿ ਥੋੜ੍ਹਾ ਚੈੱਕ ਕਰ ਲਿਆ ਜਾਵੇ. ਜਿੱਦਾਂ ਫਰੂਟ ਹੈਗੇ ਨੇ ਜਾਂ ਆਰਟੀਫਿਸ਼ਲ ਕਲਰ ਹੈਗਾ, ਪਾਣੀ ਪਾ ਕੇ ਵੇਖ ਲਓ ਜੇ ਆਰਟੀਫਿਸ਼ਲ ਕਲਰ ਹੈਗਾ ਤਾਂ ਕਲਰ ਬਾਹਰ ਆ ਜਾਏਗਾ
1: ਜੀ,
0: ਅਤੇ ਜੇ ਉਹ ਨਹੀਂ ਕਲਰ ਬਾਹਰ ਆ ਰਿਹਾ ਸੋ ਠੀਕ ਹੈਗਾ. ਅਤੇ ਜਿਹੜੇ ਸਪਾਈਸਿਸ ਹੈਗੇ ਆ ਬ੍ਰਾਂਡਡ ਲਓ ਜਾਂ ਰੋ ਸਪਾਈਸਿਸ ਲਓ, ਉਹਨਾਂ ਦੀ ਪਸਾਈ ਆਪ ਬਣਾਓ, ਜਿਹੜੇ ਮਸਾਲੇ ਹੈਗੇ ਆਪ ਬਣਵਾਓ
1: ਜੀ,
0: ਜਾਂ ਬ੍ਰਾਂਡਡ ਮਸਾਲੇ ਯੂਜ਼ ਕਰੋ
1: ਜੀ. ਸਰ ਇੱਕ ਇੱਥੇ ਹੋਰ ਸਵਾਲ ਆ ਕਿ ਜਦੋਂ ਅਸੀਂ ਕੋਈ ਬਾਜ਼ਾਰੋਂ ਪੈਕਟ ਬੰਦ ਸਮਾਨ ਖਰੀਦਦੇ ਹਾਂ ਤਾਂ ਅਕਸਰ ਅਸੀਂ ਉਹਦੀ ਐਕਸਪਾਇਰੀ ਡੇਟ ਤੋਂ ਇਲਾਵਾ ਉਹਦਾ ਲੇਬਲ ਵੇਖਦੇ ਹਾਂ, ਅਤੇ ਹੋਰ ਕਿਹੜੀਆਂ ਚੀਜ਼ਾਂ ਸਾਨੂੰ ਪੈਕਡ ਫੂਡ ਯੂਜ਼ ਕਰਦੇ ਵਕਤ ਦੇਖਣੀਆਂ ਚਾਹੀਦੀਆਂ ਨੇ?
0: ਦੇਖੋ ਜੀ, ਪੈਕਡ ਫੂਡ ਦੇ ਵਿੱਚ ਤਾਂ ਪਹਿਲੀ ਗੱਲ ਤਾਂ ਹੈਗੀ ਆ ਕਿ ਉਹਦੀ ਪੈਕਿੰਗ ਵੇਖ ਲਓ, ਮਤਲਬ ਪੈਕਿੰਗ ਪ੍ਰੋਪਰਲੀ ਹੋਵੇ, ਇਹ ਨਾ ਕਿ ਪੈਕਿੰਗ ਹੀ ਡੈਮੇਜ ਹੋਵੇ
1: ਜੀ,
0: ਅਤੇ ਉਹਦੀ ਫਿਰ ਐਕਸਪਾਇਰੀ ਡੇਟ ਚੈੱਕ ਕਰੋ
1: ਜੀ.
0: ਅੱਛਾ, ਫਿਰ ਤੁਹਾਡੀ ਆਪਣੀ ਕੀ ਰਿਕੁਆਇਰਮੈਂਟ ਹੈਗੀ ਆ, ਤੁਸੀਂ ਉਹਨੂੰ ਕਿਸ ਪਰਪਸ ਵਾਸਤੇ ਯੂਜ਼ ਕਰਨਾ, ਉਹਨੂੰ ਸ਼ੂਗਰ ਲੈਵਲ ਵਾਸਤੇ ਯੂਜ਼ ਕਰਨਾ, ਪ੍ਰੋਟੀਨ ਵਾਸਤੇ ਯੂਜ਼ ਕਰਨਾ, ਕਾਰਬੋਹਾਈਡਰੇਟ ਵਾਸਤੇ ਯੂਜ਼ ਕਰਨਾ, ਅਤੇ ਫਿਰ ਉਹਦੇ ਵਿੱਚ ਵੇਖੋ ਕਿ ਜੋ ਚੀਜ਼ ਤੁਹਾਨੂੰ ਚਾਹੀਦੀ ਆ ਉਹ ਕਿੰਨੇ ਕਿਸ ਲੈਵਲ 'ਤੇ ਹੈਗੀ ਆ
1: ਜੀ.
0: ਉਹਦੇ ਵਿੱਚ ਜਿਹੜੇ ਕਲਰੈਂਟ ਪਾਏ ਨੇ ਜਾਂ ਸਵੀਟਨਰ ਪਾਏ ਨੇ ਉਹ ਚੈੱਕ ਕਰੋ ਕਿ ਜਿਹੜੇ ਅਥੋਰਾਈਜ਼ ਨੇ ਉਹੀ ਹੈਗੇ ਨੇ ਜਾਂ ਕੋਈ ਇਲੀਗਲ ਨਾ ਪਾਇਆ ਹੋਵੇ, ਅਤੇ ਉਹਦੇ ਵਿੱਚ ਮੇਨ ਨਿਊਟ੍ਰੀਸ਼ਨ ਲੈਵਲ ਚੈੱਕ ਕਰੋ. ਨਿਊਟ੍ਰੀਸ਼ਨ ਲੈਵਲ ਵਿੱਚ ਐਨਰਜੀ ਹੁੰਦਾ, ਫੈਟ, ਸ਼ੂਗਰ, ਪ੍ਰੋਟੀਨ ਲੈਵਲ, ਅਤੇ ਤੁਹਾਡੀ ਕੀ ਰਿਕੁਆਇਰਮੈਂਟ ਹੈਗੀ ਆ, ਤੁਸੀਂ ਉਹ ਕੰਜ਼ਿਊਮ ਕਿਸ ਪਰਪਸ ਵਾਸਤੇ ਕਰਨਾ, ਤੁਹਾਡੀ ਫੈਟ ਰਿਕੁਆਇਰਮੈਂਟ ਹੈ, ਸ਼ੂਗਰ ਰਿਕੁਆਇਰਮੈਂਟ ਹੈ, ਪ੍ਰੋਟੀਨ ਰਿਕੁਆਇਰਮੈਂਟ ਹੈਗੀ ਆ
1: ਜੀ,
0: ਉਹ ਤੁਸੀਂ ਖੁਦ ਦੇਖੋ ਅਤੇ ਉਸ ਹਿਸਾਬ ਨਾਲ ਕੰਜ਼ਿਊਮ ਕਰੋ. ਬਟ ਪ੍ਰਾਈਮਰੀ ਹੈਗੀ ਉਹਦੀ ਪੈਕਿੰਗ, ਪਹਿਲੇ ਵੇਖ ਲਓ ਕਿ ਪੈਕਡ ਫੂਡ ਲੈ ਰਹੀ ਹੈ, ਪੈਕਿੰਗ ਡੈਮੇਜ ਨਾ ਹੋਵੇ
1: ਜੀ
0: ਔਰ ਐਕਸਪਾਇਰ ਨਾ ਹੋਵੇ
1: ਜੀ. ਸਰ ਇੱਥੇ ਇੱਕ ਹੋਰ ਸਵਾਲ ਵੀ ਆਉਂਦਾ ਵੀ ਅਸੀਂ ਅਕਸਰ ਪੱਕਿਆ ਹੋਇਆ ਖਾਣਾ ਫਰਿੱਜ ਦੇ ਵਿੱਚ ਰੱਖ ਦਿੰਦੇ ਹਾਂ, ਅਤੇ ਪੱਕਿਆ ਹੋਇਆ ਜਿਹੜਾ ਖਾਣਾ ਫਰਿੱਜ ਵਿੱਚ ਕਿੰਨੇ ਦੇਰ ਤੱਕ ਸੁਰੱਖਿਅਤ ਰਹਿ ਸਕਦਾ ਹੈ, ਅਤੇ ਇਸ ਨੂੰ ਦੁਬਾਰਾ ਗਰਮ ਕਰਨ ਦਾ ਸਹੀ ਤਰੀਕਾ ਕੀ ਹੈ?
0: ਦੇਖੋ ਜੀ, ਫਰਿੱਜ ਦਾ ਰੋਲ ਬੜਾ ਵੱਡਾ ਹੈ, ਬਟ ਵੀ ਸ਼ੁੱਡ ਟਰਾਈ ਟੂ ਹੈਵ ਅ ਮਿਨੀਮਮ ਰੈਫਰੀਜਰੇਸ਼ਨ
1: ਜੀ.
0: ਫਰਿੱਜ ਨੂੰ ਤੁਸੀਂ ਯੂਜ਼ ਕਰੋ, ਪਰ ਜਿੰਨੀ ਤੁਹਾਡੀ ਫਰਿੱਜ ਖਾਲੀ ਹੈ ਸਮਝ ਲਓ ਉਨਾ ਹੀ ਤੁਹਾਡਾ ਘਰ ਹੈਲਥੀ ਹੈ. ਚਲੋ, ਜਿਸ ਚੀਜ਼ ਨੂੰ ਕੂਲ ਡਾਊਨ ਕਰਨਾ, ਠੰਡਾ ਕਰਨਾ, ਉੱਥੇ ਯੂਜ਼ ਕਰਨਾ, ਉਹਦੇ ਵਾਸਤੇ ਰੈਫਰੀਜਰੇਸ਼ਨ ਕਰੋ, ਫਰਿੱਜ ਯੂਜ਼ ਕਰੋ, ਫਰਿੱਜ ਯੂਜ਼ ਕਰੋ.

0: ਬਟ ਜਿੰਨਾ ਤੁਸੀਂ ਜਿੰਨਾ ਉਹਨੂੰ ਭਰੀ ਜਾਓਗੇ ਉਹਦੀ ਉਹਦੇ ਵਿੱਚ ਏਅਰ ਸਰਕੂਲੇਸ਼ਨ ਵੀ ਘੱਟ ਹੋਏਗੀ ਤੇ ਅਲਟੀ ਵੈਸੇ ਤੇ 2-2-2 ਦਾ ਹੈਗਾ ਕੰਸੈਪਟ
1: ਜੀ
0: ਜਿਹੜਾ ਵੀ ਫੂਡ ਫਰਿੱਜ ਰੱਖਣਾ ਉਹਨੂੰ 2 ਘੰਟੇ ਪਹਿਲੇ ਉਹਦੀ ਕੂਲਿੰਗ ਕਰ ਲਓ ਫਰਿੱਜ ਰੱਖੋ ਫਰਿੱਜ ਦੇ ਵਿੱਚ ਜ਼ਿਆਦਾ ਰੱਖਣਾ ਉਹਨੂੰ 2 ਦਿਨ ਤੋਂ ਬਾਅਦ ਨਾ ਰੱਖੋ ਵੱਧ ਤੋਂ ਵੱਧ 2 ਦਿਨ ਨੂੰ ਫਰਿੱਜ ਚਵੇ ਉਹ ਤੋਂ ਜ਼ਿਆਦਾ ਨਾ ਹੋਏ
1: ਜੀ
0: ਤੇ ਜਿਹੜਾ ਫਰਿੱਜ ਤੋਂ ਬਾਅਦ ਯੂਜ਼ ਕਰਨਾ ਉਹਨੂੰ ਪਹਿਲੇ ਪਹਿਲੇ ਨੋਰਮਲ ਟੈਂਪਰੇਚਰ ਤੋਂ ਲੈ ਆਓ ਉਹਦੀ ਜਿਹੜੀ ਰੀਹੀਟਿੰਗ ਕਰਨੀ ਹੈ ਇੱਕ ਵਾਰੀ ਕਰੋ 2 ਕਰੋ 2 ਵਾਰੀ 2 ਵਾਰੀ ਤੋਂ ਜ਼ਿਆਦਾ ਰੀਹੀਟਿੰਗ ਨਾ ਕਰੋ ਵੈਸੇ ਟਰਾਈ ਕਰੋਗੇ ਇੱਕ ਵਾਰੀ ਹੀ ਰੀਹੀਟਿੰਗ ਕਰਨੀ ਪਏ ਫਿਰ ਆ ਕੇ ਉਹਨੂੰ ਫਰਿੱਜ ਚੋਂ ਕੱਢਿਆ ਗਰਮ ਕਰ ਲਿਆ ਫਿਰ ਠੰਡਾ ਕਰ ਲਿਆ ਫਿਰ ਫਰਿੱਜ ਰੱਖਤਾ ਫਿਰ ਗਰਮ ਕਰ ਲਿਆ ਸੋ ਇਹ ਵਾਹ ਵਾਹ ਨਹੀਂ ਹੋ ਉਹਨੂੰ ਇੱਕ ਵਾਰੀ ਹੀ ਰੀਹੀਟਿੰਗ ਕਰਨੀ ਚਾਹੀਦੀ ਹੈ ਮੈਕਸੀਮਮ 2 ਦਿਨ ਕਰ ਲਓ
1: ਜੀ
0: ਉਹਦੇ ਵਿੱਚ ਜਿੱਦਾਂ ਟੈਂਪਰੇਚਰ ਹੈਗਾ ਉਹ ਪ੍ਰੋਪਰਲੀ ਕੰਟਰੋਲ ਚਾਹੀਦਾ 4 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਹੋਵੇ ਜਿਹਦੇ ਨਾਲ ਜੋ ਸਾਡਾ ਮੇਨ ਮਕਸਦ ਹੈਗਾ ਮੇਨ ਰੈਫਰੀਜਰੇਟਰ ਦਾ ਫੰਕਸ਼ਨ ਇਹ ਹੁੰਦਾ ਕਿ ਜੋ ਵੀ ਮੈਟਾਬੋਲਿਜ਼ਮ ਸਲੋ ਡਾਊਨ ਕਰਨਾ ਹੈ ਕੈਮੀਕਲ ਐਕਟੀਵਿਟੀ ਸਲੋ ਡਾਊਨ ਕਰਨੀ ਹੈ ਐਨਜ਼ਾਈਮੈਟਿਕ ਐਕਟੀਵਿਟੀ ਸਲੋ ਡਾਊਨ ਕਰਨੀ ਹੈ ਤੋ ਜੋ ਜਦੋਂ ਇਹ ਸਾਰੇ ਕੰਮ ਘੱਟ ਹੋਣਗੇ ਤੇ ਫਿਰ ਫੂਡ ਸਪਾਇਲੇਜ ਆਪਣੇ ਆਪ ਹੀ ਘੱਟ ਹੋਏਗਾ
1: ਜੀ ਸਰ ਭੋਜਨ ਸੁਰੱਖਿਆ ਦਿਵਸ ਤੇ ਤੁਸੀਂ ਸਾਡੇ ਸਰੋਤਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਕੀ ਖਾਸ ਸੁਨੇਹਾ ਦੇਣਾ ਚਾਹੋਗੇ
0: ਦੇਖੋ ਜੀ ਫੂਡ ਪਹਿਲੇ ਤਾਂ ਕਹਿੰਦੇ ਆ ਹੈਲਥ ਇਜ਼ ਵੈਲਥ
1: ਜੀ
0: ਪਰ ਕਹਿੰਦੇ ਆ ਜੈਸਾ ਤਨ ਜੈਸਾ ਅੰਨ ਵੈਸਾ ਮਨ
1: ਜੀ
0: ਵਧੀਆ ਫੂਡ ਖਾਓਗੇ ਵਧੀਆ ਤੁਹਾਡਾ ਮਨ ਹੋਏਗਾ ਵਧੀਆ ਤੁਹਾਡੀ ਹੈਲਥ ਹੋਏਗੀ ਤੇ ਸੋ ਪੰਜਾਬ ਹੱਸਦਾ ਰਹੇ ਵੱਸਦਾ ਰਹੇ ਤੇ ਸੇਫ ਫੂਡ ਪੰਜਾਬ ਨੂੰ ਮਿਲਦਾ ਰਹੇ ਬਟ ਇਹਦੇ ਵਿੱਚ ਆਪਣਾ ਰੋਲ ਵੀ ਕਾਫੀ ਹੈਗਾ ਅਸੀਂ ਸਰਕਾਰਾਂ ਦੇ ਉੱਪਰ ਡਿਪੈਂਡ ਨਾ ਕਰੀਏ ਸਰਕਾਰ ਨੇ ਵੀ ਬੜੀਆਂ ਏਜੰਸੀਆਂ ਬਣਾਈਆਂ ਹੋਈਆਂ
1: ਨੇ
0: ਟੂ ਕੰਟਰੋਲ ਦਾ ਕੁਆਲਿਟੀ ਆਫ ਫੂਡ ਫੋਰ ਫੂਡ ਸੇਫਟੀ ਬਟ ਪ੍ਰਾਇਮਰੀ ਰੋਲ ਆਪਣਾ ਖੁਦ ਦਾ ਹੀ ਹੈਗਾ ਜੇ ਅਸੀਂ ਕੌਨਸ਼ੀਅਸ ਹੋਵਾਂਗੇ ਜੇ ਉਹਨੂੰ ਪ੍ਰੋਪਰ ਸੰਭਾਲ ਕਰਾਂਗੇ ਪ੍ਰੋਪਰ ਤਰੀਕੇ ਨਾਲ ਲਵਾਂਗੇ ਤੇ ਤਾਂ ਹੀ ਸੇਫ ਫੂਡ ਹੋਏਗਾ ਤੇ ਫੂਡ ਬੋਰਨ ਡਿਜ਼ੀਜ਼ ਮਿਨੀਮਮ ਹੋਣਗੀਆਂ ਸਾਡਾ ਜਿਹੜਾ ਪੈਸਾ ਖਰਚ ਹੈਗਾ ਉਹ ਕਿਤੇ ਘੱਟ ਹੋਏਗਾ ਫੂਡ ਬੋਰਨ ਡਿਜ਼ੀਜ਼ ਦੇ ਉੱਪਰ ਤੇ ਉਹ ਪੈਸਾ ਕਿਤੇ ਪੋਜ਼ਿਟਿਵ ਡਾਇਰੈਕਸ਼ਨ 'ਚ ਲੱਗੇਗਾ ਤੇ ਬੱਚਿਆਂ ਦੀ ਜਿਹੜੀ ਐਕਟੀਵਿਟੀ ਹੈਗੀ ਜਾਂ ਬੱਚਿਆਂ ਦਾ ਰੋਲ ਹੈਗਾ ਉਹ ਵੀ ਡਬਲ ਹੋਏਗਾ ਇੱਕ ਬੰਦਾ ਜੇ ਸਪੋਇਲਡ ਫੂਡ ਖਾ ਕੇ ਬਿਮਾਰ ਪੈ ਜਾਂਦਾ ਉਹਦੀ ਐਕਟੀਵਿਟੀ ਘੱਟ ਜਾਂਦੀ ਹੈ ਤੇ ਉਹੋ ਜੇ ਕੋਈ ਹੈਲਦੀ ਫੂਡ ਖਾਂਦਾ ਸੇਫ ਫੂਡ ਖਾਂਦਾ ਤੇ ਉਹਦੀ ਐਕਟੀਵਿਟੀ ਵੀ ਡਬਲ ਹੋ ਜਾਂਦੀ ਹੈ ਉਹਦੀ ਆਊਟਪੁੱਟ ਵੀ ਡਬਲ ਹੋ ਜਾਂਦੀ ਹੈ ਉਹਦੀ ਪਰਫਾਰਮੈਂਸ ਵੀ ਡਬਲ ਹੋ ਜਾਂਦੀ ਹੈ ਔਰ ਸਾਡੇ ਇੰਡੀਆ ਦੇ ਵਿੱਚ ਹਰ ਇੱਕ ਸਟੇਟ ਦਾ ਆਪਣਾ ਆਪਣਾ ਫੂਡ ਹੈਗਾ ਔਰ ਸਾਰੇ ਬੜੇ ਹੈਲਦੀ ਫੂਡ ਹੈਗੇ ਨੇ ਜਿੱਦਾਂ ਪੰਜਾਬ ਦਾ ਸਰੋਂ ਦਾ ਸਾਗ
1: ਮੱਕੀ ਦੀ ਰੋਟੀ
0: ਹੈਗਾ ਬੜਾ ਮਸ਼ਹੂਰ ਇੱਦਾਂ ਗੁਜਰਾਤੀ ਵੀ ਹੈਗਾ ਸਾਊਥ ਇੰਡੀਅਨ ਵੀ ਬੜੇ ਵਧੀਆ ਫੂਡ ਹੈਗੇ ਨੇ ਸੋ ਤੁਹਾਡੇ ਸ਼ਰੋਤੇ ਸਾਰੇ ਸੇਫ ਫੂਡ ਇੰਜੋਏ ਕਰਨ ਸੇਫ ਹੈਲਥ ਇੰਜੋਏ ਕਰਨ ਸਾਡੇ ਇਹੋ ਦੁਆ ਹੈ
1: ਜੀ ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਨਾਲ ਵਰਲਡ ਫੂਡ ਸੇਫਟੀ ਡੇ ਤੇ ਆਪਣੇ ਵੇਸ਼ ਕੀਮਤੀ ਵਿਚਾਰ ਸਾਂਝੇ ਕਰਨ ਲਈ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਥੈਂਕ ਯੂ ਸੋ ਥੈਂਕ ਯੂ
1: ਜੀ ਜੀ ਦੋਸਤੋ ਇਹ ਸਨ ਡਾਕਟਰ ਰਾਜ ਸੁਖਵਿੰਦਰ ਸਿੰਘ ਕਲੇਰ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸੁਰੱਖਿਅਤ ਭੋਜਨ ਹੀ ਤੰਦਰੁਸਤ ਸਰੀਰ ਦਾ ਨਿਰਮਾਣ ਕਰਦਾ ਹੈ ਔਰ ਸੁਰੱਖਿਅਤ ਭੋਜਨ ਸਿਰਫ ਸਾਡੀ ਭੁੱਖ ਹੀ ਨਹੀਂ ਮਿਟਾਉਂਦਾ ਸਗੋਂ ਸਾਡੀ ਸਿਹਤ ਸਾਡੀ ਖੁਸ਼ਹਾਲੀ ਅਤੇ ਸਾਡੀ ਭਵਿੱਖ ਦੀ ਵੀ ਰੱਖਿਆ ਕਰਦਾ ਹੈ ਸੋ ਉਮੀਦ ਕਰਦੇ ਹਾਂ ਦੋਸਤੋ ਅੱਜ ਦੀ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਏਗੀ ਔਰ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਏਗਾ ਔਰ ਤੁਸੀਂ ਜ਼ਰੂਰ ਜਾਗਰੂਕ ਹੋਵੋਗੇ ਕਿ ਥੋੜ੍ਹੀ ਜਿਹੀ ਸਾਵਧਾਨੀ ਸਾਨੂੰ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ ਸੋ ਇਸ ਲਈ ਖਾਣ ਪੀਣ ਦੀਆਂ ਚੀਜ਼ਾਂ ਖਰੀਦਦੇ ਸਮੇਂ ਹਮੇਸ਼ਾ ਜਾਗਰੂਕ ਰਹੀਏ ਐਕਸਪਾਇਰੀ ਡੇਟ ਜ਼ਰੂਰ ਦੇਖੀਏ ਔਰ ਆਪਣੀ ਰਸੋਈ ਨੂੰ ਸਾਫ਼ ਸੁਥਰਾ ਰੱਖੀਏ ਬੱਚਿਆਂ ਅਤੇ ਬਜ਼ੁਰਗਾਂ ਦੀ ਖੁਰਾਕ ਦੇ ਵੱਲ ਖਾਸ ਧਿਆਨ ਦੇਈਏ ਕਿਉਂਕਿ ਸੁਰੱਖਿਅਤ ਖੁਰਾਕ ਹੀ ਸਿਹਤਮੰਦ ਜੀਵਨ ਦਾ ਆਧਾਰ ਹੈ ਔਰ ਇਹ ਗੱਲ ਹਮੇਸ਼ਾ ਯਾਦ ਰੱਖੀਏ ਕਿ ਬਿਮਾਰੀ ਦਾ ਇਲਾਜ ਹਮੇਸ਼ਾ ਮਹਿੰਗਾ ਹੁੰਦਾ ਹੈ ਪਰ ਸਾਵਧਾਨੀ ਹਮੇਸ਼ਾ ਮੁਫ਼ਤ ਦੇ ਵਿੱਚ ਮਿਲਦੀ ਹੈ ਸੋ ਆਪਣਾ ਅਤੇ ਆਪਣਾ ਔਰ ਆਪਣੇ ਚੋਣ ਵਾਲਿਆਂ ਦਾ ਖਾਸ ਤਰੀਕੇ ਦੇ ਨਾਲ ਖਿਆਲ ਰੱਖਣਾ ਹੈ ਔਰ ਹਮੇਸ਼ਾ ਤੰਦਰੁਸਤ ਰਹੋ ਸਿਹਤਯਾਬ ਰਹੋ ਔਰ ਇੱਕ ਸੋਹਣੇ ਸੁਚੱਜੇ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਓ

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ। ਗੁੱਡ ਮਾਰਨਿੰਗ, ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਸੋ ਅੱਜ ਅਸੀਂ ਮਨਾ ਰਹੇ ਹਾਂ ਵਰਲਡ ਫੂਡ ਸੇਫਟੀ ਡੇ। ਸੋ ਵਰਲਡ ਫੂਡ ਸੇਫਟੀ ਡੇ ਤੇ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਕਿ ਇੱਕ ਰਿਪੋਰਟ ਦੇ ਮੁਤਾਬਿਕ, WHO ਦੀ ਰਿਪੋਰਟ ਦੇ ਮੁਤਾਬਿਕ, ਖਰਾਬ ਭੋਜਨ ਦੇ ਨਾਲ ਹਰ ਸਾਲ 86 ਕਰੋੜ ਲੋਕ ਬਿਮਾਰ ਹੁੰਦੇ ਨੇ ਔਰ ਲਗਭਗ 15 ਲੱਖ ਲੋਕਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜਾ ਆ ਖਾਣਾ ਜਿਹੜਾ ਤੁਸੀਂ ਬਣਾਉਂਦੇ ਹੋ, ਰਸੋਈ ਦੇ ਵਿੱਚ ਜਿਹੜਾ ਤੁਸੀਂ ਭੋਜਨ ਤਿਆਰ ਕਰਦੇ ਹੋ, ਉਹਦਾ ਸਾਫ਼ ਸੁਥਰਾ ਔਰ ਉਹਦਾ ਚੰਗੀ ਮਾਤਰਾ ਦੇ ਵਿੱਚ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਫਿਲਹਾਲ ਸਟੂਡੀਓ ਗੱਡੀ 'ਤੇ ਸਮਾਂ 8:25 ਔਰ 41 ਸੈਕਿੰਡ ਹੋ ਰਹੇ ਨੇ। ਸੋ ਇੱਕ ਹੋਰ ਚੀਜ਼ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬੱਚੇ ਜਿਹੜੇ ਆ ਜ਼ਿਆਦਾਤਰ ਕਿਤਾਬਾਂ ਦੇ ਵਿੱਚ ਜਾਂ ਫਿਰ ਸਕਰੀਨ ਦੇ ਵਿੱਚ ਜ਼ਿਆਦਾ ਬਿਜ਼ੀ ਰਹਿੰਦੇ ਨੇ ਜਾਂ ਫਿਰ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਦੇ ਨੇ। ਉੱਥੇ ਹੀ ਕੁਝ ਕੁ ਲੋਕ ਨੇ ਜਿਹੜੇ ਬੱਚਿਆਂ ਨੂੰ ਜਿਹੜਾ ਆ ਕੁਦਰਤ ਦੇ ਨਾਲ, ਪ੍ਰਕਿਰਤੀ ਦੇ ਨਾਲ ਜੋੜਨ ਦੇ ਲਈ ਕੋਸ਼ਿਸ਼ ਕਰ ਰਹੇ ਨੇ। ਸੋ ਇੱਦਾਂ ਦੀ ਇੱਕ ਕੋਸ਼ਿਸ਼ ਕੀਤੀ ਹੈ ਝਾਰਖੰਡ ਦੇ ਇੱਕ ਟੀਚਰਸ ਨੇ, ਵਨੀਤਾ ਪਰਮਾਰ। ਸੋ ਉਹਨਾਂ ਨੇ ਇੱਕ ਟੀਚਰ ਹੋਣ ਦੇ ਨਾਲ ਦੇ ਨਾਤੇ ਉਹ ਜਿਹੜਾ ਹੈ ਇੱਕ ਪਰਿਆਵਰਨ ਪ੍ਰੇਮੀ ਵੀ ਨੇ, ਕੁਦਰਤ ਪ੍ਰੇਮੀ ਵੀ ਨੇ ਔਰ ਉਹ ਆਪਣੇ ਬੱਚਿਆਂ ਨੂੰ ਜਿਹੜਾ ਹੈ ਕੁਦਰਤ ਦੇ ਨੇੜੇ ਲੈ ਕੇ ਜਾਣ ਦੇ ਲਈ ਜਦੋਜਹਿਦ ਕਰ ਰਹੇ ਨੇ। ਸੋ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ 8ਵੀਂ ਤੋਂ ਲੈ ਕੇ 11ਵੀਂ ਤੱਕ ਦੇ ਵਿਦਿਆਰਥੀਆਂ ਨੂੰ ਉਹ ਕੈਂਪਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਵਰਡ ਵਾਚਿੰਗ ਦੇ ਲਈ ਲੈ ਗਏ ਤਾਂ ਕਿ ਲੋਕ ਜਿਹੜਾ ਤਾਂ ਕਿ ਜਿਹੜੇ ਬੱਚੇ ਨੇ ਉਹ ਪੰਛੀਆਂ ਦੇ ਬਾਰੇ, ਜੀਵ ਜੰਤੂਆਂ ਦੇ ਬਾਰੇ ਔਰ ਪ੍ਰਕਿਰਤੀ ਦੇ ਬਾਰੇ ਆਪਣੀ ਸਮਝ ਦੇ ਵਿੱਚ ਵਾਧਾ ਕਰ ਸਕਣ। ਸੋ ਇਹਦਾ ਨਤੀਜਾ ਇਹ ਹੋਇਆ ਕਿ ਇਹਦਾ ਅਸਰ ਬਹੁਤ ਜਲਦੀ ਦਿਖਣਾ ਸ਼ੁਰੂ ਹੋ ਗਿਆ। ਅਪ੍ਰੈਲ 2026 ਦੇ ਵਿੱਚ ਝਾਰਖੰਡ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਬੱਚਿਆਂ ਨੇ ਜਿਹੜਾ ਆ ਪੰਛੀਆਂ ਦੀ ਪਛਾਣ ਕਰਨੀ ਸਿੱਖ ਲਈ, ਪੇੜਾਂ ਦੀ ਪਛਾਣ ਕਰਨੀ ਸਿੱਖ ਲਈ ਵੀ ਕਿਹੜਾ ਪੇੜ ਜਿਹੜਾ ਕਿਸ ਪ੍ਰਜਾਤੀ ਦਾ ਹੈ। ਸੋ ਇਸ ਪਹਿਲ ਦਾ ਜਿਹੜਾ ਆ ਬਹੁਤ ਵੱਡਾ ਅਸਰ ਨਿਕਲ ਕੇ ਆਇਆ ਕਿ ਬੱਚੇ ਜਿਹੜੇ ਨੇ ਕੁਦਰਤ ਪ੍ਰੇਮੀ ਬਣਨੇ ਸ਼ੁਰੂ ਹੋ ਗਏ ਔਰ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਉਹਨਾਂ ਨੇ ਜਿਹੜਾ ਆ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ। ਬਾਕੀ ਜਦੋਂ ਤੁਸੀਂ ਕੁਛ ਨਵਾਂ ਕਰਦੇ ਹੋ, ਜਦੋਂ ਤੁਸੀਂ ਕੁਛ ਦੁਨੀਆ ਤੋਂ ਹਟ ਕੇ ਕਰਦੇ ਹੋ ਤਾਂ ਤੁਹਾਡੇ ਉਸ ਕੰਮ ਨੂੰ ਦੁਨੀਆ ਸਲਾਮਾ ਕਰਦੀ ਆ, ਤੁਹਾਡੇ ਉਸ ਕੰਮ ਨੂੰ ਜਿਹੜਾ ਆ ਉਹ ਦੁਨੀਆ ਜਾਣਦੀ ਹੈ ਤੁਹਾਡੇ ਉਸ ਕੰਮ ਕਰਕੇ ਔਰ ਤੁਸੀਂ ਜਿਹੜਾ ਆ ਇਹ ਮਹਾਨ ਕੰਮ ਕਰਕੇ ਜਿਹੜਾ ਆ ਕੁਦਰਤ ਦੇ ਲਈ ਔਰ ਉਹਨਾਂ ਲੋਕਾਂ ਦੇ ਲਈ ਕੁਝ ਕਰਦੇ ਹੋ ਜਿਹੜੇ ਸੱਚੀ ਕੁਦਰਤ ਨੂੰ ਸਾਂਭਣਾ ਚਾਹੁੰਦੇ ਨੇ।

ਜੀ ਹਾਂ ਦੋਸਤੋ, ਇਸ ਦੇ ਨਾਲ ਹੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ, ਪਰ ਤੁਸੀਂ ਕਿਤੇ ਨਹੀਂ ਜਾਣਾ। ਠੀਕ 8:30 ਵਜੇ ਹੋਣਗੇ ਪੰਜਾਬੀ ਦੇ ਵਿੱਚ ਖਬਰਾਂ, ਉਸ ਤੋਂ ਬਾਅਦ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਦਾ ਸਫ਼ਰ, ਅੱਡੀ ਟੱਪਾ ਲੈ ਕੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਔਰ ਬੈਕ ਟੂ ਬੈਕ ਪੰਜਾਬੀ ਗੀਤਾਂ ਦਾ ਆਨੰਦ ਤੁਸੀਂ ਮਾਣ ਸਕੋਗੇ। ਔਰ ਜਾਂਦੇ ਜਾਂਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਿਰਫ ਇਹੀ ਕਹਿ ਕੇ ਜਾਵਾਂਗਾ ਕਿ ਆਪਣਾ ਔਰ ਆਪਣੇ ਚੋਣ ਵਾਲਿਆਂ ਦਾ ਖਾਸ ਖਿਆਲ ਰੱਖੋ, ਕਿਉਂਕਿ ਜਿਸ ਤਰੀਕੇ ਦੇ ਨਾਲ ਗਰਮੀ ਪੈ ਰਹੀ ਹੈ, ਸੋ ਬਜ਼ੁਰਗਾਂ ਦਾ, ਬੱਚਿਆਂ ਦਾ ਖਾਸ ਖਿਆਲ ਰੱਖੋ, ਔਰ ਖਾਸ ਕਰਕੇ ਬੇਜਵਾਨ ਜਾਨਵਰ ਨੇ, ਪੰਛੀ ਜਿਹੜੇ ਨੇ, ਉਹਨਾਂ ਦਾ ਖਾਸ ਖਿਆਲ ਰੱਖੋ ਔਰ ਉਹਨਾਂ ਦੇ ਲਈ ਦਾਣਾ ਫੱਕਾ ਜਿਹੜਾ ਆ ਉਹਨਾਂ ਦੇ ਲਈ ਜ਼ਰੂਰ ਪ੍ਰਬੰਧ ਕਰੋ, ਔਰ ਨਾਲ ਦੀ ਨਾਲ ਆਪਣੀ ਸਿਹਤ ਦਾ ਵੀ ਜ਼ਰੂਰ ਖਿਆਲ ਰੱਖੋ।

0: ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਕਿਸ ਤਰ੍ਹਾਂ ਦਾ ਇਨਵਾਇਰਨਮੈਂਟ ਹੈ ਅਗਰ ਆਪ ਇਹ ਜਾਨਣਾ
2: ਚਾਹੋ। ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ 'ਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦ ਅਤੇ ਵਿਕਰੀ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਨੀਟ UG 2026 ਦੇ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੇ ਕਥਿਤ ਦਾਅਵਿਆਂ ਦਾ ਖੰਡਨ ਕੀਤਾ। ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ। ਭਾਰਤ ਨੇ ਨੇਪਾਲ ਨੂੰ 72 ਸਿਹਤ ਸਹੂਲਤਾਂ ਅਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਸੌਂਪੇ। ਘਰੇਲੂ LPG ਰਸੋਈ ਗੈਸ ਦੀ ਕੀਮਤ 'ਚ ਪ੍ਰਤੀ ਸਿਲੰਡਰ 29 ਰੁਪਏ ਦਾ ਵਾਧਾ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਕਿਹਾ ਕਿ ਸਾਲ 2044 ਤੱਕ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਹਵਾਈ ਆਵਾਜਾਈ 'ਚ ਤੇਜ਼ੀ ਲਿਆਉਣ 'ਚ ਭਾਰਤ ਅਹਿਮ ਭੂਮਿਕਾ ਨਿਭਾਏਗਾ। ਅਤੇ ਫੁੱਟਬਾਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ 'ਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦ ਅਤੇ ਵਿਕਰੀ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਹੈ। ਇਹ ਨਿਰਦੇਸ਼ ਸ਼੍ਰੀ ਸ਼ਾਹ ਦੀ ਪ੍ਰਧਾਨਗੀ ਹੇਠ BSF ਦੇ ਤ੍ਰਿਪੁਰਾ ਸਰਹੱਦੀ ਸਦਰ ਮੁਕਾਮ ਵਿਖੇ ਉੱਤਰ ਪੂਰਬੀ ਰਾਜ ਦੇ ਸਰਹੱਦੀ ਖੇਤਰਾਂ ਸਬੰਧੀ ਹੋਈ ਮੀਟਿੰਗ ਦੌਰਾਨ ਜਾਰੀ ਕੀਤੇ ਗਏ। ਗ੍ਰਹਿ ਮੰਤਰੀ ਨੇ ਪਿਛਲੇ 5 ਸਾਲਾਂ ਦੇ ਜ਼ਮੀਨ ਦੇ ਰਿਕਾਰਡਾਂ ਦਾ ਆਡਿਟ ਕਰਨ ਦੇ ਨਿਰਦੇਸ਼ ਵੀ ਦਿੱਤੇ। ਸ਼੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਖਿਲਾਫ਼ ਨਿਰੰਤਰ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਮਾਲੀ ਅਨੁਸ਼ਾਸਨ ਨੂੰ ਯਕੀਨੀ ਬਣਾਉਣਾ ਰਾਜਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਲੈਕਟਰਾਂ ਅਤੇ GST ਅਧਿਕਾਰੀਆਂ 'ਤੇ ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ CBDT ਨੂੰ ਨਕਲੀ ਕਰੰਸੀ ਦਾ ਸਰਵੇਖਣ ਕਰਨ ਦੀ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਦੇ ਖਤਰੇ ਨਾਲ ਨਜਿੱਠਣ ਲਈ ਸਿਖਲਾਈ ਦੇਣ ਵਾਸਤੇ ਕੈਂਪ ਲਾਏ ਜਾਣੇ ਚਾਹੀਦੇ ਨੇ ਅਤੇ ਨਿਰਦੇਸ਼ ਦਿੱਤੇ ਕਿ ਪਟਵਾਰੀ, ਸਥਾਨਕ ਪੁਲਿਸ ਅਤੇ BSF ਮੁਲਾਜ਼ਮ ਇਨ੍ਹਾਂ ਕੈਂਪਾਂ ਵਿੱਚ ਮੌਜੂਦ ਰਹਿਣ। ਮੀਟਿੰਗ ਵਿੱਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅੰਤਰਰਾਸ਼ਟਰੀ ਸਰਹੱਦਾਂ ਦੇ ਉੱਚ ਪੱਧਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦ੍ਰਿੜੇ ਨਾਲ ਹੀ ਸਰਹੱਦੀ ਖੇਤਰਾਂ ਦੇ ਸਮੁੱਚੇ ਵਿਕਾਸ ਅਤੇ ਸੁਰੱਖਿਆ ਲਈ ਕੇਂਦਰੀ ਅਤੇ ਰਾਜ ਏਜੰਸੀਆਂ ਵਿਚਕਾਰ ਨਜ਼ਦੀਕੀ ਤਾਲਮੇਲ ਨੂੰ ਸਾਹਤ ਕਰਨ ਲਈ ਵਚਨਬੱਧ ਏ। ਨੈਸ਼ਨਲ ਟੈਸਟਿੰਗ ਏਜੰਸੀ ਨੇ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮਾਂ 'ਤੇ ਫੈਲ ਰਹੀਆਂ NEET UG 2026 ਦੀ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਕਥਿਤ ਲੀਕ, ਅਗਾਊਂ ਪਹੁੰਚ ਜਾਂ ਵਿਕਰੀ ਸੰਬੰਧੀ ਅਫਵਾਹਾਂ ਦਾ ਖੰਡਨ ਕੀਤਾ ਹੈ। ਏਜੰਸੀ ਨੇ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਦਾ ਫਾਇਦਾ ਉਠਾਉਣ ਵਾਲੇ ਸੰਗਠਿਤ ਧੋਖਾਧੜੀ ਗਿਰੋਹਾਂ ਦਾ ਕੰਮ ਹੈ। ਏਜੰਸੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੀਖਿਆ ਅਮਲ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਿਆ ਗਿਆ ਅਤੇ ਉਮੀਦਵਾਰਾਂ ਲਈ ਨਿਰਪੱਖ ਅਤੇ ਸੁਰੱਖਿਅਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਗਏ ਨੇ। ਏਜੰਸੀ ਨੇ ਕਿਹਾ ਕਿ ਉਹ ਇਤਰਾਜ਼ਯੋਗ ਚੈਨਲਾਂ, ਅਕਾਊਂਟਸ ਅਤੇ ਸਮੱਗਰੀ ਦੀ ਸਰਗਰਮੀ ਨਾਲ ਪਛਾਣ ਕਰ ਰਹੀ ਹੈ ਅਤੇ ਤੁਰੰਤ ਕਾਰਵਾਈ ਲਈ ਸੰਬੰਧਿਤ ਪਲੇਟਫਾਰਮਾਂ ਅਤੇ ਸਾਈਬਰ ਅਪਰਾਧ ਅਧਿਕਾਰੀਆਂ ਨੂੰ ਜਾਣਕਾਰੀ ਪ੍ਰਦਾਨ ਕਰ ਰਹੀ ਹੈ। ਉਮੀਦਵਾਰਾਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਣਜਾਣ ਸਰੋਤਾਂ ਤੋਂ ਪ੍ਰਾਪਤ ਕਿਸੇ ਵੀ ਮੈਸੇਜ 'ਤੇ ਭਰੋਸਾ ਨਾ ਕਰਨ

ਇਸ ਨੂੰ ਅੱਗੇ ਨਾ ਭੇਜਣ, ਨਾ ਹੀ ਭੁਗਤਾਨ ਕਰਨ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਦਾ ਸ਼ਿਕਾਰ ਨਾ ਹੋਣ। ਏਜੰਸੀ ਨੇ ਸਾਰੇ ਉਮੀਦਵਾਰਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਪ੍ਰਮਾਣਿਤ ਵੈਬਸਾਈਟਾਂ ਅਤੇ ਚੈਨਲਾਂ ਰਾਹੀਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਏ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੌਰੇ 'ਤੇ ਆਏ ਆਪਣੇ ਨੇਪਾਲੀ ਹਮਰੁਤਬਾ ਸ਼ਿਸ਼ਿਰ ਖਨਾਲ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਤੋਂ ਬਾਅਦ 2015 ਦੀ ਭੂਚਾਲ ਤੋਂ ਬਾਅਦ ਮੁੜ ਉਸਾਰੀ ਪ੍ਰੋਗਰਾਮ ਤਹਿਤ ਨੇਪਾਲ ਨੂੰ 72 ਸਿਹਤ ਸਹੂਲਤਾਂ ਅਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਵਰਚੁਅਲੀ ਸੌਂਪੇ। ਦੋਵਾਂ ਨੇਤਾਵਾਂ ਨੇ ਸਰਹੱਦ ਪਾਰ ਨਿੱਜੀ ਤੌਰ 'ਤੇ ਪੈਸੇ ਭੇਜਣ ਦੀ ਸਹੂਲਤ ਲਈ UPI ਯੂਨੀਫਾਈਡ ਪੇਮੈਂਟਸ ਇੰਟਰਫੇਸ ਭਾਰਤ ਅਤੇ ਨੇਪਾਲ ਦੇ ਨੈਸ਼ਨਲ ਪੇਮੈਂਟਸ ਇੰਟਰਫੇਸ ਵਿਚਕਾਰ ਸਾਂਝੇ ਤੌਰ 'ਤੇ ਸੰਪਰਕ ਦੀ ਸ਼ੁਰੂਆਤ ਕੀਤੀ। ਦੋਵਾਂ ਆਗੂਆਂ ਦੀ ਮੌਜੂਦਗੀ ਵਿੱਚ ਨੇਪਾਲ ਲਈ ਵੌਇਸ ਫਸਟ ਭਾਸ਼ਾ ਅਨੁਵਾਦ ਪਲੇਟਫਾਰਮ ਲਈ ਰਾਸ਼ਟਰੀ ਡਿਜੀਟਲ ਬੁਨਿਆਦੀ ਢਾਂਚੇ ਦੀ ਸਹਿ ਰਚਨਾ ਲਈ ਡਿਜੀਟਲ ਇੰਡੀਆ ਭਾਸ਼ਣੀ ਅਤੇ ਕਾਠਮੰਡੂ ਯੂਨੀਵਰਸਿਟੀ ਵਿਚਕਾਰ ਇੱਕ ਸਮਝੌਤਾ ਪੱਤਰ ਦਾ ਵਟਾਂਦਰਾ ਵੀ ਹੋਇਆ। ਡਾਕਟਰ ਜੈਸ਼ੰਕਰ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਆਪਸੀ ਤਰੱਕੀ, ਖੁਸ਼ਹਾਲੀ ਅਤੇ ਭਲਾਈ ਲਈ ਨੇਪਾਲ ਨਾਲ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RN ਜਲੰਧਰ, ਸਾਡਾ ਫੇਸਬੁੱਕ ਪੇਜ ਹੈ RN-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸੂਬੇ ਭਰ ਦੇ 24,453 ਵੋਟ ਕੇਂਦਰਾਂ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਉਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿੱਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਇਸ ਸੰਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ VLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪ ਦੌਰਾਨ ਆਪਣੇ ਵੋਟ ਕੇਂਦਰਾਂ 'ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ ਗਈ ਏ। ਉਨ੍ਹਾਂ ਕਿਹਾ ਕਿ ਦਫ਼ਤਰ, ਮੁੱਖ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਘਰੇਲੂ LPG ਰਸੋਈ ਗੈਸ ਦੀ ਕੀਮਤ 14.2 ਕਿਲੋਗ੍ਰਾਮ ਪ੍ਰਤੀ ਸਿਲੰਡਰ 29 ਰੁਪਏ ਵਧਾ ਦਿੱਤੀ ਗਈ ਏ। ਅੱਜ ਤੋਂ ਦਿੱਲੀ ਵਿੱਚ ਘਰੇਲੂ LPG ਦੀ ਕੀਮਤ 942 ਰੁਪਏ ਹੋ ਜਾਏਗੀ, ਜੋ ਪਹਿਲਾਂ 913 ਰੁਪਏ ਸੀ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਹਵਾਬਾਜ਼ੀ ਦੇ ਵਿਕਾਸ ਵਿੱਚ ਭਾਰਤ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਇਸ ਖੇਤਰ ਵਿੱਚ ਹਵਾਈ ਯਾਤਰੀਆਂ ਦੀ ਗਿਣਤੀ 2044 ਤੱਕ 4.1 ਅਰਬ ਤੱਕ ਪਹੁੰਚਣ ਦਾ ਅਨੁਮਾਨ ਏ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਦੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਉਪ ਪ੍ਰਧਾਨ ਸ਼ੈਲਡਨ ਹੀ ਨੇ ਕੱਲ੍ਹ ਬ੍ਰਾਜ਼ੀਲ ਵਿੱਚ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਇਸ ਖੇਤਰ ਦੇ ਹਵਾਬਾਜ਼ੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਘਰੇਲੂ ਨਾਗਰਿਕ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਏ। ਉਨ੍ਹਾਂ ਇਹ ਵੀ ਕਿਹਾ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਨੇ ਪਿਛਲੇ 5 ਤੋਂ 10 ਸਾਲਾਂ ਵਿੱਚ ਮਜ਼ਬੂਤ ਵਿਕਾਸ ਦਾ ਅਨੁਭਵ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਮਜ਼ਬੂਤ ਰਹਿਣ ਦੀ ਉਮੀਦ ਏ। ਇਹ ਸੰਘ 370 ਤੋਂ ਵੱਧ ਏਅਰਲਾਈਨਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਕਿ ਵਿਸ਼ਵ ਹਵਾਈ ਆਵਾਜਾਈ ਦਾ ਕਰੀਬ 85% ਏ। ਚੰਡੀਗੜ੍ਹ ਵਿੱਚ 8 ਤੋਂ 10 ਜੂਨ ਤੱਕ ਹੋਣ ਵਾਲੀ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਲੇ ਡੈਲੀਗੇਟਾਂ ਨੂੰ ਲਿਜਾਣ ਲਈ 6 ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕੀਤੀ ਜਾਏਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਸੀਲਿਆਂ ਦੀ ਸੰਭਾਲ ਦੇ ਸੱਦੇ ਦੇ ਅਨੁਸਾਰ ਏ ਅਤੇ ਇਸ ਦਾ ਉਦੇਸ਼ ਚੁਗਿਰਦਾ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪਹਿਲਕਦਮੀ ਨਾਲ ਈਂਧਣ ਦੀ ਖਪਤ ਅਤੇ ਆਵਾਜਾਈ ਦੇ ਖਰਚੇ ਘਟਾਉਣ ਦੀ ਉਮੀਦ ਏ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪ੍ਰਮੁੱਖ ਧਾਰਮਿਕ ਸਥਾਨਾਂ ਦਕਸ਼ਿਣੇਸ਼ਵਰ ਅਤੇ ਕਾਲੀਘਾਟ ਮੰਦਿਰਾਂ ਵਿੱਚ ਸਹੂਲਤਾਂ ਵਧਾਉਣ ਲਈ ਵਿਕਾਸ ਕਾਰਜ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਗੰਗਾ ਸਾਗਰ ਮੇਲੇ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਿਕ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਅਤੇ ਇਸ ਦੇ ਨਾਲ ਹੀ ਦਕਸ਼ਿਣੇਸ਼ਵਰ ਅਤੇ ਕਾਲੀਘਾਟ ਵਰਗੇ ਪ੍ਰਮੁੱਖ ਧਾਰਮਿਕ ਸਥਾਨਾਂ 'ਤੇ ਵੀ ਸਹੂਲਤਾਂ ਵਿੱਚ ਸੁਧਾਰ ਕੀਤੇ ਜਾਣਗੇ। ਖੇਡਾਂ ਵਿੱਚ ਭਾਰਤ ਦੇ ਰੋਹਨ ਦਾਇੜੇ ਨੇ ਅਹਿਮਦਾਬਾਦ ਵਿੱਚ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ ਵਿੱਚ ਕੱਲ੍ਹ ਸੋਨੇ ਦਾ ਤਮਗਾ ਜਿੱਤਿਆ। ਦਾਇੜੇ ਨੇ ਮੁੰਡਿਆਂ ਦੇ ਸਭ ਜੂਨੀਅਰ ਕਲਾਤਮਕ ਸਿੰਗਲਜ਼ ਮੁਕਾਬਲੇ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਭਾਰਤ ਨੇ ਹੁਣ ਤੱਕ ਚੈਂਪੀਅਨਸ਼ਿਪ ਵਿੱਚ ਕੁੱਲ 7 ਤਮਗੇ ਜਿੱਤੇ ਨੇ, ਜਿਨ੍ਹਾਂ ਵਿੱਚ 6 ਸੋਨੇ ਦੇ ਤਮਗੇ ਸ਼ਾਮਲ ਨੇ। ਭਾਰਤ ਤਮਗਾ ਸੂਚੀ ਵਿੱਚ ਸਿਖਰ 'ਤੇ ਬਣਿਆ ਹੋਇਆ ਹੈ। ਭਾਰਤ ਅੱਜ ਨਿਊ ਚੰਡੀਗੜ੍ਹ ਵਿੱਚ

ਗੱਲ ਘੁਮਾ ਕੇ ਮੈਂ ਤੇ ਚੰਨਾ ਕਰਦਾ ਨਹੀਂ, ਗੱਲ ਘੁਮਾ ਕੇ ਮੈਂ ਤਾਂ ਚੰਨਾ ਕਰਦਾ ਨਹੀਂ, ਸਿੱਧੀ ਗੱਲ ਹੈ ਤੇਰੇ ਬਾਜੋਂ ਸਰਦਾ ਨਹੀਂ। ਰਾਂਝਾ ਮਿਰਜ਼ਾ ਮਜਨੂੰ ਐਵੇਂ ਧੁੰਮੇ ਨੇ, ਰਾਂਝਾ ਮਿਰਜ਼ਾ

ਮਜਨੂ ਐਵੇਂ ਧੁੰਮੇ ਨੇ ਕਿਹੜਾ ਏ ਜੋ ਸੋਹਣਿਆਂ ਉੱਤੇ ਮਰਦਾ ਨਹੀਂ ਤੇਰੇ ਸੁੱਖ ਦੀ ਖਾਤਰ ਤੱਕ ਲੈ ਪਲੀਏ ਨਹੀਂ ਤੇਰੇ ਸੁੱਖ ਦੀ ਖਾਤਰ ਤੱਕ ਲੈ ਪਲੀਏ ਨਹੀਂ ਕਿਹੜੀ ਕੀੜੀ ਪੀੜ ਹਾਂ ਮੈਂ ਜੋ ਜਰਦਾ ਨਹੀਂ ਸੱਜਣ ਮੈਥੋਂ ਜਿੱਤ ਸਕਦੇ ਨੇ ਜੀ ਸਦਕੇ ਸੱਜਣ ਮੈਥੋਂ ਜੀ ਸਕਦੇ ਨੇ ਜੀ ਸਦਕੇ ਦੁਸ਼ਮਣ ਕੋਲੋਂ ਹਰ ਸੂਰਤ ਵਿੱਚ ਹਰਦਾ ਨਹੀਂ ਗੱਲ ਘੁਮਾ ਕੇ ਮੈਂ ਤਾਂ ਚੰਨਾ ਕਰਦਾ ਨਹੀਂ ਸਿੱਧੀ ਗੱਲ ਹੈ ਤੇਰੇ ਬਾਜੋਂ ਸਰਦਾ ਨਹੀਂ ਮੈਂ ਕਿਹਾ ਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ 102.7 FM ਰੇਨਬੋ 103.6 ਮੈਗਾਹਰਟਜ਼ ਦੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਲੈ ਕੇ ਤੁਹਾਡਾ ਦੋਸਤ ਆਰ ਜੇ ਲਲਿਤ ਸੋਨੀ ਹਾਜ਼ਰ ਹੋ ਚੁੱਕਿਆ ਜਨਾਬ ਤੋ ਜਿੱਥੇ ਤੱਕ ਵੀ ਆਵਾਜ਼ ਪਹੁੰਚ ਰਹੀ ਹੈ ਜਿੱਥੇ ਜਿੱਥੇ ਤੱਕ ਵੀ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਸੋ ਉਹਨਾਂ ਤਮਾਮ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਗਾਜ਼ ਹੋ ਚੁੱਕਿਆ ਹੈ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਜਿੱਥੇ ਤੁਸੀਂ ਕਰਦੇ ਹੋ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜਨਾਬ ਸ਼ਿਰਕਤ ਕਰਨਾ ਚਾਹੁੰਦੇ ਹੋ ਤਾਂ ਕਰਨਾ ਕੀ ਪੈਣਾ ਹੈ ਚੰਗਾ ਲਿਖਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਪੋਇਟਰੀ ਸ਼ਾਇਰੀ ਤੁਹਾਨੂੰ ਪਸੰਦ ਹੈ ਜਾਂ ਫਿਰ ਤੁਹਾਡੇ ਲਾਗੇ ਤਾਗੇ ਕੋਈ ਨੇੜੇ ਤੇੜੇ ਕੋਈ ਅਜਿਹਾ ਸ਼ਖਸ ਹੈ ਜਿਹਨੂੰ ਗਾਉਣ ਦਾ ਸ਼ੌਂਕ ਹੈ ਜਿਹੜਾ ਲਿਖਦਾ ਬਹੁਤ ਸੋਹਣਾ ਹੈ ਜਿਹੜਾ ਸਮਾਜ ਦੀ ਬਿਹਤਰੀ ਲਈ ਕੁਛ ਕਰ ਰਿਹਾ ਜਾਂ ਫਿਰ ਕੋਈ ਅਜਿਹੇ ਬਜ਼ੁਰਗ ਨੇ ਤੁਹਾਡੇ ਆਸੇ ਪਾਸੇ ਜਿਨ੍ਹਾਂ ਕੋਲ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਕੁਛ ਮਿੱਠੀਆਂ ਯਾਦਾਂ ਨੇ ਕੁਝ ਸੱਭਿਆਚਾਰ ਨਾਲ ਜੋੜਨ ਵਾਲੀਆਂ ਕੁਝ ਗੱਲਾਂ ਬਾਤਾਂ ਨੇ ਤੁਸੀਂ ਉਹਨਾਂ ਦੀ ਆਵਾਜ਼ ਵੀ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਪਹੁੰਚਾ ਸਕਦੇ ਹੋ ਔਰ ਇਸ ਤੋਂ ਇਲਾਵਾ ਤੁਸੀਂ ਹਸਾਉਣਾ ਜਾਣਦੇ ਹੋ ਗੁਦਗੁਦਾਉਣਾ ਜਾਣਦੇ ਹੋ ਕਿਵੇਂ ਲੋਕਾਂ ਦੇ ਬੁੱਲਾਂ ਦੇ ਉੱਪਰ ਮੁਸਕਾਨ ਲਿਆਈ ਜਾ ਸਕਦੀ ਹੈ ਤਾਂ ਤੁਸੀਂ ਸਾਨੂੰ ਹਸਾਉਣ ਵਾਲੇ ਗੁਦਗੁਦਾਉਣ ਵਾਲੇ ਚੁਟਕਲੇ ਵੀ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਨੰਬਰ ਹੈ ਜਨਾਬ 9855 10 10 27 ਸੋ ਇਸ ਨੰਬਰ 'ਤੇ ਤੁਸੀਂ ਆਪਣੀ ਪਿਆਰੀ ਜੀ ਆਵਾਜ਼ ਆਪਣੀ ਲਿਖਤ ਆਪਣੀ ਉਸ ਟੈਲੈਂਟ ਨੂੰ ਸਾਂਝਾ ਕਰ ਸਕਦੇ ਹੋ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਆਪ ਵੀ ਕਰਨੀ ਹੈ ਔਰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜ਼ਰੂਰ ਜੋੜਨਾ ਹੈ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈ ਉਹ ਦੋਸਤਾਂ ਮਿੱਤਰਾਂ ਦੇ ਸਹਿਯੋਗ ਦੇ ਕਾਰਨ ਹੀ ਜਿਹੜਾ ਉਹ ਨੇਪਰੇ ਚੜ੍ਹ ਸਕਦਾ ਹੈ ਸੋ ਵੱਧ ਤੋਂ ਵੱਧ ਜਿਵੇਂ ਪ੍ਰੋਗਰਾਮ ਦੇ ਵਿੱਚ ਦੋਸਤ ਜੁੜਦੇ ਜਾਣਗੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਪ੍ਰੋਗਰਾਮ ਦਾ ਜਿਹੜਾ ਆ ਸਮਾਂ ਵਧਾਇਆ ਜਾਏ ਸੋ ਉਸ ਦੇ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ ਥੋੜ੍ਹੀ ਜਿਹੀ ਤੁਹਾਨੂੰ ਜਿਹੜੀ ਆ ਹੱਲਾਸ਼ੇਰੀ ਦਿਖਾਉਣੀ ਪਏਗੀ ਸੋ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਲਈ ਟੈਲੈਂਟ ਲੱਭਣਾ ਪਏਗਾ ਉਹ ਲੋਕ ਜਿਹੜੇ ਚੰਗਾ ਬੋਲਦੇ ਨੇ ਚੰਗਾ ਲਿਖਦੇ ਨੇ ਸਮਾਜ ਦੀ ਬਿਹਤਰੀ ਲਈ ਕੁਛ ਕਰਦੇ ਨੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਨਾਲ ਜੋੜਨਾ ਪਏਗਾ ਤਾਂ ਜੋ ਇਸ ਪ੍ਰੋਗਰਾਮ ਨੂੰ ਜਿਹੜਾ ਆ ਹੋਰ ਵੀ ਜਿਹੜਾ ਆ ਦੂਰ ਦੂਰ ਤੱਕ ਪਹੁੰਚਾਇਆ ਜਾਏ ਸੋ ਫਿਲਹਾਲ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਬੁਜ਼ਾਰਤ ਸਾਂਝੀ ਕਰਨ ਜਾ ਰਿਹਾ ਇਸ ਬੁਜ਼ਾਰਤ ਦਾ ਜਵਾਬ ਵੀ ਤੁਸੀਂ ਮੈਨੂੰ ਦੇ ਸਕਦੇ ਹੋ 9855 10 10 27 ਨੰਬਰ 'ਤੇ ਸੋ ਬੁਜ਼ਾਰਤ ਹੈ ਵੀ ਇੱਕ ਚੀਜ਼ ਮੈਂ ਐਸੀ ਦੇਖੀ ਮਿਲਦੀ ਨਹੀਂ ਉਧਾਰੀ ਜਿਸ ਪੱਲੇ ਇਹ ਹੋਵੇ ਉਸ ਨੂੰ ਮਿਲਦੀ ਸਰਦਾਰੀ ਸੋ ਦੁਬਾਰਾ ਇੱਕ ਵਾਰੀ ਫਿਰ ਤੋਂ ਬੁਜ਼ਾਰਤ ਤੁਸੀਂ ਨੋਟ ਕਰ ਸਕਦੇ ਹੋ ਕਿ ਇੱਕ ਚੀਜ਼ ਮੈਂ ਐਸੀ ਦੇਖੀ ਮਿਲਦੀ ਨਹੀਂ ਉਧਾਰੀ ਜਿਸ ਦੇ ਪੱਲੇ ਇਹ ਹੋਵੇ ਉਸ ਨੂੰ ਮਿਲਦੀ ਸਰਦਾਰੀ ਸੋ ਇਸ ਬੁਜ਼ਾਰਤ ਦਾ ਜਵਾਬ ਦੇ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਲਓ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਦਾ ਨਾਮ ਲਿਆ ਤੇ ਦੋਸਤਾਂ ਵੱਲੋਂ ਜਿਹੜਾ ਆ ਪਿਆਰੇ ਪਿਆਰੇ ਮੈਸੇਜ ਪਹੁੰਚਣੇ ਸ਼ੁਰੂ ਹੋ ਗਏ ਨੇ ਸੋ ਸਭ ਤੋਂ ਪਹਿਲਾਂ ਇੱਕ ਸਾਡੇ ਤੱਕ ਕੁਝ ਕਵਿਤਾ ਪਹੁੰਚੀ ਹੋਈ ਹੈ ਕਵਿਤਾ ਦਾ ਨਾਮ ਹੈ ਤੇਰੀ ਅੱਖੀਆਂ ਦਾ ਨੂਰ ਦਿਨੇਸ਼ ਮੋਦੀ ਜੀ ਨੇ ਸਾਨੂੰ ਭੇਜੀ ਹੈ ਲੁਧਿਆਣਾ ਤੋਂ ਲਿਖਿਆ ਵੀ ਤੇਰੀ ਅੱਖੀਆਂ ਦਾ ਨੂਰ ਸਾਨੂੰ ਚੜ੍ਹਦਾ ਸਰੂਰ ਤੇਰੀ ਅੱਖੀਆਂ ਦਾ ਨੂਰ ਸਾਨੂੰ ਚੜ੍ਹਦਾ ਸਰੂਰ ਤੇਰੇ ਨੈਣਾਂ ਦੇ ਇਸ਼ਾਰੇ ਸਾਨੂੰ ਕਰਨ ਮਜਬੂਰ ਤੂੰ ਕਿਉਂ ਕਰਦੀ ਗਰੂਰ ਦੱਸ ਦਿਲ ਦਾ ਕੀ ਕਸੂਰ ਤੂੰ ਕਰਦੀ ਗਰੂਰ ਦੱਸ ਦਿਲ ਦਾ ਕੀ ਕਸੂਰ ਵਾਹ ਤੇਰੀ ਹੱਸਣ ਦੀ ਅਦਾ ਦਿਲ ਕਰਦੀ ਚੱਕਣਾ ਚੂਰ ਤੇਰੇ ਪਿਆਰ ਦੀ ਖੁਸ਼ਬੂ ਰਹਿੰਦੀ ਦਿਲ ਵਿੱਚ ਭਰਪੂਰ ਤੇਰੇ ਨਾਂ ਦੀ ਧੜਕਣ ਸਾਨੂੰ ਕਰਦੀ ਮਸ਼ਹੂਰ ਤੇਰੇ ਨੈਣਾਂ ਦੀ ਇੱਕ ਝਲਕ ਨੂੰ ਮਸ਼ਹੂਰ ਤੇਰੇ ਬਿਨਾਂ ਨਾ ਲੱਗੇ ਜੀ ਨਾ ਲੱਗੇ ਨਾ ਹੂਰ ਦੱਸ ਦਿਲ ਦਾ ਕੀ ਕਸੂਰ ਚੰਨ ਵੀ ਤੇਰੇ ਮੁਖੜੇ ਅੱਗੇ ਤੇਰੀ ਇੱਕ ਮੁਸਕਾਨ ਜੀ ਮਾਫ਼ੀ ਚਾਹੁੰਦੇ ਹਾਂ ਵੀ ਦੋਸਤਾਂ ਨੇ ਨਾ ਅੱਖਰ ਥੋੜ੍ਹੇ ਇੱਧਰ ਉੱਧਰ ਕਰਕੇ ਲਿਖੇ ਆ ਚੰਨ ਵੀ ਤੇਰੇ ਮੁਖੜੇ ਅੱਗੇ ਲੱਗੇ

0: ਫਿੱਕਾ ਹਜ਼ੂਰ ਵੀ ਚੰਨ ਵੀ ਤੇਰੇ ਮੁਖੜੇ ਅੱਗੇ ਲੱਗੇ ਫਿੱਕਾ ਹਜ਼ੂਰ ਤੇਰੀ ਇੱਕ ਮੁਸਕਾਨ ਕਰੇ ਸਾਰੇ ਗਮਾਂ ਨੂੰ ਦੂਰ ਤੇਰੇ ਨਾਲ ਹੀ ਜੁੜਿਆ ਸਾਡੇ ਸਾਹਾਂ ਦਾ ਸਰੂਰ ਰਾਤਾਂ ਦੇ ਸੁੰਨੇ ਵੇਲੇ ਤੇਰੇ ਤੇਰਾ ਆਵੇ ਜ਼ਿਕਰ ਜ਼ਰੂਰ ਦਿਲ ਦੀ ਹਰ ਇੱਕ ਦੁਆ ਵਿੱਚ ਤੇਰਾ ਰਹਿੰਦਾ ਸਰੂਰ ਰੱਬ ਕੋਲੋਂ ਮੰਗੀਏ ਤੈਨੂੰ ਹੋ ਕੇ ਸੱਚੇ ਮਗਰੂਰ ਸਾਡੀਆਂ ਰਾਹਾਂ ਵਿੱਚ ਆ ਕੇ ਬਣ ਗਈ ਤੂੰ ਨੂਰ ਦਿਲ ਦੇ ਸੁੰਨੇ ਵਿਹੜੇ ਵਿੱਚ ਖਿੜ ਗਏ ਨੇ ਫੁੱਲ ਭਰਪੂਰ ਤੇਰੇ ਪਿਆਰ ਦੇ ਸਦਕੇ ਜੀਵਨ ਹੋਇਆ ਮਸ਼ਹੂਰ ਤੂੰ ਕਿਉਂ ਕਰਦੀ ਗਰੂਰ ਦੱਸ ਦਿਲ ਦਾ ਕੀ ਕਸੂਰ ਤੂੰ ਕਿਉਂ ਕਰਦੀ ਗਰੂਰ ਦੱਸ ਦਿਲ ਦਾ ਕੀ ਕਸੂਰ ਬਾਕੀ ਦਿਲ ਦੀਆਂ ਗੱਲਾਂ ਦੇ ਨਾਲ ਜਿਹੜੀ ਹੈ ਪੋਇਟਰੀ ਕਵਿਤਾ ਸਾਡੇ ਤੱਕ ਪਹੁੰਚਾਈ ਹੈ ਜਨਾਬ ਦਿਨੇਸ਼ ਜੀ ਨੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਇਸ ਕਵਿਤਾ ਦੇ ਜ਼ਰੀਏ ਆਪਣੇ ਸਾਰੇ ਦਿਲ ਦੀ ਹਾਲਤ ਜਿਹੜੀ ਹੈ ਬਿਆਨ ਕਰ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਇਸ ਖੂਬਸੂਰਤ ਕਵਿਤਾ ਦੇ ਲਈ ਸੋ ਇਸੇ ਤਰ੍ਹਾਂ ਹੀ ਲਿਖਦੇ ਰਹੋ ਔਰ ਇਸ ਤਰ੍ਹਾਂ ਹੀ ਆਪਣੀਆਂ ਲਿਖਤਾਂ ਸਾਡੇ ਨਾਲ ਸਾਂਝੀਆਂ ਕਰਦੇ ਰਹੋ ਔਰ ਤੁਹਾਡੀਆਂ ਲਿਖਤਾਂ ਨੂੰ ਪੜ੍ਹ ਕੇ ਸਾਨੂੰ ਵੀ ਜਿਹੜਾ ਆ ਉਹ ਜ਼ਰੂਰ ਚੜਿਆ ਰਹੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਵੋਇਸ ਮੈਸੇਜ ਪਹੁੰਚਿਆ ਹੈ ਪ੍ਰੋਗਰਾਮ ਦੇ ਵਿੱਚ ਪਹਿਲਾ ਵੋਇਸ ਮੈਸੇਜ ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ ਔਰ ਕਿੱਥੋਂ ਇਹਨਾਂ ਨੇ ਮੈਸੇਜ ਕੀਤਾ ਹੈ
1: ਐਫਐਮ ਰੇਨਬੋ ਜਲੰਧਰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਦਾਮ ਹੁਸੈਨ ਵੱਲੋਂ ਪਿਆਰ ਭਰਿਆ ਨਮਸਕਾਰ ਸਤਿ ਸ੍ਰੀ ਅਕਾਲ
2: ਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ
1: ਅਸਲਾਮ ਅਲੈਕੁਮ ਤੇ ਦੋ ਟੌਪਿਕ ਅੱਜ ਰੱਖੇ ਗਏ ਨੇ ਇੱਕ ਤਾਂ ਸੱਭਿਆਚਾਰ ਦੇ ਬਾਰੇ ਜਿਹੜੇ ਸਮਾਜ ਲਈ ਵਧੀਆ ਕੰਮ ਕਰਦੇ ਨੇ ਤੇ ਮੇਰਾ ਸਲਾਮ ਉਹਨਾਂ ਫੌਜੀ ਜਵਾਨਾਂ ਨੂੰ ਹੋਊਗਾ
2: ਜੀ
1: ਜਿਹੜੇ ਦਿਨ ਰਾਤ ਸਾਡੇ ਲਈ ਦੇਸ਼ ਦੀ ਰੱਖਿਆ ਲਈ ਮਿਹਨਤ ਕਰਦੇ ਨੇ ਫੌਜੀ ਨੇ ਤਾਂ ਹੀ ਅਸੀਂ ਸੇਫ ਹਾਂ ਅਸੀਂ ਰਾਤ ਨੂੰ ਆਰਾਮ ਦੀ ਨੀਂਦ ਸੁਣਦੇ ਹਾਂ ਮਗਰ ਜਿਹੜੇ ਫੌਜੀ ਜਵਾਨ ਨੇ ਸਾਡੇ ਲਈ ਦਿਨ ਰਾਤ ਅਣਥੱਕ ਸੇਵਾ ਕਰਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਸਲਾਮ ਤੇ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੀ ਤਾਂ ਕੋਈ ਗੱਲ ਹੀ ਵੱਖਰੀ ਹੈ ਅਲੱਗ ਹੀ ਤੇ ਪੰਜਾਬ ਦੇ ਮੇਲੇ ਕਾਫੀ ਵਧੀਆ ਲੱਗਦੇ ਨੇ ਕਿਉਂਕਿ ਹਰ ਥਾਂ ਤੇ ਕੋਈ ਨਾ ਕੋਈ ਪੰਜਾਬ ਦੇ ਮੇਲੇ ਲੱਗਦੇ ਨੇ ਤੇ ਇਸ ਤੋਂ ਇਲਾਵਾ ਅਗਰ ਪੁਰਾਣਾ ਸੱਭਿਆਚਾਰ ਜਿਹੜੇ ਦੇਖਣਾ ਚਾਹੁੰਦੇ ਨੇ ਸਾਡਾ ਪਿੰਡ ਇੱਕ ਬਹੁਤ ਵਧੀਆ ਜਗ੍ਹਾ ਹੈ ਜਿੱਥੇ ਮੈਂ ਗਿਆ ਹੋਇਆ ਹਾਂ ਤੇ ਮੈਂ ਡਿਸੇਬਲ ਪਰਸਨ ਹਾਂ ਬਲਾਇੰਡ ਪਰਸਨ ਹਾਂ ਮੈਂ ਤੇ ਹੋਰ ਵੀ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਬਲਾਇੰਡ ਪਰਸਨ ਲਈ ਐਂਟਰੀ ਪਾਸ ਬਿਲਕੁਲ ਫਰੀ ਹੈ ਸਾਡਾ ਪਿੰਡ 'ਚ ਤੇ ਜਿਹੜੇ ਦਿਵਿਆਂਗ ਜਨ ਨੇ ਉਹ ਸਾਡਾ ਪਿੰਡ ਜਾ ਕੇ ਹੋਰ ਵੀ ਜ਼ਿਆਦਾ ਆਨੰਦ ਲੈ ਸਕਦੇ ਨੇ ਐਂਟਰੀ ਪਾਸ ਕਿਉਂਕਿ ਉੱਥੇ ਫਰੀ ਹੈ ਉੱਥੇ ਪੁਰਾਣੀਆਂ ਚੀਜ਼ਾਂ ਸਾਰੇ ਕੁਛ ਤੁਸੀਂ ਦੇਖ ਸਕਦੇ ਹੋ ਜੇ ਜਿੰਨੇ ਵੀ ਚੀਜ਼ ਹੁੰਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਰੀਲਾਂ ਵਾਲੇ ਕੈਸਟ ਹੁੰਦੇ ਸੀ VCR ਵਾਲੇ ਕੈਸਟ ਹੋਰ ਵੀ ਮਿੱਟੀ ਦੇ ਬਰਤਨ ਉਹ ਸਾਰਾ ਕੁਛ ਤੁਸੀਂ ਦੇਖ ਸਕਦੇ ਹੋ ਉੱਥੇ ਤੇ ਜਿੱਦਾਂ ਪੁਰਾਣੇ ਟਾਈਮ 'ਚ ਜਿੱਦਾਂ ਸਾਗ ਬਣਾਏ ਜਾਂਦੇ ਸੀ ਤੂੜੀ ਤੇ ਚੁੱਲ੍ਹੇ ਤੇ ਉਸ ਦਾ ਵੀ ਨਜ਼ਾਰਾ ਤੁਸੀਂ ਲੈ ਸਕਦੇ ਹੋ ਤੇ ਜਾਦੂ ਵਗੈਰਾ ਜਿਹੜੇ ਕਰਾਏ ਜਾਂਦੇ ਸੀ ਪਹਿਲਾਂ ਜਾਦੂ ਵਗੈਰਾ ਸਭ ਦੇਖ ਸਕਦੇ ਹੋ ਬੱਚਿਆਂ ਨੂੰ ਦਿਖਾ ਸਕਦੇ ਹੋ ਤੇ ਠੀਕ ਹੈ ਸ਼ੁਕਰੀਆ
2: ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਜਾਣਕਾਰੀ ਸਾਂਝੀ ਕੀਤੀ ਔਰ ਤੁਸੀਂ ਫੌਜੀ ਵੀਰਾਂ ਬਾਰੇ ਗੱਲ ਕੀਤੀ ਔਰ ਨਾਲ ਦੀ ਨਾਲ ਪੰਜਾਬੀ ਸੱਭਿਆਚਾਰ ਦੇ ਬਾਰੇ ਗੱਲ ਕੀਤੀ ਔਰ ਤੁਸੀਂ ਦੱਸਿਆ ਕਿ ਕਿਵੇਂ ਜਿਹੜਾ ਆ ਤੁਸੀਂ ਉੱਥੇ ਜਾ ਕੇ ਆਏ ਹੋ ਸਾਡਾ ਪੰਜਾਬ ਦੇ ਵਿੱਚ ਜਾ ਕੇ ਆਏ ਹੋ ਔਰ ਤੁਸੀਂ ਦੱਸਿਆ ਵੀ ਕਿ ਤੁਸੀਂ ਪੰਜਾਬ ਔਰ ਪੰਜਾਬੀ ਔਰ ਪੰਜਾਬੀਅਤ ਨੂੰ ਕਿੰਨਾ ਪਿਆਰ ਕਰਦੇ ਹੋ ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਸੋ ਦੋਸਤ ਜ਼ਰੂਰ ਇੱਕ ਵਾਰ ਜ਼ਰੂਰ ਇੱਥੇ ਜਾਣਗੇ ਔਰ ਪੰਜਾਬੀ ਵਿਰਸੇ ਦੇ ਨਾਲ ਔਰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ ਔਰ ਬੱਚਿਆਂ ਨੂੰ ਵੀ ਜਿਹੜਾ ਆ ਇਸ ਦੇ ਨਾਲ ਜਿਹੜਾ ਆ ਉਹ ਜੁੜਨਗੇ ਬਹੁਤ ਬਹੁਤ ਸ਼ੁਕਰੀਆ ਜੀ ਇਸ ਦੇ ਲਈ ਸੋ ਬਹੁਤ ਚੰਗਾ ਲੱਗਦਾ ਹੈ ਜਦੋਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ ਔਰ ਜਿਵੇਂ ਕਿ ਤੁਸੀਂ ਬੋਲ ਰਹੇ ਸੀ ਔਰ ਬਹੁਤ ਸੋਹਣੀ ਤੁਸੀਂ ਪੰਜਾਬੀ ਬੋਲਦੇ ਹੋ ਤਾਂ ਇਸੇ ਤਰ੍ਹਾਂ ਹੀ ਪੰਜਾਬੀ ਬੋਲਿਆ ਕਰੋ ਬਹੁਤ ਚੰਗਾ ਲੱਗਦਾ ਹੈ ਜਦੋਂ ਸਾਨੂੰ ਨਵੇਂ ਦੋਸਤ ਜਦੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਉਹ ਸੁਣਦੇ ਹਾਂ
3: ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਵਾਏ ਜੱਗ ਉੱਚੇ ਚੜ ਕੇ ਵੇਖਿਆ ਘਰ ਘਰ ਇਹੀ ਅੱਗ ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਇਤਵਾਰ ਦੀ ਰਾਮ ਰਾਮ ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਇਹ ਸਵੀਕਾਰ ਕਰਿਆ ਜੇ ਅੱਜ ਦੇ ਰੇਡੀਓ ਰੇਨਬੋ ਦੇ ਮੋਰਚੇ ਦੀ ਕਮਾਨ ਸਾਡੇ ਲਲਿਤ ਸੋਨੀ ਜੀ ਜੋ ਬੜੀ ਮਿੱਠੀ ਤੇ ਸੁਲਝੀ ਆਵਾਜ਼ ਦੇ ਮਾਲਕ ਨੇ ਸੰਭਾਲ ਕੇ ਬੈਠੇ ਹੋਏ ਨੇ ਔਰ ਆਪਣੀ ਡਿਊਟੀ ਨੂੰ ਇੱਕ ਫਰਜ਼ ਸਮਝ ਕੇ ਨਿਭਾਇਆ ਤੇ ਸਰੋਤਿਆਂ ਨੂੰ ਗਿਆਨ ਵੀ ਵੰਡਿਆ ਤੇ ਪਿਆਰ ਵੀ ਵੰਡਿਆ ਤੇ ਇਸ ਦੇ ਨਾਲ ਨਾਲ ਮਨੋਰੰਜਨ ਵੀ ਕੀਤਾ ਫੂਡ ਸੇਫਟੀ ਡੇ ਤੇ ਗੱਲਬਾਤ ਬੜੀ ਲਾਹੇਵੰਦ ਰਹੀ ਹੈਲਦੀ ਫੂਡ ਖਾਵਾਂਗੇ ਤੇ ਹੈਲਦੀ ਰਹਾਂਗੇ ਕਿਚਨ ਤੇ ਵਾਸ਼ਰੂਮ ਸਾਫ਼ ਰੱਖਣ ਤੇ ਵੀ ਜ਼ੋਰ ਦਿੱਤਾ ਫੂਡ ਨੂੰ ਸਟੋਰ

ਕਰੋ। ਦੁਨੀਆਂ ਭਰ ਦੇ ਰੋਗ ਤੇ ਦੁਨੀਆਂ ਭਰ ਦੇ ਝਗੜੇ ਦਾ ਮੂਲ ਕਾਰਨ ਹੀ ਇਹੋ ਹੀ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੂੰਹ ਦੇ ਅੰਦਰ ਕੀ ਭੇਜਣਾ ਹੈ ਤੇ ਮੂੰਹ ਚੋਂ ਬਾਹਰ ਕੀ ਕੱਢਣਾ ਹੈ। ਫਰੀਦ ਜੀ ਦਾ ਦੋਹਾ ਜਿਹੜਾ ਮੈਂ ਪਹਿਲਾਂ ਬੋਲਿਆ ਸੀ ਉਹਦੇ ਵਿੱਚ ਫਰੀਦ ਜੀ ਆਖਦੇ ਨੇ ਕਿ ਮੈਨੂੰ ਲੱਗਾ ਕਿ ਮੈਂ ਹੀ ਦੁਖੀ ਹਾਂ ਪਰ ਜਦੋਂ ਕੋਠੇ ਚੜ੍ਹ ਕੇ ਵੇਖਣ ਤੋਂ ਭਾਵ ਹੈ ਕਿ ਜਦੋਂ ਜਾਣਿਆ ਕਿ ਹਰ ਕੋਈ ਦੁਖੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਤੇ ਬਾਬਾ ਜੀ ਨੇ ਇਸਦਾ ਹੱਲ ਵੀ ਦੱਸਿਆ ਹੈ ਸੋ ਸੁਖੀਆ ਜੋ ਨਾਮ ਆਧਾਰ। ਇਸ ਪੰਕਤੀ ਤੋਂ ਭਾਵ ਇਹ ਹੈ ਕਿ ਅਸੀਂ ਜਿਸ ਧਰਮ ਨੂੰ ਮੰਨਦੇ ਹਾਂ ਉਸ ਧਰਮ ਦੇ ਲਿਖੇ ਸ਼ਾਸਤਰਾਂ ਗ੍ਰੰਥਾਂ ਤੇ ਵੇਦਾਂ ਨੂੰ ਪੜ੍ਹੀਏ ਤੇ ਮੰਨੀਏ। ਕਿਸੇ ਉਰਦੂ ਦੇ ਸ਼ਾਇਰ ਨੇ ਆਖਿਆ ਹੈ ਅਲਿਫ ਬੇ ਪੜ੍ਹਦੇ ਜ਼ਮਾਨਾ ਬੀਤ ਗਿਆ, ਖਾਲੀ ਅਲਿਫ ਨੂੰ ਸਮਝਦੇ ਆਉਂਦੇ ਤੇ ਲਿਫ ਜਾਂਦੇ ਤੇ ਇਹ ਨੌਬਤ ਨਾ ਆਉਂਦੀ। ਬਾਣੀ ਤੋਂ ਵਸ਼ਮੇ ਬਲੀ ਵਸ਼ਮੇ ਭਲਾ ਸਰੀਰ, ਪਰ ਜੋ ਮਨ ਵਸ਼ਮੇ ਕਰੇ ਵਹੀ ਸੱਚਾ ਵੀਰ। ਮੈਂ ਬਾਹਰੋਂ ਝੁੱਕ ਕੇ ਵੇਖ ਲਿਆ ਹੁਣ ਅੰਦਰੋਂ ਝੁਕਣਾ ਬਾਕੀ ਏ, ਮੈਂ ਸਭ ਦਾ ਹੋ ਕੇ ਵੇਖ ਲਿਆ ਇੱਕ ਤੇਰਾ ਹੋਣਾ ਬਾਕੀ ਏ।

0: ਜ਼ਮਾਨਾ ਬੀਤ ਗਿਆ। ਖਾਲੀ ਅਲਫ ਨੂੰ ਸਮਝਦੇ ਆਂਦੇ ਤੇ ਲਿਫ ਜਾਂਦੇ ਤੇ ਇਹ ਨੌਬਤ ਨਾ ਆਂਦੀ। ਵਾਣੀ ਤੋਂ ਵਸ਼ਮੇ ਬਲੀ ਵਸ਼ਮੇ ਭਲਾ ਸ਼ਰੀਰ, ਪਰ ਜੋ ਮਨ ਵਸ਼ਮੇ ਕਰੇ ਵਹੀ ਸੱਚਾ ਵੀਰ। ਮੈਂ ਬਾਹਰੋਂ ਝੁੱਕ ਕੇ ਵੇਖ ਲਿਆ, ਹੁਣ ਅੰਦਰੋਂ ਝੁਕਣਾ ਬਾਕੀ ਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ। ਅਸੀਂ ਸਾਰੇ ਮੋਹ ਮਾਇਆ ਦੇ ਬੰਦਰਾਂ ਵਿੱਚ ਜਕੜੇ ਹੋਏ ਆ, ਸਾਡੇ ਦੁਖੀ ਹੋਣ ਦਾ ਕਾਰਨ ਪਤਾ ਕੀ ਏ? ਇਹ ਵੀ ਹੋ ਜੇ ਮੇਰਾ, ਨਾਲੇ ਉਹ ਵੀ ਹੋ ਜੇ ਮੇਰਾ, ਕਿਉਂ ਨਾ ਸਮਝੇ ਇੱਥੇ ਕੁਝ ਵੀ ਨੀ ਤੇਰਾ। ਜਿਹੜਾ ਮਿਲਿਆ ਹੰਡਾਲਾ ਉਹਦਾ ਸ਼ੁਕਰ ਮਨਾਲਾ। ਮਾਇਆ ਠਗਣੀ ਸਭ ਨੂੰ ਠਗੇ, ਇਹਨੂੰ ਠਗੇ ਨਾ ਕੋਏ। ਜਿਹੜਾ ਇਹ ਠਗਣੀ ਨੂੰ ਠਗੇ ਸੰਤ ਕਹੀਏ ਸੋਏ। ਛਾਇਆ ਤੇ ਮਾਇਆ ਦੇ ਪਿੱਛੇ ਜਿੰਨਾ ਮਰਜ਼ੀ ਦੌੜ ਲਵੋ, ਇਹ ਹੱਥ ਨਹੀਂ ਆਉਂਦੀਆਂ। ਸੁਖੀ ਹੋਣ ਦਾ ਨੁਸਖਾ ਨੋਟ ਕਰ ਲਓ, ਇੱਛਾਵਾਂ ਨੂੰ ਜ਼ਰੂਰਤਾਂ ਦਾ ਨਾਮ ਨਾ ਦਿਓ ਤੇ ਤੁਲਨਾ ਕਰਨੀ ਮਤਲਬ ਮੁਕਾਬਲੇ ਕਰਨੇ ਛੱਡ ਦਿਓ। ਦਿਖਾਵਾ ਦੁੱਖਾਂ ਦਾ ਕਾਰਨ ਏ ਤੇ ਸਾਦਗੀ ਸੁੱਖਾਂ ਦਾ। ਹੁਣ ਮਰਜ਼ੀ ਸਾਡੀ ਏ ਕਿ ਅਸੀਂ ਦੁਖੀ ਹੋਣਾ ਏ ਕਿ ਸੁਖੀ ਹੋਣਾ ਏ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
1: ਜੀ। ਉਦੇ ਚੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਪ੍ਰੋਗਰਾਮਾਂ ਦੇ ਸਾਰ ਦੇਣ ਤੇ ਉਹ ਬਾਅਦ ਜਿਹੜਾ ਤੁਸੀਂ ਪੂਰਾ ਨਿਚੋੜ ਕੱਢਿਆ ਹੈ ਉਹ ਬਾਕੀ ਬਾਕਮਾਲ ਰਿਹਾ। ਔਰ ਤੁਸੀਂ ਗੁਰਬਾਣੀ ਦੀਆਂ ਪੰਕਤੀਆਂ ਦੇ ਨਾਲ ਤੁਸੀਂ ਸਾਨੂੰ ਸਮਝਾਇਆ ਕਿ ਕਿਵੇਂ ਜਿਹੜਾ ਹੈ ਕਿ ਸੰਸਾਰ ਜਿਹੜਾ ਹੈ ਦੁੱਖਾਂ ਦਾ ਘਰ ਹੈ, ਔਰ ਕਿਵੇਂ ਅਸੀਂ ਆਪਣੀ ਇੱਛਾਵਾਂ ਦੇ ਉੱਪਰ ਕਾਬੂ ਕਰਕੇ ਜਿਹੜਾ ਆਪਣੇ ਮਨ ਦੇ ਉੱਪਰ ਕਾਬੂ ਕਰਕੇ ਜਿਹੜਾ ਹੈ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ। ਸੋ ਬਾਕੀ ਸਾਰੀ ਖੇਡ ਜਿਹੜੀ ਹੈ ਉਹ ਮਨ ਦੀ ਹੈ, ਆਪਣੇ ਮਨ ਨੂੰ ਜਿਹੜਾ ਮਨ ਨੀਵਾਂ ਮਤ ਉੱਚੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਗਿਆਨਵਰਧਕ ਤਰੀਕੇ ਦੇ ਨਾਲ ਪ੍ਰੋਗਰਾਮਾਂ ਦਾ ਸਾਰ ਵੀ ਦਿੱਤਾ, ਔਰ ਨਾਲ ਦੀ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਜਿਹੜੀਆਂ ਸੇਧ ਦੇਣ ਵਾਲੀਆਂ ਗੱਲਾਂ ਬਾਤਾਂ ਜਿਹੜੀਆਂ ਜ਼ਰੂਰੀ ਨੇ ਉਹ ਵੀ ਤੁਸੀਂ ਸਾਨੂੰ ਸਮਝਾਈਆਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਾਕੀ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਲਿਖ ਰਹੇ ਨੇ ਕਿ ਕੌਣ ਕਹਿੰਦਾ ਹੈ ਕਿ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਣ ਦੇ ਨਾਲ ਸਫ਼ਰ ਚੰਗਾ ਹੁੰਦਾ ਹੈ, ਪਰ ਸੱਚੇ ਰਿਸ਼ਤੇ ਔਰ ਚੰਗੇ ਮਿੱਤਰ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਹੋਣ, ਚਾਹੇ ਉਹ ਪੈਦਲ ਵੀ ਹੋਣ, ਤਾਂ ਜ਼ਿੰਦਗੀ ਬਹੁਤ ਖੂਬਸੂਰਤ ਲੱਗਦੀ ਹੈ। ਸੋ ਬਾਕੀ ਜ਼ਿੰਦਗੀ ਜਿਹੜੀ ਆ ਉਹ ਮਹਿੰਗੀਆਂ ਗੱਡੀਆਂ ਕੱਪੜੇ ਜਾਂ ਫਿਰ ਸ਼ਾਨ ਸ਼ੌਕਤ ਦੇ ਵਿੱਚ ਨਹੀਂ ਹੈ। ਚੰਗਾ ਜੀਵਨ ਸਾਥੀ, ਚੰਗਾ ਦੋਸਤ, ਚੰਗਾ ਮਿੱਤਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਵਧੀਆ ਸਾਬਤ ਹੋ ਸਕਦਾ ਹੈ, ਤੁਹਾਡੀ ਜ਼ਿੰਦਗੀ ਬਿਹਤਰੀਨ ਹੋ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਫਿਲਹਾਲ ਮੈਂ ਇੱਕ ਵੋਇਸ ਮੈਸੇਜ ਦੀ ਜਗ੍ਹਾ ਇੱਕ ਮੈਂ ਤੁਹਾਨੂੰ ਡਾਇਲੋਗ ਸੁਣਾਉਣ ਜਾ ਰਿਹਾ। ਤੁਸੀਂ ਦੱਸਣਾ ਇਹ ਡਾਇਲੋਗ ਕਿਹੜੀ ਮੂਵੀ ਦੇ ਵਿੱਚੋਂ ਲਿਆ ਗਿਆ, ਔਰ ਇਹਨਾਂ ਡਾਇਲੋਗਸ ਦੇ ਵਿੱਚ ਕਿਹੜੇ ਕਲਾਕਾਰਾਂ ਦੀਆਂ ਆਵਾਜ਼ਾਂ ਨੇ, ਔਰ ਇਹਨਾਂ ਆਵਾਜ਼ਾਂ ਦੇ ਬਾਰੇ ਤੁਸੀਂ ਸੁਣਨਾ ਹੈ, ਦੱਸਣਾ ਹੈ। ਫਿਰ 9855-10-10-27 'ਤੇ ਤੁਸੀਂ ਜਿਹੜਾ ਆ ਉਹ ਮੈਸੇਜ ਭੇਜਣਾ। ਆਓ ਸੁਣਦੇ ਹਾਂ ਇਸ ਡਾਇਲੋਗ ਨੂੰ।
2: ਭਾਈ ਸੁੱਤਾ ਤਾਂ ਨਹੀਂ? ਭਾਈ ਇੱਕ ਗੱਲ ਕਹਾਂ? ਹਾਂ ਬੋਲ।
3: ਭਾਈ ਯਾਰ ਕਿੰਨਾ ਨਜ਼ਾਰਾ ਹੋਊਗਾ, ਆਪਾਂ ਦੋਨੇ ਜਣੇ ਇਕੱਠੇ ਬਰਾਤ ਜਾਵਾਂਗੇ, ਇੱਕੇ ਜੇ ਸਿਰੇ ਬੰਨ ਕੇ, ਇੱਕੇ ਜੇ ਪੱਗਾਂ ਬੰਨ ਕੇ। ਭਾਈ ਬੈਠ ਕੇ ਮੇਰੀ ਚਵਾਰਾ ਤੇਰਾ, ਮੈਂ ਉੱਤੇ ਵਾਲੀ ਨੂੰ ਕਹਿ ਦੂੰਗਾ ਤੜਕੇ ਤਾਂ ਰੋਟੀ ਟੁੱਕ ਕਰ ਲਿਆ ਕਰੂਗੀ, ਰਾਤ ਵਾਲੀ ਨੂੰ ਤਾਂ ਉੱਦਲੇ ਨੂੰ ਕਹਿ ਲੀਜਾਂਗਾ।
4: ਬੱਲੇ ਹੋਏ ਵੱਡਿਆ ਸਿਆਣੇ ਆ, ਤੈਨੂੰ ਐਂ ਆ ਕਿ ਤੇਰੀ ਵਾਲੀ ਤੜਕੇ ਵਿਹਲੀ ਹੋ ਜਾ ਕਰੂ, ਚੋਲ ਮੋਲ ਕਰ ਲੂ, ਹਨਾ, ਕਿ ਮੇਰੇ ਵਾਲੀ ਫਸੀ ਨੂੰ ਆਥਣ ਤੱਕ ਚੁੱਲ੍ਹੇ 'ਚ ਫੂਕਾ ਮਾਰਨ।
2: ਭਾਈ ਜਾਗਦਾ?
3: ਭਾਈ ਯਾਰ ਮੈਂ ਤਾਂ ਆਪਦੇ ਦੇਖੀ ਵੀ ਨੀ ਕਹਿ ਜੂ।
5: ਓਏ ਉਹ ਮੇਰੇ ਵਰਗੀਆਂ ਹੀ ਹੋਣਗੀਆਂ, ਬਸ ਦਾੜੀ ਮੁੱਠਾ ਨਹੀਂ ਹੋਣਗੀਆਂ ਉਹਨਾਂ ਦੇ। ਉਹ ਟਿਕ ਜਾ, ਸੌ ਜਾ ਚੁੱਪ ਕਰਕੇ।
3: ਚਾਚਾ ਕੀ ਕਰੀਏ ਯਾਰ, ਨੀਂਦ ਨਹੀਂ ਆਉਂਦੀ।
1: ਜੀ ਦੋਸਤੋ, ਤੁਸੀਂ ਸਾਨੂੰ ਦੱਸਣਾ ਹੈ ਕਿ ਇਹ ਡਾਇਲੋਗ ਜਿਹੜਾ ਹੈ ਕਿਹੜੀ ਮੂਵੀ ਦੇ ਵਿੱਚੋਂ ਲਿਆ ਗਿਆ, ਔਰ ਕਿਹੜੇ ਕਲਾਕਾਰਾਂ ਦੀਆਂ ਇਹ ਆਵਾਜ਼ਾਂ ਜਿਹੜੀਆਂ ਤੁਸੀਂ ਸੁਣੀਆਂ ਹੈ, ਇਹ ਸਭ ਕੁਝ ਤੁਸੀਂ ਸਾਨੂੰ ਦੱਸਣਾ ਹੈ 9855-10-10-27 'ਤੇ। ਔਰ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਹੋਣਗੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀਆਂ ਜਾਣਕਾਰੀ ਵੀ ਨਾਲ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਅੱਜ ਦੇ ਦਿਨ ਬਾਰੇ ਯਾਨੀ ਕਿ ਵਰਲਡ ਫੂਡ ਸੇਫਟੀ ਡੇ 'ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਸਾਨੂੰ ਦੱਸਣਾ ਹੈ, ਔਰ ਤੁਸੀਂ ਦੱਸਣਾ ਹੈ ਵੀ ਕਿਵੇਂ ਮਿਲਾਵਟੀ ਭੋਜਨ ਦੀ ਪਛਾਣ ਤੁਸੀਂ ਕਿਵੇਂ ਕਰਦੇ ਹੋ, ਔਰ ਕਿਸ ਤਰ੍ਹਾਂ ਦਾ ਭੋਜਨ ਤੁਸੀਂ ਖਾਂਦੇ ਹੋ। ਆਓ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਛੱਲਾ।

102.7 FM Rainbow 103.6 MHz ਦੇ ਨਾਲ ਨਾਲ News on AIR ਐਪ ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ ਆਪਣੇ ਖਾਸ ਟੈਲੈਂਟ ਨੂੰ ਇੱਥੇ ਸਾਂਝਾ ਕਰ ਸਕਦੇ ਹੋ ਲਿਖਦੇ ਹੋ ਗਾਉਂਦੇ ਹੋ ਜਾਂ ਫਿਰ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਕੋਈ ਅਜਿਹੀ ਯਾਦ ਤੁਹਾਡੇ ਤੁਸੀਂ ਸਾਂਭ ਕੇ ਰੱਖੀ ਉਸ ਯਾਦ ਨੂੰ ਉਸ ਇਤਿਹਾਸਿਕ ਜਗ੍ਹਾ ਬਾਰੇ ਤੁਹਾਨੂੰ ਪਤਾ ਜਿਹੜੀ ਤੁਹਾਡੇ ਪਿੰਡ ਦੇ ਲਾਗੇ ਆ ਜਿਹੜੀ ਤੁਹਾਡੇ ਸ਼ਹਿਰ ਦੇ ਲਾਗੇ ਆ ਜਿਹਦੇ ਬਾਰੇ ਲੱਗਦਾ ਵੀ ਤੁਹਾਨੂੰ ਕਿਸੇ ਹੋਰ ਨੂੰ ਨੌਲੇਜ ਨਹੀਂ ਹੈ ਕਿਸੇ ਨੂੰ ਹੋਰ ਜਾਣਕਾਰੀ ਨਹੀਂ ਹੈ ਤੁਸੀਂ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਜਿੱਦਾਂ ਇੱਕ ਸਾਡੇ ਦੋਸਤ ਨੇ ਦੱਸਿਆ ਕਿ ਪੰਜਾਬੀ ਵਿਰਸੇ ਦੇ ਨਾਲ ਜੋੜਨ ਵਾਲੀ ਇੱਕ ਜਗ੍ਹਾ ਦੇ ਬਾਰੇ ਉਹ ਦੱਸ ਕੇ ਗਏ ਨੇ ਤੁਸੀਂ ਵੀ ਇਹੋ ਜਿਹੀ ਕੋਈ ਯਾਦ ਕੋਈ ਇਹੋ ਜਿਹੀ ਗੱਲਾਂ ਬਾਤਾਂ ਸਾਂਝੀਆਂ ਕਰ ਸਕਦੇ ਹੋ ਸੋ ਬਾਕੀ ਅੱਜ ਅਸੀਂ ਵਰਲਡ ਫੂਡ ਸੇਫਟੀ ਡੇ ਮਨਾ ਰਹੇ ਹਾਂ ਸੋ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੀ ਇਹ ਹੈ ਕਿ ਅਸੀਂ ਸਭ ਸੁਰੱਖਿਅਤ ਭੋਜਨ ਜਿਹੜਾ ਹੈ ਉਹ ਕਰ ਸਕੀਏ ਔਰ ਚੰਗੀ ਸਿਹਤ ਨੂੰ ਜਿਹੜਾ ਉਹ ਮਾਣ ਸਕੀਏ ਸੋ ਇੱਕ ਸਰਵੇ ਦੇ ਮੁਤਾਬਕ ਇਹ ਵੀ ਕਿਹਾ ਜਾਂਦਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਨੇ ਉਹ ਖਰਾਬ ਭੋਜਨ ਦੇ ਨਾਲ ਜਿਹੜਾ ਹੈ ਬਹੁਤ ਜ਼ਿਆਦਾ ਬਿਮਾਰੀਆਂ ਦੇ ਚਪੇਟ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਦੂਸ਼ਿਤ ਭੋਜਨ ਖਾਣ ਦੇ ਨਾਲ ਸਭ ਤੋਂ ਜਲਦੀ ਜਿਹੜਾ ਬੈਕਟੀਰੀਆ ਵਾਇਰਸ ਜਿਹੜੇ ਨੇ ਉਹ ਬੱਚਿਆਂ ਨੂੰ ਜਿਹੜਾ ਉਹ ਜਲਦੀ ਆਪਣੀ ਚਪੇਟ ਦੇ ਵਿੱਚ ਲੈ ਲੈਂਦੇ ਨੇ

0: ਅਸੁਰੱਖਿਅਤ ਭੋਜਨ ਦੇ ਨਾਲ ਬੱਚਿਆਂ ਦੇ ਵਿੱਚ ਡਾਇਰੀਆ ਵਰਗੀ ਬਿਮਾਰੀ ਦਾ ਖਤਰਾ ਜਿਹੜਾ ਵੱਧ ਜਾਂਦਾ ਹੈ। ਔਰ ਇਸ ਤੋਂ ਇਲਾਵਾ ਜਿਹੜਾ ਹੈ ਭੋਜਨ ਦੇ ਵਿੱਚ ਜਿਹੜੇ ਜ਼ਹਿਰੀਲੇ ਤੱਤ ਮੌਜੂਦ ਹੁੰਦੇ ਨੇ ਉਹ ਉਹਨਾਂ ਦੇ ਮਾਨਸਿਕ ਸਤਰ ਨੂੰ ਜਿਹੜਾ ਹੈ ਉਹ ਅਸਰ ਕਰਦੇ ਨੇ। ਸੋ ਇਸ ਕਰਕੇ ਜਿਹੜਾ ਜਦੋਂ ਵੀ ਤੁਸੀਂ ਬੱਚਿਆਂ ਨੂੰ ਖਾਣ ਪੀਣ ਦੇ ਲਈ ਕੁਝ ਦਿਓ ਜਾਂ ਕੋਈ ਵੀ ਭੋਜਨ ਦਿਓ, ਉਸ ਨੂੰ ਸੁਰੱਖਿਅਤ ਤਰੀਕੇ ਦੇ ਨਾਲ, ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜਾ ਉਹ ਚੰਗੀਆਂ ਜਗ੍ਹਾ ਤੋਂ ਖਰੀਦੋ ਤਾਂ ਜੋ ਬੱਚਾ ਜਿਹੜਾ ਹੈ ਤੰਦਰੁਸਤ ਰਹੇ। ਔਰ ਇਸੇ ਤਰ੍ਹਾਂ ਹੀ ਬਜ਼ੁਰਗਾਂ ਦੀ ਸਿਹਤ ਦਾ ਵੀ ਤੁਸੀਂ ਖਿਆਲ ਰੱਖ ਸਕਦੇ ਹੋ। ਬਾਕੀ ਆਪਣੇ ਅਗਰ ਗੱਲ ਕਰੀਏ ਤਾਂ ਪੰਜਾਬੀ ਜਿਹੜੇ ਆਪਣੇ ਖੁੱਲ੍ਹੇ ਖਾਣ ਪੀਣ ਦੇ ਕਰਕੇ ਜਿਹੜਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ। ਸੋ ਰੱਜ ਕੇ ਖਾਣਾ, ਦੱਬ ਕੇ ਵਾਹੁਣਾ ਪੰਜਾਬੀਆਂ ਦੀ ਫਿਤਰਤ ਰਹੀ ਹੈ। ਸੋ ਪੰਜਾਬੀ ਜਦੋਂ ਵੀ ਫਿਰ ਚਾਰ ਜੁੜਦੇ ਨੇ, ਫਿਰ ਖਾਣ ਪੀਣ ਵਾਲਾ ਮਾਹੌਲ ਜਦੋਂ ਬਣਦਾ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਉਸ ਮਾਹੌਲ ਵਿੱਚੋਂ ਨਿਕਲਦੀਆਂ ਨੇ। ਸੋ ਅੱਜ ਸੰਡੇ ਵਾਲਾ ਦਿਨ ਹੈ ਅਤੇ ਤੁਸੀਂ ਵੀ ਖਾਣ ਪੀਣ ਦੇ ਲਈ ਕੀ ਕੁਝ ਬਣਾ ਰਹੇ ਹੋ, ਕਿਹੜੇ ਕਿਹੜੇ ਪਰੌਂਠੇ ਤੁਸੀਂ ਅੱਜ ਬਣਾ ਰਹੇ ਹੋ ਇਹ ਵੀ ਦੱਸ ਸਕਦੇ ਹੋ। ਔਰ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਕਿਸ ਤਰ੍ਹਾਂ ਦੀ ਡਾਇਟ ਫੋਲੋ ਕਰਦੇ ਹੋ। ਫਿਲਹਾਲ ਚੱਲਦੇ ਹਾਂ ਅਗਲੇ ਮੈਸੇਜ ਵੱਲ। ਵੋਇਸ ਮੈਸੇਜ ਸਾਡੇ ਤੱਕ ਬਹੁਤ ਮਾਤਰਾ ਦੇ ਵਿੱਚ ਦੋਸਤ ਪਹੁੰਚਾ ਰਹੇ ਨੇ, ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਆਓ ਸੁਣਦੇ ਹਾਂ ਦੋਸਤ ਕੀ ਕਹਿਣਾ ਚਾਹੁੰਦੇ ਨੇ ਇਸ ਵੋਇਸ ਮੈਸੇਜ ਦੇ ਵਿੱਚ।
1: ਪ੍ਰੋਗਰਾਮ ਦੇ ਲਪਨਾ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ,
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ,
1: ਨਮਸਕਾਰ ਲਲਿਤ ਸਾਰਾ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਸਾਰੇ ਆਰਜਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰਾ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜਿਹੜੀ ਤੁਸੀਂ ਬੁਝਾਰਤ ਬੁੱਝੀ ਹੈ ਜੀ, ਪੁੱਛੀ ਹੈ ਜੀ, ਉਹਦਾ ਮੇਰੇ ਹਿਸਾਬ ਨਾਲ ਜਵਾਬ ਹੈ ਜੀ ਇੱਜ਼ਤ, ਕਿਉਂਕਿ ਇੱਜ਼ਤ ਦੇ ਨਾਲ ਹੀ ਆਪਾਂ ਨੂੰ ਜਿਹੜੀ ਸਰਦਾਰੀ ਆ ਉਹ ਮਿਲ ਸਕਦੀ ਹੈ। ਅਤੇ ਬਾਕੀ ਜੇ ਗਲਤ ਵੀ ਹੋਵਾਂਗਾ ਤਾਂ ਮੈਨੂੰ ਦੱਸ ਦੇਣਾ। ਅਤੇ ਹੋਰ ਸਾਥੀਓ, ਤੁਸੀਂ ਸਾਰੇ ਠੀਕ ਠਾਕ ਹੋ ਆਈਓ, ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ। ਗਰਮੀ ਬਹੁਤ ਪੈ ਰਹੀ ਹੈ ਜੀ, ਆਪੋ ਆਪਣਾ ਧਿਆਨ ਰੱਖੀਏ, ਪਸ਼ੂਆਂ ਪੰਛੀਆਂ ਦੇ ਲਈ ਪਾਣੀ ਰੱਖੀਏ, ਜੋ ਸਾਨੂੰ ਜਿੱਦਾਂ ਜਿੱਦਾਂ ਗਾਈਡਲਾਈਨਸ ਮਿਲ ਰਹੀਆਂ ਸਰਕਾਰ ਦੀਆਂ ਉਸੇ ਹਿਸਾਬ ਨਾਲ ਚੱਲੀਏ। ਮੌਸਮ ਵਿਭਾਗ ਨੇ ਅੱਜ ਤੱਕ ਵੀ ਕਿਹਾ ਵੀ ਜੇ ਲੋੜ ਨਾ ਹੋਵੇ ਤਾਂ 12 ਤੋਂ 4 ਵਜੇ ਤੱਕ ਨਾ ਹੀ ਨਿਕਲਿਆ ਜਾਵੇ ਤਾਂ ਚੰਗਾ
0: ਜੀ,
1: ਅਤੇ 4 ਵਜੇ ਤੋਂ ਬਾਅਦ ਹੀ ਜਿਹੜਾ ਆਪਣਾ ਕੰਮ ਹੈਗਾ ਉਹ ਕੀਤਾ ਜਾਵੇ, ਕਿਉਂਕਿ ਪਹਿਲਾਂ ਸਿਹਤ ਹੈ ਫਿਰ ਹੀ ਸਾਰਾ ਕੁਛ ਹੈ। ਇਸ ਕਰਕੇ ਖੇਤੀਬਾੜੀ ਵੀ ਜਿਹੜੇ ਕਰਦੇ ਨੇ ਵੀਰ, ਉਹ ਵੀ ਪਹਿਲਾਂ ਸਿਹਤ ਨੂੰ ਜ਼ਰੂਰ ਵੇਖਣ, ਸਿਹਤ ਦਾ ਧਿਆਨ ਜ਼ਰੂਰ ਰੱਖਣ। ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜਾਣਕਾਰੀ ਵੀ ਸਾਂਝੀ ਕੀਤੀ ਵੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀ ਜਿਹੜੀ ਹੈ ਬਹੁਤ ਪੈ ਰਹੀ ਹੈ। ਲੋੜ ਪੈਣ 'ਤੇ ਹੀ ਘਰ ਤੋਂ ਜਿਹੜਾ ਬਾਹਰ ਨਿਕਲਣਾ ਚਾਹੀਦਾ, ਕਿਉਂਕਿ ਜਿਹੜੀ ਇਸ ਵਕਤ ਜਿਹੜੀ ਲੂ ਚੱਲਣ ਦੀ ਜਿਹੜੀ ਸਥਿਤੀ ਹੈਗੀ ਆ ਉਹਦੇ ਵਿੱਚ ਜਿਹੜਾ ਆ ਸਰੀਰ ਦੇ ਜਿਹੜਾ ਆ ਉਸ ਨੂੰ ਹਾਨੀਕਾਰਕ ਬਿਮਾਰੀਆਂ ਜਿਹੜੀਆਂ ਹੋਣ ਦਾ ਖਤਰਾ ਵੱਧ ਜਾਂਦਾ, ਕਿਉਂਕਿ ਧੁੱਪ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਫੇਸ ਨਾਲ ਸੰਬੰਧਿਤ ਜਿਹੜੀਆਂ ਚਿਹਰੇ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਉਹ ਸਾਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ ਦੋਸਤ ਇਸ ਮੈਸੇਜ ਦੇ ਵਿੱਚ ਕੀ ਕਹਿ ਰਹੇ ਨੇ।
1: ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਲਲਿਤ ਸੋਨੀ ਜੀ, ਹੋਰ ਕੀ ਹਾਲ ਹੈ ਵੀਰ ਜੀ?
0: ਬਹੁਤ ਵਧੀਆ ਜੀ, ਚੜ੍ਹਦੀ ਕਲਾ 'ਚ, ਤੁਸੀਂ ਦੱਸੋ
1: ਜੀ। ਅੱਜ ਕੱਲ੍ਹ ਚੱਲ ਰਹੀ ਹੈ ਆਪਣੇ ਖਾਣ ਵਾਲੇ ਪਦਾਰਥ ਵੀ ਕਿਹੜੀ ਚੀਜ਼ ਸਿਹਤ ਵਾਸਤੇ ਚੰਗੀ ਹੈ, ਜਾਣੀ ਕਿ ਜਿਹੜੇ ਪੁਰਾਣੇ ਬਜ਼ੁਰਗ ਸਾਡੇ ਵਰਗੇ ਉਹ ਤਾਂ ਹੁਣ ਦਾਲ ਫੁਲਕੇ ਦਿੱਤੇ ਹੀ ਮੁਤਾਸਰ ਹੈ, ਜਿਹੜੀ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਹੈ ਇਹ ਫਾਸਟ ਫੂਡ ਦੇ ਵਿੱਚ ਹੀ ਰੁੱਝੀ ਹੋਈ ਹੈ, ਕੋਈ ਚੱਜ ਦੀ ਚੀਜ਼ ਇਹਨਾਂ ਨੇ ਖਾਣੀ ਨਹੀਂ। ਆਹ ਪੈਕਟ ਖਾਣ ਵਾਲੇ ਹੁੰਦੇ ਉਹ ਜਿੰਨੇ ਮਰਜ਼ੀ ਬੱਚਿਆਂ ਨੂੰ ਖਵਾ ਦਿਓ, ਕੁਲਚੇ ਖਵਾ ਦਿਓ, ਬਰਗਰ ਖਵਾ ਦਿਓ, ਖੁਸ਼ ਹੋ ਕੇ ਖਾ ਲੈਂਦੇ ਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦਾ ਅਖੀਰ ਕੀ ਬਣਦਾ ਹੈਗਾ। ਜਿਹੜੇ ਮੰਨ ਲਓ ਪੁਰਾਣੀਆਂ ਖੁਰਾਕਾਂ ਖਾਂਦੇ ਸੀ ਬਜ਼ੁਰਗ ਉਹ ਅੱਜ ਤੱਕ ਵੀ ਕਾਇਮ ਹੈ
0: ਜੀ,
1: ਜਿਵੇਂ ਕਿ ਦਹੀਂ ਦੀ ਲੱਸੀ, ਦਹੀਂ ਖਾਣਾ, ਘਰ ਦੀਆਂ ਬਣੀਆਂ ਹੋਈਆਂ ਦਾਲਾਂ ਸਬਜ਼ੀਆਂ ਖਾਣਾ ਅਤੇ ਸਿੰਪਲ ਫੁਲਕਾ ਖਾਣਾ, ਇਹ ਬਜ਼ੁਰਗਾਂ ਦੀ ਜ਼ਿੰਦਗੀ ਵਿੱਚ ਸ਼ਾਮਿਲ ਸੀ, ਜਿਸ ਕਰਕੇ ਉਹ ਅੱਜ ਤੱਕ ਕਾਮਯਾਬ ਹੈ। ਅਤੇ ਜਿਹੜੀ ਅੱਜ ਦੀ ਪੀੜ੍ਹੀ ਹੈ ਉਹ 50 ਸਾਲ ਦੀ ਮਸਾਂ ਆਉਂਦੀ ਹੈ, ਕਿਹਦੇ ਗੋਡੇ ਦੁਖਣ ਲੱਗ ਜਾਂਦੇ, ਕਿਹਦੇ ਗਿੱਟੇ ਦੁਖਣ ਲੱਗ ਜਾਂਦੇ ਹੈ, ਇਹ ਸਾਰਾ ਕੁਛ ਫਾਸਟ ਫੂਡ ਦੀ ਵਜ੍ਹਾ ਨਾਲ ਹੀ ਜਿਹੜਾ ਆਪਾਂ ਤੇਜ਼ ਮਸਾਲਿਆਂ ਨਾਲ ਖਾ ਰਹੇ ਹਾਂ, ਇਸੇ ਕਰਕੇ ਸਾਰਾ ਕੁਛ ਹੀ ਹੋ ਰਿਹਾ। ਜੇ ਆਪਾਂ ਇਹਨਾਂ ਨੂੰ ਵਰਲਡ ਕਰਾਂਗੇ ਤਾਂ ਕਾਮਯਾਬ ਰਹਾਂਗੇ ਆਪਾਂ। ਅੱਜ ਬਸ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ਼੍ਰੀ ਅਕਾਲ ਦੋਸਤੋ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਬਾਕੀ ਚੰਗੀ ਸਿਹਤ ਦੇ ਲਈ ਜਿਹੜਾ ਚੰਗੀ ਖੁਰਾਕ, ਚੰਗਾ

0: भोजन जेह्ड़ा बहुत जरूरी है, क्योंकि असी जेकर चंगा भोजन खावांगे तो साडा शरीर जिहड़ा है वह तंदुरुस्त रहेगा और बीमारियों तो असी कोहां दूर रहांगे और जिहड़ा जिंदगी दा असी इसे तरह आनंद जिहड़ा माणदे रहांगे। क्योंकि जदों सेहत खराब हो जाती है तो फिर सानू आर्थिक तौर पर भी जिहड़ा है वह सट वजदी है, आर्थिक तौर पर भी असी परेशान होंदे आ, क्योंकि बीमारी नूं दूर करन दे लई जिहड़ा दवाइयां दा खर्चा है, फिर डॉक्टर दे चक्कर जिहड़े लगदे ने, ओह बहुत वड्डी मात्रा दे विच साडा जिहड़ा आ ओह साडे ते जिहड़ा आ असर करदे ने। और एक रिपोर्ट दे मुताबिक भोजन दे नाल होण वालियां बीमारियां दे कारण हर साल लगभग 310 अरब अमरीकी डॉलर जिहड़ा आ आर्थिक नुकसान हो रहा है। ये ओवरऑल गल की जाए तो बहुत वड्डे लैवल ते पूरे वर्ल्ड लैवल ते सोचा जाए तो कितना ज़्यादा खर्च जिहड़ा आ असी अपनी सेहत नूं बचाउण दे लई करदे आ। सो वो सिर्फ तो सिर्फ जिहड़ा ये खर्च हुंदा है साडा दवाइयां ते हुंदा है, क्यों ना असी चंगी खुराक खाइए और इन्हां बीमारियों तो इन्हां खर्चों तो असी दूर रहिए। सो बाकी एक अगला मैसेज पहुंचा है, आओ सुनदे आ दोस्त की कह रहे हैं।
1: ललित सोनी जी गुड मॉर्निंग
0: जी। गुड मॉर्निंग।
1: मैं पाली प्याला जिला हुशियारपुर तो बोलदा जी।
0: जी
1: तो बहुत अच्छा प्रोग्राम पेश करदे तुसी, तो आज दी मेरी एक छोटी जी बुझारत है
0: जी। जी
1: वो केड़ा पंछी है उड़दा भी आ ते वो किसे ना दरख्त ते बहिंदा ना किसे तार ते बहिंदा, हो
0: जी
1: सिर्फ थले घूमदा उड़दा भी आ
0: जी।
1: ਇਹਦਾ ਜਵਾਬ ਤੁਹਾਨੂੰ ਮੈਂ ਲਿਖ ਕੇ ਪਾਉਂਦਾ ਹਾਂ, ਬਾਕੀ ਦੋਸਤਾਂ ਨੂੰ ਪੁੱਛਦੇ ਹਾਂ ਇਹਦਾ ਜਵਾਬ
0: ਜੀ। ਜੀ ਤੁਹਾਡੇ ਵਾਲਾ ਜਿਹੜੀ ਹੈ ਬੁਝਾਰਤ ਉਹ ਵੀ ਪਹੁੰਚ ਗਈ ਹੈ। ਸੋ ਮੈਂ ਇੱਕ ਬਾਜ਼ਾਰ 'ਚ ਪਾਈ ਸੀ, ਦੋਸਤ ਨੇ ਇਹਦਾ ਜਵਾਬ ਦਿੱਤਾ ਸੀ, ਉਹਨਾਂ ਦੋਸਤਾਂ ਨੂੰ ਦੱਸ ਦਈਏ ਕਿ ਤੁਹਾਡਾ ਜਵਾਬ ਥੋੜ੍ਹਾ ਜਿਹਾ ਗਲਤ ਸੀ। ਮੈਂ ਦੁਬਾਰਾ ਪੁੱਛਦਾ ਤੁਹਾਨੂੰ ਬੁਜ਼ਾਰਤ, ਦੁਬਾਰਾ ਸੋਚੋ ਅਤੇ ਦੁਬਾਰਾ ਮੈਸੇਜ ਕਰਿਓ ਔਰ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਮੈਂ ਜ਼ਰੂਰ ਉਹਦਾ ਜਵਾਬ ਦੇਵਾਂਗਾ ਕਿ ਇੱਕ ਚੀਜ਼ ਮੈਂ ਐਸੀ ਦੇਖੀ ਮਿਲਦੀ ਨਹੀਂ ਉਧਾਰੀ, ਜਿਸ ਦੇ ਪੱਲੇ ਇਹ ਹੋਵੇ ਉਸ ਨੂੰ ਮਿਲਦੀ ਸਰਦਾਰੀ। ਸੋ ਇੱਜ਼ਤ ਤੁਸੀਂ ਜਵਾਬ ਦਿੱਤਾ ਸੀ ਪਹਿਲੇ ਵਾਲੇ ਦੋਸਤ ਨੇ, ਉਹ ਕਿਸੇ ਹੱਦ ਤੱਕ ਠੀਕ ਹੈ, ਪਰ ਇਹਦਾ ਸਹੀ ਜਵਾਬ ਹੈ ਉਹ ਮੈਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਜ਼ਰੂਰ ਦੇ ਕੇ ਜਾਵਾਂਗਾ। ਔਰ ਇਸ ਤੋਂ ਇਲਾਵਾ ਤੁਸੀਂ ਦੱਸ ਸਕਦੇ ਹੋ ਕਿ ਜਿਹੜੀ ਮੈਂ ਬੁਜ਼ਾਰਤ ਤੋਂ ਇਲਾਵਾ ਜਿਹੜੀ ਮੈਂ ਤੁਹਾਨੂੰ ਡਾਇਲੋਗ ਸੁਣਾਏ ਸੀ ਉਹ ਕਿਸ ਮੂਵੀ ਦੇ ਡਾਇਲੋਗ ਨੇ ਔਰ ਕਿਹਨਾਂ ਕਲਾਕਾਰਾਂ ਦੀਆਂ ਆਵਾਜ਼ਾਂ ਨੇ। 9855-10-10-27 ਨੰਬਰ ਹੈ ਜਿੱਥੇ ਤੁਸੀਂ ਆਪਣੇ ਉਹ ਮੈਸੇਜ ਭੇਜ ਸਕਦੇ ਹੋ, ਆਪਣੀ ਆਵਾਜ਼ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਇੱਕ ਹੋਰ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ।
2: ਸੋਨੇ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਤੇ ਤੁਸੀਂ ਪ੍ਰੋਗਰਾਮ ਦਾ ਸਮਾਂ ਵਧਾਉਣ ਦੀ ਗੱਲ ਕੀਤੀ ਹੈ
0: ਜੀ ਜੀ,
2: ਤੇ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਸੁਣ ਕੇ
0: ਜੀ। ਉਹ ਤੁਹਾਡੇ ਸਹਿਯੋਗ ਨਾ ਹੋ ਸਕਦਾ,
2: ਬੱਚਿਆਂ ਦੇ ਮੈਸੇਜ ਰਹਿ ਜਾਂਦੇ ਜੀ ਸਮੇਂ ਦੀ ਘਾਟ ਹੋਣ ਕਾਰਨ, ਸਮਾਂ ਵਧਾ ਦਿੱਤਾ ਜਾਵੇ ਤਾਂ ਬਹੁਤ ਵਧੀਆ, ਸਾਰੇ ਦੋਸਤਾਂ ਦੇ ਮੈਸੇਜ ਲੱਗ ਕੇ ਕਰਨਗੇ। ਜੀ ਮੈਂ ਭੁੱਲਾ ਸਿੰਘ ਸਿੱਧੂ ਪਿੰਡ ਵੜਿੰਕੜਾ ਨੇੜੇ ਮੰਡੀ ਢਾਬਾ ਵਾਲੀ ਨਾਲ ਜੀ, ਮੇਰੇ ਦੋਸਤ ਮਾਸਟਰ ਮੋਹਨ ਲਾਲ ਸ਼ੌਂਕੀ ਤੇ ਅਰਵਿੰਦ ਕੁਮਾਰ ਜਲੰਧਰ ਤੋਂ। ਤੇ ਸੋਨੇ ਸਾਹਿਬ ਜਿਹੜੀ ਤੁਸੀਂ ਬੁਝਾਰਤ ਪਾਈ ਹੈ, ਮੇਰੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਜੀ ਇਹਦਾ ਆਨਸਰ ਹੈ ਅਕਲ, ਅਕਲ ਦਿਮਾਗ ਤੇ ਜਾਂ ਮਿੱਠੀ ਬੋਲੀ ਹੋ ਸਕਦਾ ਜੀ, ਇਹ ਗਲਤ ਹੋਵੇ ਸਹੀ ਹੋਵੇ ਦੱਸਣਾ ਜ਼ਰੂਰ ਇੱਕ ਵਾਰ ਫਿਰ ਤੋਂ।
0: जी बहुत बहुत शुक्रिया जी, थोड़ा मैसेज प्रोग्राम दे विच शामिल हो गया और थोड़े दोस्तों मित्रों भी प्यार भरी सत श्रीकाल। वाकई असी सोच रहे हैं भी प्रोग्राम का जिहड़ा समा बताया जाए, क्योंकि दोस्त बहुत शिकायत करते हैं, दोस्त कहते हैं कि ਸਾਡੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੁੰਦੇ, ਪਰ ਇਹ ਤੁਹਾਡੇ ਸਹਿਯੋਗ ਨਾਲ ਹੀ ਹੋ ਸਕਦਾ ਕਿ ਵੱਧ ਤੋਂ ਵੱਧ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਂਦੇ ਹੋ ਅਤੇ ਵੱਧ ਤੋਂ ਵੱਧ ਸਾਨੂੰ ਮੈਸੇਜ ਕਰਦੇ ਹੋ, ਵੱਧ ਤੋਂ ਵੱਧ ਪ੍ਰੋਗਰਾਮ 'ਚ ਸ਼ਿਰਕਤ ਕਰਦੇ ਹੋ, ਤਾਂ ਫਿਰ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਵਧਾਇਆ ਜਾ ਸਕਦਾ ਔਰ ਸਿਰਫ ਅਤੇ ਸਿਰਫ ਤੁਹਾਡੇ ਸਹਿਯੋਗ ਦੇ ਨਾਲ ਇਹ ਹੋ ਸਕਦਾ ਹੈ। ਅਤੇ ਬਾਕੀ ਬਹੁਤ ਬਹੁਤ ਸ਼ੁਕਰੀਆ, ਬਾਕੀ ਜਿਹੜਾ ਤੁਸੀਂ ਬੁਜ਼ਾਰ ਦਾ ਜਵਾਬ ਦਿੱਤਾ ਅਤੇ ਉਹਦਾ ਜਵਾਬ ਥੋੜ੍ਹਾ ਬਹੁਤਾ ਰਲਦਾ ਮਿਲਦਾ ਹੈ, ਪਰ ਮੈਂ ਆਖਿਰ ਦੇ ਵਿੱਚ ਜ਼ਰੂਰ ਦੇ ਕੇ ਜਾਵਾਂਗਾ ਉਸ ਬੁਜ਼ਾਰ ਦਾ ਜਵਾਬ। ਬਾਕੀ ਤੁਸੀਂ ਵੀ ਜਵਾਬ ਦਿੱਤਾ ਔਰ ਆਪਣੀ ਪਿਆਰੀ ਜੀ ਆਵਾਜ਼ ਸਾਡੇ ਤੱਕ ਪਹੁੰਚਾਈ, ਆਪਣੇ ਮਿੱਤਰਾਂ ਦੋਸਤਾਂ ਦੀ ਆਵਾਜ਼ ਪਹੁੰਚਾਈ, ਬਹੁਤ ਬਹੁਤ ਸ਼ੁਕਰੀਆ ਦੇ ਲਈ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ, ਲਿਖ ਰਹੇ ਨੇ ਕਿ ਜਿੱਥੇ ਮੌਕਾ ਮਿਲੇ ਸਿੱਖਣ ਦਾ ਉੱਥੋਂ ਸਿੱਖ ਲੈਣਾ ਚਾਹੀਦਾ ਹੈ, ਕਿਤਾਬ ਤੋਂ, ਜ਼ਿੰਦਗੀ ਤੋਂ, ਗਲਤੀ ਤੋਂ, ਗੁਰੂ ਤੋਂ, ਔਕੜ ਤੋਂ ਅਤੇ ਠੋਕਰ ਤੋਂ। ਕਿਆ ਬਾਤ ਹੈ। ਸੋ ਬਾਕੀ ਜਦੋਂ

ਤੋਂ ਤੁਹਾਨੂੰ ਮੌਕਾ ਮਿਲੇ ਹਰ ਇੱਕ ਚੀਜ਼ ਤੁਹਾਨੂੰ ਸਿਖਾਉਂਦੀ ਹੈ। ਬਾਕੀ ਇੱਕ ਹੋਰ ਗੱਲ ਹੈ ਕਿ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਆਉਣ ਵਾਲਾ ਅਤੇ ਜ਼ਿੰਦਗੀ 'ਚ ਜਾਣ ਵਾਲਾ ਹਰ ਬੰਦਾ ਹਰ ਸ਼ਖਸ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਕੁਝ ਨਾ ਕੁਝ ਨਵਾਂ ਵਿਖਾ ਕੇ ਜ਼ਰੂਰ ਜਾਂਦਾ ਹੈ, ਬਸ਼ਰਤੇ ਤੁਹਾਡੀ ਸਿੱਖਣ ਦੀ ਅੰਦਰੋਂ ਚਾਹ ਹੋਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ, ਮੈਸੇਜ ਸਾਨੂੰ ਭੇਜਿਆ ਸੀ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ, ਕਾਕਾ ਬਿੱਟੂ, ਲਾਡੀ ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਲਿਖ ਰਹੇ ਨੇ ਕਿ ਲੋੜੋਂ ਵੱਧ ਮਿੱਠਾ ਬੋਲਣ ਵਾਲਿਆਂ ਤੋਂ ਵੀ ਸਾਵਧਾਨ ਰਹੋ, ਕਿਉਂਕਿ ਮਿੱਠਾ ਸ਼ਹਿਦ ਬਣਾਉਣ ਵਾਲੀ ਮੱਖੀ ਦਾ ਡੰਗ ਬਹੁਤ ਜ਼ਹਿਰੀਲਾ ਹੁੰਦਾ ਹੈ। ਸੋ ਬਾਕੀ ਜ਼ਿੰਦਗੀ ਦੀ ਸੱਚਾਈ ਹੈ ਜਨਾਬ ਕਿ ਮਿੱਠੇ ਬੋਲਣ ਵਾਲੇ ਲੋਕ ਕਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਹਿਰ ਭਰ ਦੇਣ, ਜ਼ਿੰਦਗੀ ਦੇ ਵਿੱਚ ਕੁੜੱਤਣ ਭਰ ਦੇਣ, ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ। ਸੋ ਮੈਸੇਜ ਭੇਜਿਆ ਜੀ ਸਾਡੇ ਤੱਕ, ਗੁੱਡ ਮਾਰਨਿੰਗ ਲਲਿਤ ਸੋਨੀ ਸਰ ਜੀ ਫਰੋਮ ਇੰਦਰਵੀਰ ਅਰੋੜਾ ਸੁਲਤਾਨਪੁਰ ਲੋਧੀ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਸ ਮੈਸੇਜ ਦੇ ਲਈ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਹੋਣਗੀਆਂ ਤੁਹਾਡੇ ਪਿਆਰ ਭਰੇ ਮੈਸੇਜ ਦੇ ਬਾਰੇ ਗੱਲਾਂ ਬਾਤਾਂ, ਔਰ ਤੁਹਾਡੇ ਦਿਲ 'ਚੋਂ ਨਿਕਲੀਆਂ ਹੋਈਆਂ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਅਸੀਂ ਬਾਕੀ ਦੋਸਤਾਂ ਦੇ ਨਾਲ। ਨੰਬਰ ਹੈ 9855-10-10-27। ਸਟੂਡੀਓ 'ਚ ਕੜੀ 'ਚ ਸਮਾਂ 9:35 ਅਤੇ 41 ਸੈਕਿੰਡ ਹੋ ਰਹੇ ਨੇ। ਫਟਾਫਟ ਪ੍ਰੋਗਰਾਮ 'ਚ ਹਾਜ਼ਰੀ ਲਗਾ ਸਕਦੇ ਹੋ ਜਨਾਬ, ਤੁਹਾਡੀ ਬੇਸਬਰੀ ਦੇ ਨਾਲ ਵੇਟ ਕੀਤੀ ਜਾ ਰਹੀ ਹੈ।

0: ਸਿਹਤਯਾਬ ਜ਼ਿੰਦਗੀ ਜੀ ਸਕੋ ਇਸ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਸਮੇਂ ਸਮੇਂ 'ਤੇ ਐਕਸਪਰਟ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਦੀ ਹੈ, ਗੱਲਬਾਤ ਕਰਵਾਈ ਦੀ ਹੈ ਤਾਂ ਜੋ ਤੁਸੀਂ ਜਾਗਰੂਕ ਰਹੋ ਔਰ ਇੱਕ ਚੰਗੇ ਸੋਹਣੇ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾ ਸਕੋ। ਸੋ ਇੱਕ ਹੋਰ ਵੋਇਸ ਮੈਸੇਜ ਆਓ ਸੁਣਦੇ ਹਾਂ।
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਜੀ, ਸਤਿ ਸ਼੍ਰੀ ਅਕਾਲ ਜੀ
1: ਸੋਨੀ ਜੀ। ਤੁਸੀਂ ਜਿਹੜਾ ਡਾਇਲੋਗ ਸੁਣਾਇਆ ਉਹ ਫਿਲਮ ਮੁਕਲਾਵਾ ਫਿਲਮ ਦਾ ਹੈਗਾ ਅਤੇ ਉਹਦੀ ਆਵਾਜ਼ ਹੈ ਸਰਬਜੀਤ ਚੀਮਾ, ਐਮੀ ਵਿਰਕ ਅਤੇ ਬੀ ਐਨ ਸ਼ਰਮਾ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਇਸ ਜਵਾਬ ਦੇ ਲਈ। ਸੋ ਇੱਕ ਹੋਰ ਮੈਸੇਜ ਪਹੁੰਚਿਆ ਜੀ, ਲਿਖਿਆ ਵੀ ਕਹਿੰਦੇ ਵੀ ਜੋ ਪਾਲੀ ਪਿਆਲਾ ਵਾਲਾ ਜੀ ਨੇ ਇੱਕ ਬੁਝਾਰਤ ਪਾਈ ਸੀ ਵੀ ਉਸਦਾ ਜਵਾਬ ਕਹਿੰਦੇ ਨੇ ਟਟੀਰੀ ਹੈ ਜੋ ਦਰਖਤਾਂ 'ਤੇ ਨਹੀਂ ਬੈਠਦੀ। ਇਹ ਮੈਸੇਜ ਪਾਇਆ ਸੀ ਸਾਨੂੰ ਜੀ ਆਰ ਪੋਲ ਸਰਾਭਾ ਨਗਰ ਤੋਂ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸਰ, ਗੁੱਡ ਮੋਰਨਿੰਗ
0: ਜੀ। ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਕੁਮਾਰ, ਪਿੰਡ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ। ਹਾਂਜੀ ਸਰ, ਬੁਝਾਰਤ ਜੀ, ਚਾਰ ਪੈਰ ਨਹੀਂ ਪਰ ਚੱਲਦੀ ਰਹਿੰਦੀ, ਇਹਦਾ ਆਂਸਰ ਮੈਂ ਤੁਹਾਨੂੰ ਲੈ ਕੇ ਪਾਉਂਦਾ ਜੀ।
0: ਚਾਰ ਪੈਰ ਪਰ ਚੱਲਦੀ ਰਹਿੰਦੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਤੁਸੀਂ ਵੀ ਇਸੇ ਤਰ੍ਹਾਂ ਦੀ ਬੁਝਾਰਤ, ਇਸੇ ਤਰ੍ਹਾਂ ਦਾ ਕੋਈ ਚੁਟਕਲਾ, ਕੋਈ ਬੁਝਾਰਤ ਸਾਡੇ ਨਾਲ ਸਾਂਝੀ ਕਰ ਸਕਦੇ, ਕੁਝ ਪਿਆਰੀ ਆਵਾਜ਼ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਜੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਸਰੋਤਿਆਂ ਦੀ ਜਿਹੜੀ ਹੈ ਉਹ ਸ਼ਮੂਲੀਅਤ ਜ਼ਿਆਦਾ ਹੋ ਸਕੇ। ਤਾਂ ਸੁਣਦੇ ਅਗਲਾ ਖੂਬਸੂਰਤ ਗੀਤ, ਔਰ ਗੀਤ ਤੋਂ ਬਾਅਦ ਹੋਣਗੀਆਂ ਤੁਹਾਡੀਆਂ ਪਿਆਰ ਭਰੀਆਂ ਆਵਾਜ਼ਾਂ ਦਾ ਸਾਂਝ ਹੋਏਗੀ ਇਸ ਪ੍ਰੋਗਰਾਮ ਦੇ ਜ਼ਰੀਏ। ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ, ਦਿਲ ਖੋਲ੍ਹ ਕੇ ਜਿੱਥੇ ਤੁਸੀਂ ਦਿਲ ਦੀਆਂ ਗੱਲਾਂ ਕਰ ਸਕਦੇ ਹੋ।

102.7 FM Rainbow 103.6 MHz ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਜਨਾਬ ਸੁਰੱਖਿਅਤ ਭੋਜਨ ਕਿਵੇਂ ਆਪਾਂ ਜ਼ਿੰਦਗੀ ਦੇ ਵਿੱਚ ਅਪਣਾ ਸਕਦੇ ਹਾਂ ਔਰ ਸੁਰੱਖਿਅਤ ਭੋਜਨ ਜ਼ਿੰਦਗੀ ਦੇ ਵਿੱਚ ਅਗਰ ਅਸੀਂ ਖਾਂਦੇ ਹਾਂ ਤੇ ਉਹਦੇ ਨਾਲ ਸਾਡੀ ਸਿਹਤ ਜਿਹੜੀ ਆ ਤੰਦਰੁਸਤ ਰਹਿੰਦੀ ਹੈ और हर साल 7 जून नू जड़ा है ये विश्व खाद्य सुरक्षा दिवस यानी कि वर्ल्ड फूड सेफ्टी डे जड़ा है मनाया जाता है और इहदा मुख उद्देश ही ये है कि सब लोगों के तक जड़ा है चंगी मात्रा दे विच जड़ा है भोजन और सही सुरक्षित भोजन पहुँचे ता जो लोगों की

ਸਰੀਰ ਦਾ ਜਿਹੜਾ ਸਹੀ ਮਾਤਰਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਵਿਕਾਸ ਹੋ ਸਕੇ। ਸੋ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮੈਸੇਜ ਪਹੁੰਚਿਆ ਸਾਡੇ ਤੱਕ, ਲਿਖ ਰਹੇ ਨੇ ਦਵਿੰਦਰ ਕੁਮਾਰ ਭਾਰਗਵ ਕੈਂਪ ਜਲੰਧਰ ਤੋਂ। ਗੁੱਡ ਮਾਰਨਿੰਗ ਸਰ ਜੀ, ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਮੈਸੇਜ ਜੇਕਰ ਮੈਸੇਜ ਭੇਜਿਆ ਨੇ, ਕਹਿੰਦੇ ਵੀ ਜੇਕਰ ਕਿਸੇ ਕੋਲ ਕੱਚੀ ਜਗ੍ਹਾ ਨਹੀਂ ਹੈ ਤਾਂ ਉਹ ਇਹ ਕਰ ਸਕਦੇ ਨੇ ਕਿ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਜਿਹੜਾ ਆ ਉਹ ਛੋਟੇ ਛੋਟੇ ਪੌਦੇ ਲਗਾ ਸਕਦੇ ਨੇ, ਕਿਉਂਕਿ ਪੌਦਿਆਂ ਦੇ ਕਾਰਨ ਹੀ ਅਸੀਂ ਜੀ ਰਹੇ ਹਾਂ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਆਸ ਪਾਸ ਜਿਹੜੇ ਆ ਉਹ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਨੇ, ਕਿਉਂਕਿ ਜਿੰਨੀ ਜ਼ਿਆਦਾ ਹਰਿਆਲੀ ਹੋਏਗੀ, ਜਿੰਨਾ ਜ਼ਿਆਦਾ ਕੁਦਰਤ ਪਰਿਆਵਰਨ ਦਾ ਜਿਹੜਾ ਹਰਿਆ ਭਰਿਆ ਮਾਹੌਲ ਰਹੇਗਾ, ਓਨਾ ਹੀ ਜ਼ਿਆਦਾ ਜਿਹੜਾ ਅਸੀਂ ਬਿਮਾਰੀਆਂ ਤੋਂ ਦੂਰ ਰਹਾਂਗੇ, ਓਨਾ ਹੀ ਜ਼ਿਆਦਾ ਜਿਹੜਾ ਆ ਸਾਨੂੰ ਆਲੇ ਦੁਆਲੇ ਦਾ ਜਿਹੜਾ ਆ ਉਹ ਨਜ਼ਾਰਾ ਜਿਹੜਾ ਆ ਉਹ ਵਧੀਆ ਮਿਲੇਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜਿਹੇ ਮੈਸੇਜ ਨੂੰ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਨ ਦੇ ਲਈ। ਸੋ ਜੀ, ਮੈਂ ਹੁਣ ਦੱਸ ਰਿਹਾ ਵਾਂ ਕਿ ਮੈਂ ਇੱਕ ਬੁਝਾਰਤ ਪਾਈ ਸੀ। ਇੱਕ ਚੀਜ਼ ਮੈਂ ਐਸੀ ਦੇਖੀ, ਮਿਲਦੀ ਨਹੀਂ ਉਧਾਰੀ, ਜਿਸ ਦੇ ਪੱਲੇ ਇਹ ਹੋਵੇ ਉਸਨੂੰ ਮਿਲਦੀ ਸਰਦਾਰੀ। ਸੋ ਅਲੱਗ ਅਲੱਗ ਤਰੀਕੇ ਦੇ ਨਾਲ ਦੋਸਤਾਂ ਨੇ ਇਸ ਬੁਝਾਰਤ ਦਾ ਜਵਾਬ ਦਿੱਤਾ, ਪਰ ਇਹਦਾ ਸਹੀ ਜਵਾਬ ਹੈ ਵਿੱਦਿਆ, ਯਾਨੀ ਕਿ ਐਜੂਕੇਸ਼ਨ। ਸੋ ਸਿੱਖਿਆ ਜਿਹੜੀ ਆ ਉਹ ਕਿਤੋਂ ਉਧਾਰੀ ਨਹੀਂ ਲਿੱਤੀ ਜਾ ਸਕਦੀ, ਪਰ ਜੇ ਜਿਹੜਾ ਇਨਸਾਨ ਵਿੱਦਿਆ ਹਾਸਲ ਕਰ ਲਏ, ਜਿਹੜਾ ਇਨਸਾਨ ਸਿੱਖਿਅਤ ਹੋ ਜਾਂਦਾ ਹੈ, ਤਾਂ ਉਹਦੇ ਪੱਲੇ ਸਰਦਾਰੀ ਹੁੰਦੀ ਹੈ, ਕਿਉਂਕਿ ਉਹਨੂੰ ਨੌਲੇਜ ਹੁੰਦੀ ਹੈ। ਸੋ ਇਸ ਦਾ ਸਹੀ ਜਵਾਬ ਇਹ ਹੈ। ਬਾਕੀ ਜਿਨ੍ਹਾਂ ਵੀ ਦੋਸਤਾਂ ਨੇ ਜਵਾਬ ਦਿੱਤਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਵੀ ਹਰ ਰੋਜ਼ ਆਪਣੀ ਬੁਝਾਰਤ ਦੇ ਨਾਲ, ਆਪਣੇ ਕਿਸੇ ਚੁਟਕਲੇ ਦੇ ਨਾਲ, ਆਪਣੇ ਕਿਸੇ ਅਖਾਣ ਮੁਹਾਵਰੇ ਦੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ। ਸੋ ਇੱਕ ਹੋਰ ਤੁਹਾਡੇ ਨਾਲ ਡਾਇਲੋਗ ਸਾਂਝਾ ਕੀਤਾ ਸੀ, ਜਿਹਦੇ ਵਿੱਚ ਮੈਂ ਦੱਸਿਆ ਸੀ ਵੀ ਕਿਹਨਾਂ ਕਲਾਕਾਰਾਂ ਦੀ ਆਵਾਜ਼ ਹੈ। ਸੋ ਉਹ ਮੂਵੀ ਦਾ ਨਾਮ, ਬਾਕੀ ਜਿਨ੍ਹਾਂ ਨੇ ਦੱਸਿਆ ਸੀ ਕਿ ਮੁਕਲਾਵਾ ਮੂਵੀ ਹੈ, ਜਿਹਦੇ ਵਿੱਚ ਸਰਬਜੀਤ ਚੀਮਾ, ਐਮੀ ਵਿਰਕ ਅਤੇ ਬੀ ਐਨ ਸ਼ਰਮਾ ਦੀਆਂ ਖੂਬਸੂਰਤ ਆਵਾਜ਼ਾਂ ਜਿਹੜੀਆਂ ਤੁਹਾਨੂੰ ਸੁਣਨ ਨੂੰ ਮਿਲੀਆਂ। ਸੋ ਇਹ ਉਸ ਡਾਇਲੋਗ ਦਾ ਇਹ ਜਵਾਬ ਸੀ। ਔਰ ਤੁਸੀਂ ਵੀ ਕੁਝ ਨਾ ਕੁਝ ਇਹੋ ਜਿਹੀਆਂ ਸਤਰਾਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਜਿਹਦੇ ਨਾਲ ਅਸੀਂ ਦੋਸਤਾਂ ਨੂੰ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਜੋੜੀਏ, ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਈਏ। ਔਰ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਔਰ ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਸ਼ਾਇਰੀ, ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ, ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਤਾਂ ਉਸਦੀਆਂ ਕੁਝ ਕੁ ਸਤਰਾਂ ਬੋਲ ਕੇ ਗਾ ਕੇ ਲਿਖ ਕੇ ਸਾਨੂੰ ਭੇਜ ਸਕਦੇ ਹੋ। ਹਰ ਰੋਜ਼ 9 ਤੋਂ ਲੈ ਕੇ 10 ਦੇ ਖੂਬਸੂਰਤ ਸਫ਼ਰ ਦੇ ਵਿੱਚ ਕੋਈ ਨਾ ਕੋਈ ਦੋਸਤ ਇੱਥੋਂ ਬੈਠਾ ਤੁਹਾਡੇ ਪਿਆਰ ਭਰੇ ਮੈਸੇਜ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਹੈ, ਔਰ ਤੁਹਾਡੇ ਦਿਲ ਦੀਆਂ ਗੱਲਾਂ ਬਾਕੀ ਦਿਲ ਵਾਲਿਆਂ ਤੱਕ ਪਹੁੰਚਾਉਂਦਾ ਹੈ। ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਰਹੇਗੀ, ਕਿਉਂਕਿ ਬਹੁਤ ਸਮਾਂ ਜਿਹੜਾ ਹੁਣ ਇਸ ਵਕਤ ਘੱਟ ਗਿਆ ਹੈ, ਅਤੇ ਤੁਸੀਂ ਮੈਸੇਜ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਅਜੇ ਵੀ ਤਕਰੀਬਨ ਸਾਡੇ ਕੋਲ ਜਿਹੜਾ ਆ 7 ਮਿੰਟ ਦਾ ਸਮਾਂ ਬਾਕੀ ਹੈ, ਔਰ ਇਸ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਭੇਜੇ ਹੋਏ ਮੈਸੇਜਸ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੇ ਕਰਾਂਗੇ। ਆਓ ਸੁਣਦੇ ਹਾਂ ਖੂਬਸੂਰਤ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।

102.7 FM Rainbow 103.6 MHz ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਸੀ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਹੈ ਔਰ ਜਾਂਦੇ ਜਾਂਦੇ ਸਿਰਫ ਤੇ ਸਿਰਫ ਤੁਹਾਨੂੰ ਅੱਜ ਵਰਲਡ ਫੂਡ ਸੇਫਟੀ ਡੇ ਤੇ ਇਹੀ ਕਹਿਣਾ ਚਾਹਾਂਗਾ ਕਿ ਸੁਰੱਖਿਅਤ ਭੋਜਨ ਨੂੰ ਜ਼ਿੰਦਗੀ ਦੇ ਵਿੱਚ ਅਪਣਾਓ ਔਰ ਆਪਣਾ ਔਰ ਆਪਣੇ ਚੋਣ ਵਾਲਿਆਂ ਦੀ ਸਿਹਤ ਦਾ ਖਿਆਲ ਰੱਖੋ ਹਮੇਸ਼ਾ ਚੰਗੀ ਜਗ੍ਹਾ ਤੋਂ ਹੀ ਚੀਜ਼ਾਂ ਦਾ ਜਿਹੜਾ ਆ ਉਹ ਖਰੀਦਦਾਰੀ ਕਰਨੀ ਚਾਹੀਦੀ ਆ ਔਰ ਖਾਸ ਕਰਕੇ ਜਿਹੜੇ ਨੇ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਖਾਸ ਕਰਕੇ ਜੰਕ ਫੂਡ ਹੈਗਾ ਉਹਦਾ ਇਸਤੇਮਾਲ ਬਹੁਤ ਘੱਟ ਕਰਨਾ ਚਾਹੀਦਾ ਕਿਉਂਕਿ ਇਹਦੇ ਕਰਕੇ ਹੀ ਜਿਹੜਾ ਆ ਬਹੁਤ ਸਾਰੀਆਂ ਯੂਥ ਦੇ ਵਿੱਚ ਬਿਮਾਰੀਆਂ ਦੇਖਣ ਨੂੰ ਆ ਰਹੀਆਂ ਔਰ ਆਏ ਦਿਨ ਜਿਹੜਾ ਆ ਉਹ ਹੋਸਪਿਟਲਸ ਦੇ ਵਿੱਚ ਡਾਕਟਰਾਂਸ ਦੇ ਅੱਗੇ ਜਿਹੜੀ ਲਾਈਨ ਲੱਗਦੀ ਆ ਉਹ ਇੰਨੇ ਲੋਕਾਂ ਦੀ ਹੀ ਲੱਗਦੀ ਹੈ ਜਿਨ੍ਹਾਂ ਨੂੰ ਜਿਹੜਾ ਆ ਜੰਕ ਫੂਡ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਫਿਲਹਾਲ ਇਸੇ ਆਸ ਇਸੇ ਉਮੀਦ ਦੇ ਨਾਲ ਤੁਹਾਡੇ ਕੋਲੋਂ ਵਿਦਾ ਲੈਣ ਦਾ ਸਫ਼ਰ ਜਿਹੜਾ ਆ ਸਮਾਂ ਆ ਗਿਆ ਹੈ ਫਿਰ ਕਿਸੇ ਵਕਤ ਫਿਰ ਕਿਸੇ ਵੇਲੇ ਤੁਹਾਡੇ ਨਾਲ ਫਿਰ ਤੋਂ ਹੋਏਗੀ ਮੁਲਾਕਾਤ ਤਦ ਤੱਕ ਦੇ ਲਈ ਤੁਸੀਂ ਰੱਖਣਾ ਆਪਣਾ ਢੇਰ ਸਾਰਾ ਖਿਆਲ ਔਰ ਸੁਣਦੇ ਰਹਿਣਾ FM Rainbow ਸਾਡੇ ਸੋਹਣੇ ਸੋਹਣੇ RJs ਦੇ ਨਾਲ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਤੇ ਜਾਇਦਾਦਾਂ ਦੀ ਖਰੀਦ ਤੇ ਵਿਕਰੀ ਦੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ। ਰਾਸ਼ਟਰੀ ਜਾਂਚ ਏਜੰਸੀ ਨੇ ਨੀਟ UG 2024 ਦੀ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੇ ਕਥਿਤ ਦਾਅਵਿਆਂ ਦਾ ਖੰਡਨ ਕੀਤਾ। ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ। ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਕੈਨ ਸੋਤ SIR ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਭਾਰਤ ਨੇ ਨੇਪਾਲ ਨੂੰ 72 ਸਿਹਤ ਸਹੂਲਤਾਂ ਤੇ 12 ਸਭਿਆਚਾਰਕ ਵਿਰਾਸਤ ਪ੍ਰੋਜੈਕਟ ਸੌਂਪੇ। ਘਰੇਲੂ LPG ਰਸੋਈ ਗੈਸ ਦੀ ਕੀਮਤ 'ਚ ਪ੍ਰਤੀ ਸਿਲੰਡਰ 29 ਰੁਪਏ ਦਾ ਵਾਧਾ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਕਿਹਾ ਹੈ ਕਿ ਸਾਲ 2044 ਤੱਕ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਹਵਾਈ ਆਵਾਜਾਈ 'ਚ ਤੇਜ਼ੀ ਲਿਆਉਣ 'ਚ ਭਾਰਤ ਅਹਿਮ ਭੂਮਿਕਾ ਨਿਭਾਏਗਾ। ਮੌਸਮ ਵਿਭਾਗ ਵੱਲੋਂ ਅੱਜ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਫੁੱਟਬਾਲ 'ਚ ਭਾਰਤ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ 3ਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿੱਤਣ ਤੇ ਵਧਾਈ ਦਿੱਤੀ ਹੈ।

ਸੋ ਮਿਊਜ਼ਿਕ ਨਾਲ ਮਿਲਦੀ ਆ ਦਿਲ ਨੂੰ ਵਾਈਬ, ਐਂਡ ਵਾਈਬ ਨਾਲ ਸੈੱਟ ਹੋ ਜਾਂਦਾ ਹੈ ਜੀ ਖਰਾਬ ਤੋਂ ਵੀ ਖਰਾਬ ਮੂਡ। ਵੈਸੇ ਖਰਾਬ ਮੂਡ ਨੂੰ ਨਾ ਸੈੱਟ ਕਰਨ ਲਈ ਇੱਕ ਹੋਰ ਬੜੇ ਕਮਾਲ ਦਾ ਤਰੀਕਾ ਮੇਰੇ ਕੋਲ। ਆਪਣੇ ਆਪਣੇ ਮੋਬਾਈਲ ਦਾ ਕੈਮਰਾ ਓਪਨ ਕਰੋ। ਮੈਨੂੰ ਪਤਾ ਸਾਰਿਆਂ ਦੇ ਕੋਲ ਇਸ ਟਾਈਮ ਫੋਨ ਤਾਂ ਹੁੰਦਾ ਹੀ ਹੈ ਨਾ ਜੀ, ਸੋ ਰੇਡੀਓ ਸੁਣ ਰਹੇ ਹੋ ਨਾਲ ਨਾਲ। ਜੇਕਰ ਕਦੇ ਵੀ ਸਾਡਾ ਮੂਡ ਖਰਾਬ ਹੋਏ ਨਾ, ਆਪਣੇ ਮੋਬਾਈਲ ਦਾ ਕੈਮਰਾ ਉਸੇ ਟਾਈਮ ਔਨ ਕਰਨਾ ਹੈ। ਔਰ ਬੈਕ ਕੈਮਰੇ ਦੀ ਗੱਲ ਨਹੀਂ ਕਰਨੀ, ਮੈਂ ਫਰੰਟ ਕੈਮਰੇ ਦੀ ਗੱਲ ਕਰ ਰਹੀ ਹਾਂ। ਔਰ ਫਰੰਟ ਕੈਮਰੇ ਦੇ ਵਿੱਚ ਜੋ ਵੀ ਫੇਸ ਤੁਹਾਨੂੰ ਦਿਖਾਈ ਦੇ ਰਿਹਾ ਨਾ, ਉਹਨੂੰ ਕਹਿਣਾ ਹੈ ਕੀ ਕਹਿਣਾ ਹੈ, ਉਹਨੂੰ ਕਹਿਣਾ ਜੀ ਭਈਆ ਜੀ ਸਮਾਈਲ। ਸੋ ਦੇਖੋ, ਖਰਾਬ ਮੂਡ ਹੈ ਜੋ ਕੁਛ ਵੀ ਹੈ ਨਾ, ਇੱਕ ਛੋਟੀ ਜਿਹੀ ਸਮਾਈਲ ਕਰੋ ਔਰ ਬਸ ਖੁਸ਼ ਰਹਿਣਾ ਹੈ। ਔਰ ਯਕੀਨਨ ਮੁਸਕੁਰਾਉਣਾ ਇਸ ਦੁਨੀਆ ਦੀ ਸਭ ਤੋਂ ਵੱਡੀ ਕਲਾ ਹੈ, ਅਤੇ ਅਸੀਂ ਸਾਰੇ ਕਲਾਕਾਰ ਹੈ ਕਿ ਨਹੀਂ। ਔਰ ਕਲਾਕਾਰਾਂ ਨਾਲ ਹੀ ਜੀ ਚੱਲਦੀ ਹੈ ਦੁਨੀਆ। ਫਿਲਹਾਲ ਇੱਕ ਕਲਾਕਾਰ ਅੱਜ ਐਫ ਐਮ ਰੇਨਬੋ ਦੇ ਸਟੂਡੀਓ ਦੇ ਵਿੱਚ ਵੀ। ਇਸ ਟਾਈਮ ਆ ਗਿਆ ਹੈ 10:03 ਅਤੇ 35 ਸੈਕਿੰਡ, ਅਤੇ ਪ੍ਰੋਗਰਾਮ ਗੀਤ ਬਹਾਰ ਦੀ ਸ਼ੁਰੂਆਤ ਕਰ ਰਹੀ ਹਾਂ ਜੀ ਮੈਂ, ਯਾਨੀ ਰਿਚਾ। ਮੇਰੇ ਵੱਲੋਂ ਸਭੀ ਦੋਸਤਾਂ ਨੂੰ ਇੱਕ ਵਾਰੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅਤੇ ਮੈਂ ਕਿਹਾ ਜੀ ਕੀ ਹਾਲ ਚਾਲ? ਹਾਲ ਚਾਲ ਤਾਂ ਬਹੁਤ ਵਧੀਆ ਹੀ ਹੈ। ਸੰਡੇ ਹੈ ਔਰ ਦੇਖੋ ਇੰਤਜ਼ਾਰ ਹੁੰਦਾ ਸਾਨੂੰ ਸਾਰਿਆਂ ਨੂੰ, ਹੈ ਨਾ, ਸੰਡੇ ਦਾ ਤਾਂ ਹੁੰਦਾ, ਲੇਕਿਨ ਜਿਹੜੀ ਇਹ ਛੁੱਟੀਆਂ ਵਾਲਾ, ਹੋਲੀਡੇਜ਼ ਵਾਲਾ ਸੰਡੇ ਹੈ ਨਾ, ਬੜੇ ਮਜ਼ਾ ਲੱਗਦਾ ਹੈ। ਔਰ ਜਿਹਨਾਂ ਨੂੰ ਆਲਰੇਡੀ ਵੈਕੇਸ਼ਨ ਸਟਾਰਟ ਹੋ ਗਈਆਂ ਨੇ, ਜਿਵੇਂ ਕਿ ਛੋਟੇ ਛੋਟੇ ਬੱਚੇ, ਉਹਨਾਂ ਦੀ ਤਾਂ ਬੱਲੇ ਬੱਲੇ ਹੈ। ਔਰ ਜਿਹਨਾਂ ਨੂੰ ਇੰਤਜ਼ਾਰ ਹੈ ਕਿ ਯਾਰ ਇੱਕ ਛੁੱਟੀ ਮਿਲ ਜਾਏ, ਔਰ ਅੱਜ ਸੰਡੇ ਆ ਗਿਆ, ਅਤੇ ਉਸ ਤੋਂ ਬਾਅਦ ਅੱਖੀਆਂ ਉਡੀਕ ਰਹੀਆਂ ਨੇ ਕਿ ਹੋਰ ਕਦੋਂ ਸਾਨੂੰ ਹੋਲੀਡੇਜ਼ ਮਿਲਣਗੀਆਂ। ਕੰਮ ਤੋਂ ਬ੍ਰੇਕ ਲੈਣਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਆਪਣੇ ਬਹੁਤ ਸਾਰੇ ਪਲੈਨਸ ਬਣਾਓ, ਔਰ ਨਾਸ਼ਤੇ ਦੇ ਵਿੱਚ ਕੀ ਕੁਛ ਕਰ ਰਹੇ ਹੋ ਇਹ ਦੇਖੋ, ਦਿਨ ਦੇ ਵਿੱਚ ਅੱਜ ਕੀ ਕੁਛ ਕਰਨਾ ਇਹ ਤੁਸੀਂ ਦੇਖਣਾ ਹੈ ਨਾ ਜੀ। ਮੈਂ ਕੀ ਕਰ ਰਹੀ ਹਾਂ? ਮੈਂ ਕੁਛ ਨਹੀਂ ਕਰ ਰਹੀ ਹਾਂ। 10:04 ਅਤੇ 24 ਸੈਕਿੰਡ ਔਰ ਪ੍ਰੋਗਰਾਮ ਗੀਤ

सो रंग खुशियां दे, रंग रेनबो दे, और रंग अज संडे मॉर्निंग दे, स्वीट दे, है ना जी। और रंग वो जिहड़ी नाश्ते च थाली मिली है ना तुहानू, ब्रेकफास्ट वाली थाली, उहदे विच जिहड़े परोसे गए ने, आए हाए हाए ने कलरफुल पकवान, दिल कर रहा ना कि फटाफट जाके जिहड़ा नाश्ता मिल गया उहनू खत्म कर दिए, है ना। और देखो इन्हां रंग बिरंगी दुनिया नाल ही तां अपनी दुनिया बनदी आ, और रेनबो दी दुनिया में तां किन्नी रंग बिरंगी है ना, क्योंकि इत्थे डिफरेंट डिफरेंट टाइप्स ऑफ प्रोग्राम्स तुसीं सुणदे हो, इंजॉय करदे हो। और मैनूं पता है कि बहुत सारे प्रोग्राम्स तुहाडे फेवरेट ने, और उस टाइम ਤੁਹਾਡਾ ਦਿਲ ਕਰਦਾ ਕਿ ਜਲਦੀ ਜਲਦੀ ਬਸ ਸਾਰੇ ਕੰਮ ਨਿਪਟਾ ਕੇ ਆਪਣਾ ਵਾਲਾ ਜਿਹੜਾ ਫੇਵਰੇਟ ਪ੍ਰੋਗਰਾਮ ਹੈ ਨਾ ਉਹਨੂੰ ਆਪਾਂ ਟਿਊਨ ਇਨ ਕਰਕੇ ਸੁਣੀਏ, ਇੰਜੋਏ ਕਰੀਏ। ਕੁਝ ਇਹੀ ਤਾਂ ਸਾਥ ਹੁੰਦਾ ਜੀ ਮਿਊਜ਼ਿਕ ਦਾ, ਹੈ ਨਾ ਜੀ। ਔਰ ਮਿਊਜ਼ਿਕ ਨਾਲ ਹੀ ਤਾਂ ਬਣਿਆ ਹੈ ਜੀ ਇਹ ਪ੍ਰੋਗਰਾਮ ਗੀਤ ਬਹਾਰ। ਔਰ ਗੀਤ ਬਹਾਰ ਪ੍ਰੋਗਰਾਮ 'ਚ ਅਗਲਾ ਗੀਤ ਆਪਾਂ ਇੰਜੋਏ ਕਰ ਰਹੇ ਹਾਂ, ਹੌਲੀ ਹੌਲੀ ਹੌਲੀ ਹੌਲੀ ਅੱਗੇ ਚੱਲਣਾ ਹੈ, ਅੱਜ ਕੋਈ ਜਲਦੀ ਨਹੀਂ ਹੈ, ਕੋਈ ਗਾਲੀ ਨਹੀਂ ਹੈ, ਆਰਾਮ ਨਾਲ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਅਗਲੇ ਗੀਤ ਨੂੰ ਵੀ ਹੌਲੀ ਹੌਲੀ ਇਸੇ ਤਰ੍ਹਾਂ ਇੰਜੋਏ ਕਰਾਂਗੇ। ਸਟੇ ਟਿਊਨਡ।

ਸੱਚੀ ਸੱਚੀ ਦੱਸਿਓ ਕਿ ਤੁਹਾਡਾ ਦਿਲ ਵੀ ਥੋੜੀ ਜਿਹੀ ਬਦਮਾਸ਼ੀ ਕਰਦੇ ਹੋਏ ਇਸ ਗਾਣੇ ਦੇ ਨਾਲ ਨਾਲ ਉੱਡ ਗਿਆ ਸੀ ਨਾ ਕਿਤੇ ਪਹਾੜਾਂ 'ਚ ਦੂਰ ਜਾਂ ਫਿਰ ਕੁਦਰਤ ਦੀ ਵਾਦੀਆਂ 'ਚ ਖੋ ਗਿਆ ਸੀ, ਹੈ ਨਾ? ਸੋ ਗੀਤ ਹੀ ਇੰਨਾ ਸੋਹਣਾ ਸੀਗਾ, ਸ਼੍ਰੇਆ ਘੋਸ਼ਾਲ ਦੀ ਆਵਾਜ਼, ਆਏ ਹਾਏ ਹਾਏ। ਮੈਂ ਕਿਹਾ ਜਨਾਬ, ਦਿਨ ਜਦੋਂ ਸ਼ੁਰੂਆਤ ਹੋ ਜਾਂਦੀ ਨਾ ਦਿਨ ਦੀ ਔਰ ਰੇਡੀਓ 'ਤੇ ਕੋਈ ਸ਼ੋਅ ਚੱਲ ਰਿਹਾ ਹੋ ਆਪਣਾ ਔਰ ਉਹਦੇ 'ਤੇ ਆਪਣਾ ਕੋਈ ਫੇਵਰੇਟ ਟਰੈਕ ਆ ਜਾਵੇ ਤਾਂ ਦਿਲ ਕਰਦਾ ਕਿ ਥੋੜ੍ਹਾ ਜਿਹਾ ਇੰਜੋਏ ਕਰੀਏ, ਔਰ ਗੀਤ ਦੇ ਬੋਲ ਹੀ ਕੁਝ ਅਜਿਹੇ ਹੀ ਸਨ। ਸੋ ਠੀਕ ਹੈ, ਹੈ ਨਾ, ਟਾਈਮ ਆਪਾਂ ਆਪਣੇ ਆਪ ਨੂੰ ਦੇ ਰਹੇ ਹਾਂ ਔਰ ਸੌਂਗ ਸੁਣਦੇ ਸੁਣਦੇ ਜੇਕਰ ਦਿਲ ਥੋੜ੍ਹੀ ਜਿਹੀ ਬਦਮਾਸ਼ੀਆਂ ਕਰ ਵੀ ਰਿਹਾ ਹੈ ਔਰ ਪਹੁੰਚ ਰਿਹਾ ਹੈ ਉਸ ਜਗ੍ਹਾ 'ਤੇ ਜਿੱਥੇ ਕਿਤੇ ਆਪਾਂ ਟਾਈਮ ਪਹਿਲਾਂ ਸਪੈਂਡ ਕਰਕੇ ਆ ਚੁੱਕੇ ਹਾਂ, ਆਪਣੀਆਂ ਵੈਕੇਸ਼ਨਸ ਆਲਰੇਡੀ ਸਪੈਂਡ ਕਰਕੇ ਆ ਚੁੱਕੇ ਹਾਂ ਅਤੇ ਹੁਣ ਦਿਲ ਕਰ ਰਿਹਾ ਕਿ ਕੋਈ ਨਵੀਂ ਜਿਹੀ ਥਾਂ ਜਾਈ ਜਾਏ, ਦੇਖੀ ਜਾਏ, ਐਕਸਪਲੋਰ ਕੀਤੀ ਜਾਏ। ਸੋ ਸਿਰਫ ਸੋਸ਼ਲ ਮੀਡੀਆ 'ਤੇ ਬੈਠੇ ਬੈਠੇ ਦੇਖ ਕੇ ਹੀ ਕੰਮ ਨਹੀਂ ਚੱਲਣਾ ਹੈ, ਟਿਕਟਸ ਕਟਾਓ ਅਤੇ ਪਹੁੰਚ ਜਾਓ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ।

ਵੈਸੇ ਜਾਣ ਦਾ ਤਾਂ ਪਤਾ ਨਹੀਂ, ਪਰ ਅਰਮਾਨ ਦੇਖੋ ਸਾਡੇ ਸਾਰਿਆਂ ਦੇ ਦਿਲਾਂ 'ਚ ਨਾ ਆਪਣੇ ਆਪਣੇ ਹੁੰਦੇ, ਵੱਖਰੇ ਵੱਖਰੇ ਹੁੰਦੇ ਆ, ਕਿਸੇ ਦਾ ਕੋਈ ਅਰਮਾਨ ਹੈ, ਕਿਸੇ ਦੀ ਕੋਈ ਇੱਛਾ ਹੈ, ਕਿਸੇ ਦੀ ਕੋਈ ਤਮੰਨਾ ਹੈ, ਔਰ ਇਹਨਾਂ ਵਿਸ਼ੇਸ ਇਹਨਾਂ ਡਿਮਾਂਡਸ ਦੇ ਨਾਲ ਹੀ ਨਾ ਜਦੋਂ ਆਪਾਂ ਇੱਕ ਡਿਮਾਂਡ ਆਪਣੇ ਦਿਲ ਦੀ ਪੂਰੀ ਕਰ ਲੈਣਾ, ਇਸ ਵਿੱਚ ਸਾਡੀ ਡਿਮਾਂਡ ਹੁੰਦੀ ਹੈ ਕਿ ਆਪਾਂ ਹੋਰ ਕੁਝ ਇੱਕ ਨਵੀਂ ਡਿਮਾਂਡ ਵੱਲ ਵਧੀਏ, ਔਰ ਉਹ ਵੀ ਪੂਰੀ ਹੋ ਜਾਂਦੀ ਹੈ, ਫਿਰ ਦਿਲ ਨੂੰ ਇੱਕ ਵੱਖਰੀ ਖੁਸ਼ੀ ਮਿਲ ਜਾਂਦੀ ਹੈ ਨਾ। ਸੋ ਹੌਲੀ ਹੌਲੀ ਲਾਈਫ ਦੇ ਵਿੱਚ ਆਪਾਂ ਅੱਗੇ ਚੱਲ ਰਹੇ ਹਾਂ, ਇਸ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਹੌਲੀ ਹੌਲੀ ਅੱਗੇ ਚੱਲ ਰਹੇ ਹਾਂ, ਅਤੇ ਅਗਲੇ ਮੇਰੇ ਦਿਲ ਦੀ ਡਿਮਾਂਡ ਹੈਗੀ, ਅਗਲਾ ਜਿਹੜਾ ਗਾਣਾ ਹੈ ਨਾ ਉਹ ਕੇ ਦੀ ਆਵਾਜ਼ 'ਚ ਹੋਇਆ ਜਾਏ। ਸੋ ਫਿਲਹਾਲ ਇੰਜੋਏ ਕਰਦੇ ਹਾਂ ਜੀ ਪ੍ਰੋਗਰਾਮ ਗੀਤ ਬਹਾਰ ਦਾ ਅਗਲਾ ਗੀਤ, ਸਟੇ ਟਿਊਨਡ।

ਵੈਸੇ ਠੀਕ ਹੈ, ਸਾਡੀ ਲਾਈਫ ਦੇ ਵਿੱਚ ਨਾ ਦੇਖੋ ਕੋਈ ਨਾ ਕੋਈ ਅਜਿਹਾ ਪਰਸਨ ਜ਼ਰੂਰ ਹੋਏਗਾ ਜਿਹਦੇ ਕਰਕੇ ਹੈ ਨਾ ਸਾਡੀ ਲਾਈਫ 'ਚ ਖੁਸ਼ੀਆਂ ਨਹੀਂ, ਸੈਲੀਬ੍ਰੇਸ਼ਨ ਹੈ, ਔਰ ਹਰ ਇੱਕ ਕੰਡੀਸ਼ਨ ਹਰ ਇੱਕ ਸਿਚੁਏਸ਼ਨ ਦੇ ਵਿੱਚ ਅਸੀਂ ਉਸ

ਸ਼ਖਸ ਨੂੰ ਯਾਦ ਕਰਦੇ ਆ ਔਰ ਆਈ ਥਿੰਕ ਇਹ ਵਾਲਾ ਗਾਣਾ ਨਾ ਉਹਨਾਂ ਦੇ ਲਈ ਡੈਡੀਕੇਟ ਸੀਗਾ ਹਾਂ ਤੂੰ ਹੈ ਔਰ ਉਹ ਹੈ ਤਾਂ ਹੀ ਤਾਂ ਹੋ ਸਕਦਾ ਯਾਰ ਸੀਗਾ ਹੈ ਨਾ ਔਰ ਖੁਸ਼ੀਆਂ ਸਾਡੇ ਫੇਸ 'ਤੇ ਇੱਕ ਸਮਾਈਲ ਹੈ ਸੋ ਉਸ ਗਾਣੇ ਨੂੰ ਸੁਣ ਕੇ ਹੋ ਸਕਦਾ ਤੁਹਾਨੂੰ ਵੀ ਕਿਸੇ ਦੀ ਯਾਦ ਆ ਗਈ ਹੋ ਚਲੋ ਠੀਕ ਹੈ ਫਿਰ ਤੁਸੀਂ ਉਸਨੂੰ ਯਾਦ ਕਰ ਸਕਦੇ ਹੋ ਮੈਂ ਤੁਹਾਨੂੰ ਨਹੀਂ ਰੋਕ ਰਹੀ ਅਤੇ ਮੈਨੂੰ ਵੀ ਕੋਈ ਨਹੀਂ ਰੋਕ ਰਿਹਾ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਔਰ ਅਰਿਜੀਤ ਸਿੰਘ ਅਤੇ ਸ਼ਾਸ਼ਾ ਤਿਰੂਪਤੀ ਦੀ ਆਵਾਜ਼ 'ਚ ਪ੍ਰੋਗਰਾਮ ਦਾ ਅਗਲਾ ਗੀਤ ਸਟੇ ਟਿਊਨਡ

ਜਿਵੇਂ ਬਿਨਾਂ ਸੰਗੀਤ ਦੇ ਕੋਈ ਵੀ ਦੇਖੋ ਪ੍ਰੋਗਰਾਮ ਅਧੂਰਾ ਰਹਿੰਦਾ ਹੈ, ਉਵੇਂ ਹੀ ਬਿਨਾਂ ਦੋਸਤਾਂ ਦੀ ਦੋਸਤੀ ਦੇ ਜਿਹੜੀ ਜ਼ਿੰਦਗੀ ਹੈ ਨਾ, ਲਾਈਫ ਹੈ ਨਾ, ਇਹ ਵੀ ਅਧੂਰੀ ਹੀ ਰਹਿ ਜਾਂਦੀ ਹੈ। ਔਰ ਹੋ ਸਕਦਾ ਹੈ ਕਿ ਆਪਣੇ ਕਿਸੇ ਦੋਸਤ ਨੂੰ ਤੁਸੀਂ ਆਹ ਵਾਲਾ ਗਾਣਾ ਡੈਡੀਕੇਟ ਕੀਤਾ ਹੋਏ ਕਿ ਬਿਨ ਤੇਰੇ ਹੈ ਨਾ ਤੇਰੇ ਮੈਂ ਨਹੀਂ ਰਹਿ ਸਕਦਾ ਮੈਂ ਜਾਂ ਨਹੀਂ ਰਹਿ ਸਕਦੀ। ਸੋ ਬਹੁਤ ਸਾਰੇ ਆਪਣੇ ਫਰੈਂਡਸ ਹੈ ਜਾਂ ਫਿਰ ਫੈਮਿਲੀ ਦੇ ਵਿੱਚ ਵੀ ਦੇਖੋ ਕੋਈ ਨਾ ਕੋਈ ਇੱਦਾਂ ਦਾ ਪਰਸਨ ਜਾਂ ਕੋਈ ਆਪਣਾ ਕਜ਼ਨ ਹੀ ਹੋਗਾ ਹੈ ਨਾ, ਜਿਹਨਾਂ ਦੇ ਨਾਲ ਮਿਲ ਕੇ ਆਪਣੀ ਇੱਕ ਛੋਟੀ ਜਿਹੀ ਦੁਨੀਆ ਬਣਾ ਲੈਂਦੇ ਹਾਂ। ਔਰ ਫਿਰ ਛੋਟੇ ਛੋਟੇ ਜਦੋਂ ਆਪਾਂ ਇਸ ਟਾਈਮ 'ਤੇ ਵੈਸੇ ਵੈਕੇਸ਼ਨ ਦਾ ਟਾਈਮ ਹੈ, ਨਾਨਕੇ ਜਾ ਰਹੇ ਹਾਂ ਜਾਂ ਫਿਰ ਕਿਤੇ ਵੀ ਜਾ ਰਹੇ ਹਾਂ, ਭੂਆ ਦੇ ਘਰ ਚੱਲੇ ਹਾਂ, ਮਾਸੀ ਦੇ ਘਰ ਚੱਲੇ ਹਾਂ, ਸੋ ਉਹ ਜਿਹੜੀ ਇੱਕ ਯਾਰੀ ਹੁੰਦੀ ਨਾ, ਦੋਸਤੀ ਹੁੰਦੀ ਹੈ ਨਾ, ਬਚਪਨ ਦੇ ਵਿੱਚ ਤਾਂ ਦੇਖੋ ਬਹੁਤ ਵਧੀਆ ਉਹ ਦਿਨ ਸਾਨੂੰ ਯਾਦ ਆਉਂਦੇ ਨੇ ਔਰ ਹੱਸ ਰਹੇ ਹਾਂ, ਖੇਡ ਰਹੇ ਹਾਂ, ਕੋਈ ਟੈਨਸ਼ਨ ਨਹੀਂ ਆ। ਲੇਕਿਨ ਜਦੋਂ ਹੌਲੀ ਹੌਲੀ ਵੱਡੇ ਹੋ ਜਾਂਦੇ ਆ ਨਾ, ਤਾਂ ਬਸ ਆਪਣੇ ਆਪਣੇ ਕੰਮ 'ਚ ਹੈ ਨਾ ਉਲਝ ਗਏ ਆ ਲਾਈਫ ਦੇ ਵਿੱਚ, ਬਸ ਟਾਈਮ ਨਹੀਂ ਹੈ ਕਿਸੇ ਦੇ ਕੋਲ ਕਿ ਦੋ ਦਿਨ ਜਾ ਕੇ ਉਹ ਫਿਰ ਜਿਹੜੇ ਨਾਨਕੇ ਵਾਲੇ ਨਾਨੀ ਹਾਊਸ ਵਾਲੇ ਦਿਨ ਹੈ ਨਾ, ਉਹ ਜਾ ਕੇ ਆਰਾਮ ਨਾਲ ਉਹਨਾਂ ਪਲਾਂ ਨੂੰ ਇੰਜੋਏ ਕਰੀਏ। ਸੋ ਥੋੜ੍ਹਾ ਜਿਹਾ ਟਾਈਮ ਕੱਢੋ ਹੈ ਨਾ, ਬਹੁਤ ਜ਼ਰੂਰੀ ਹੈ ਟਾਈਮ ਕੱਢਣਾ ਇੱਕ ਦੂਜੇ ਲਈ, ਆਪਣੇ ਆਪ ਦੀ ਹੈਪੀਨੈਸ ਲਈ, ਖੁਸ਼ੀ ਲਈ ਔਰ ਵਾਪਸ ਉਹਨਾਂ ਦਿਨਾਂ ਨੂੰ ਯਾਦ ਕਰਨ ਦੇ ਲਈ। ਫਿਲਹਾਲ ਯਾਦ ਆ ਰਿਹਾ ਮੈਨੂੰ ਅਗਲਾ ਗਾਣਾ ਅਰਿਜੀਤ ਸਿੰਘ ਦੀ ਆਵਾਜ਼ 'ਚ, ਸਟੇ ਟਿਊਨਡ।

ਇਸ਼ਕ ਦੀ ਬਾਰਿਸ਼ ਤਾਂ ਮੈਨੂੰ ਪਤਾ ਨਹੀਂ, ਪਰ ਹਾਂ ਰੀਅਲ ਦੇ ਵਿੱਚ ਬਾਰਿਸ਼ ਨਾ ਪੈ ਜਾਏ ਕਿਤੇ, ਧਿਆਨ ਰੱਖਿਓ ਥੋੜ੍ਹਾ ਜਿਹਾ ਆਪਣਾ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ 102.7 FM ਰੇਨਬੋ 3, ਔਰ ਮੈਨੂੰ ਪਤਾ ਬਾਰਿਸ਼ ਹਰ ਇੱਕ ਦਿਲ ਨੂੰ ਵਧੀਆ ਲੱਗਦੀ ਹੈ। ਚਲੋ ਮੌਨਸੂਨ ਆਏਗਾ ਹੈ ਨਾ, ਹੌਲੀ ਹੌਲੀ ਦਸਤਕ ਦੇ ਰਿਹਾ ਹੈ, ਵੈਸੇ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਪਹੁੰਚ ਚੁੱਕਾ ਹੈ, ਹੁਣ ਆਪਣੇ ਵੱਲ ਵੀ ਆ ਜਾਏਗਾ। ਉਦੋਂ ਤੱਕ ਜਿਹੜੀ ਆ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਨਾ, ਇਹ ਫੁੱਲ ਔਨ ਤੁਸੀਂ ਇੰਜੋਏ ਕਰ ਸਕਦੇ ਹੋ ਆਰਾਮ ਨਾਲ, ਔਰ ਨਾਲ ਨਾਲ ਸ਼ੋ ਵੀ ਇੰਜੋਏ ਕਰ ਰਹੇ ਹੋ। ਵੈਸੇ ਗਰਮੀਆਂ ਦੀ ਸੀਜ਼ਨ ਦੀ ਗੱਲ ਕਰਾਂ ਤਾਂ ਅੱਜ ਇਸ ਗਰਮੀ ਦੇ ਸੀਜ਼ਨ ਨੂੰ ਲੈ ਕੇ ਖਾਸ ਗੱਲਬਾਤ ਇੱਕ ਪ੍ਰੋਗਰਾਮ ਹੋਮ ਸਵੀਟ ਹੋਮ 'ਚ ਠੀਕ 12:30 ਆਪਾਂ ਕਰਾਂਗੇ, ਖਾਸ ਐਕਸਪਰਟ ਦੇ ਨਾਲ ਕਿ ਇਸ ਸੀਜ਼ਨ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਦੇਖੋ ਹੈਲਦੀ ਰੱਖੀਏ, ਹੈ ਨਾ, ਕਿੱਦਾਂ ਦਾ ਲਾਈਫ ਸਟਾਈਲ ਹੋਏ ਸਾਡਾ, ਔਰ ਕੁਝ ਸੁਪਰ ਫੂਡਸ ਹੁੰਦੇ ਨੇ ਇਸ ਸੀਜ਼ਨ ਦੇ ਸਮਰ ਸਪੈਸ਼ਲ ਫੂਡ, ਉਹਨਾਂ ਦੇ ਬਾਰੇ ਗੱਲ ਕਰਾਂਗੇ, ਔਰ ਕਿਵੇਂ ਆਪਾਂ ਉਹਨਾਂ ਕੋਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਇੱਕ ਨਿਊਟ੍ਰੀਸ਼ੀਅਸ ਵੈਲਿਊ ਹੈ ਨਾ ਜੀ, ਪੋਸ਼ਕ ਤੱਤ ਹੈ ਉਹ ਆਪਾਂ ਮਿਲ ਸਕਦੇ ਸਾਨੂੰ, ਸੋ ਉਹਨਾਂ ਚੀਜ਼ਾਂ ਦੀ ਵੀ ਗੱਲਬਾਤ ਆਪਾਂ ਕਰਾਂਗੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਫਿਲਹਾਲ ਚੱਲ ਰਿਹਾ ਗੀਤ ਬਹਾਰ, ਅਗਲੇ ਗੀਤ ਨੂੰ ਮਿਲ ਕੇ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਸਟੂਡੀਓ ਜੀ ਵਾਈਬ ਬਣਾ ਲੈਂਦੇ ਹਾਂ, ਸੈੱਟ ਕਰਦੇ ਹਾਂ ਅਤੇ ਇਹਦੇ ਨਾਲ ਹੀ ਨਾਲ ਇੰਜੋਏ ਕਰਦੇ ਹਾਂ ਨਕਸ਼ ਅਜ਼ੀਜ਼ ਅਤੇ ਨੀਤੀ ਮੋਹਨ ਦੀ ਆਵਾਜ਼ ਨੂੰ। ਸਟੇ ਟਿਊਨਡ।

ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਇਸ ਗਾਣੇ ਦੇ ਨਾਲ ਆਪਾਂ ਸਟੂਡੀਓ ਦੀ ਜਿਹੜੀ ਵਾਈਬ ਹੈ ਨਾ ਥੋੜ੍ਹੀ ਜਿਹੀ ਸੈੱਟ ਕਰਦੇ ਹਾਂ ਔਰ ਮੂਡ ਵੀ ਬਹੁਤ ਵਧੀਆ ਹੋ ਹੀ ਗਿਆ ਹੈ। ਫਿਲਹਾਲ ਮੂਡ ਤੁਹਾਡਾ ਵਧੀਆ ਹੋਣਾ ਹੀ ਹੈ ਕਿਉਂਕਿ ਪ੍ਰੋਗਰਾਮ ਗੀਤ ਬਾਹਰ ਤੁਸੀਂ ਕਰ ਰਹੇ ਸੀ ਇੰਜੋਏ ਔਰ ਇਸ ਪ੍ਰੋਗਰਾਮ ਨੂੰ ਅਜੇ ਤੱਕ ਟਾਟਾ ਬਾਏ ਬਾਏ ਕਰ ਰਹੀ ਹਾਂ ਲੇਕਿਨ ਰਿਚਾ ਕਿਤੇ ਵੀ ਨਹੀਂ ਜਾ ਰਹੀ ਹੈ। ਠੀਕ ਹੈ, ਰਿਚਾ ਦੇ ਤੁਹਾਡਾ ਸਾਥ ਜੁੜਿਆ ਹੋਇਆ ਐਗਜੈਕਟ ਦੁਪਹਿਰ ਦੇ 2 ਵਜੇ ਤੱਕ। 11 ਵਜੇ ਅਗਲਾ ਪ੍ਰੋਗਰਾਮ ਅਸੀਂ ਦਿੱਲੀ ਕੇਂਦਰ ਤੋਂ ਸੁਣਾਂਗੇ ਅਤੇ ਉਸ ਤੋਂ ਬਾਅਦ 12 ਵਜੇ ਮਿਲਾਂਗੀ ਤੁਹਾਨੂੰ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਨਾਲ। ਬਹੁਤ ਸਾਰੀ ਇਨਫੋਰਮੇਸ਼ਨ ਦਾ ਪਟਾਰਾ ਲੈ ਕੇ ਅੱਜ ਹਾਜ਼ਰ ਹਾਂ ਜੀ ਔਰ ਡਾਇਰੀ ਔਰ ਪੈਨ ਲੈ ਕੇ ਬੈਠੇ ਰਹੀ ਹਾਂ। 12 ਵਜੇ ਟਿਊਨ ਇਨ ਕਰ ਲੈਣਾ ਔਰ 11 ਵਜੇ ਅਗਲਾ ਪ੍ਰੋਗਰਾਮ ਸੁਣਨਾ। ਫਿਲਹਾਲ ਗੀਤ ਬਹਾਰ ਦਾ ਇਹ ਲਾਸਟ ਵਾਲਾ ਗੀਤ ਇੰਜੋਏ ਕਰਦੇ ਹਾਂ ਜੀ, ਮਿਲ ਕੇ ਸਟੇ ਟਿਊਨਡ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਅਗਲੇ ਪ੍ਰੋਗਰਾਮ ਲਈ ਯਾਨੀ ਠੀਕ ਸਵੇਰ ਦੇ 11 ਵਜੇ ਤੁਹਾਨੂੰ ਲੈ ਚੱਲਾਂਗੇ ਜੀ ਦਿੱਲੀ ਕੇਂਦਰ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 12 ਵੱਜ ਚੁੱਕੇ ਨੇ, ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਤੇ ਜਾਇਦਾਦਾਂ ਦੀ ਖਰੀਦ ਤੇ ਵਿਕਰੀ ਤੇ ਸਖ਼ਤ ਨਿਗਰਾਨੀ

ਆਖਣ ਲਈ ਕਿਹਾ। ਰਾਸ਼ਟਰੀ ਜਾਂਚ ਏਜੰਸੀ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਤੇ ਲੀਕ ਹੋਣ ਤੇ ਕਥਿਤ ਦਾਅਵਿਆਂ ਦਾ ਖੰਡਨ ਕੀਤਾ। ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ। ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗੈਂਦ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਭਾਰਤ ਨੇ ਨੇਪਾਲ ਨੂੰ 72 ਸਹੂਲਤਾਂ ਅਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਸੌਂਪੇ। ਘਰੇਲੂ LPG ਰਸੋਈ ਗੈਸ ਦੀ ਕੀਮਤ 'ਚ ਪ੍ਰਤੀ ਸਿਲੰਡਰ 29 ਰੁਪਏ ਦਾ ਵਾਧਾ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਕਿਹਾ ਹੈ ਕਿ ਸਾਲ 2044 ਤੱਕ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਹਵਾਈ ਆਵਾਜਾਈ 'ਚ ਤੇਜ਼ੀ ਲਿਆਉਣ 'ਚ ਭਾਰਤ ਅਹਿਮ ਭੂਮਿਕਾ ਨਿਭਾਏਗਾ। ਮੌਸਮ ਵਿਭਾਗ ਵੱਲੋਂ ਅੱਜ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਫੁੱਟਬਾਲ 'ਚ ਭਾਰਤ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ। ਅਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ 3ਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

और इन्हीं बार एक ऐसे सी आवा नहीं आवा, मैं क्या चलो मैं कह देनी हाँ आ गई नहीं आ गई, रिचा आ गई एक बारी फिर 102.7 FM रेनबो ते। और मैं पहली गया सी कि जदों तुसी आई रही हो ना, तो एक अपनी नोटपैड डायरी कॉपी पेन अरे जो लेना ले लो, कोई तुहानू नहीं रोक रहा है, और उहदे ते कुछ चीज़ां लिख लो। चीज़ां क्यों लिख लो, क्योंकि देखो हुण इस बारी शुरुआत जदों दी हुई है ना सीज़न दी, गर्मियों दे सीज़न दी मैं गल करां, तो बहुत सारे इंसीडेंट जिहड़े ने ना फायर इंसीडेंट सानू ऑल ओवर द कंट्री मैं कहां तो वेखण नू मिल रहे ने। और ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਨਾ, ਇਹ ਵਾਕਈ ਸਾਨੂੰ ਪਹਿਲਾਂ ਅਵੇਅਰ ਕਰਕੇ ਜਾਂਦੀਆਂ ਨੇ ਕਿ ਅਸੀਂ ਟਾਈਮ ਰਹਿੰਦੇ ਹੋਏ ਨਾ ਸੇਫਟੀ ਦੇ ਕੁਝ ਪ੍ਰੀਕੋਸ਼ਨਸ ਕਹਿ ਲਵਾਂ ਜਾਂ ਕੁਝ ਮੇਜ਼ਰਮੈਂਟ ਜਾਂ ਫਿਰ ਕੁਝ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਫੋਲੋ ਕਰਕੇ ਰੱਖੀਏ, ਤਾਂ ਹੋ ਸਕਦਾ ਆਪਾਂ ਇਹਨਾਂ ਚੀਜ਼ਾਂ ਤੋਂ, ਖਾਸ ਕਰ ਆ ਜਿਹੜੇ ਫਾਇਰ ਇੰਸੀਡੈਂਟ ਆਪਾਂ ਦੇਖ ਰਹੇ ਹਾਂ, ਅੱਗ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ, ਉਹਨਾਂ ਤੋਂ ਬਚ ਸਕੀਏ ਕੁਝ ਛੋਟੇ ਛੋਟੇ ਤਰੀਕੇ। ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਚੀਜ਼ ਹੈ ਕਿ ਆਪਣੇ ਘਰਾਂ ਦੇ ਵਿੱਚ, ਹੁਣ ਦੇਖੋ ਪ੍ਰੋਗਰਾਮ ਹੋਮ ਸਵੀਟ ਹੋਮ ਹੈ ਤਾਂ ਸ਼ੁਰੂਆਤ ਮੈਂ ਆਪਣੇ ਘਰ ਦੀ ਕਰ ਰਹੀ ਹਾਂ, ਤਾਂ ਘਰਾਂ ਦੇ ਵਿੱਚ ਨਾ ਇੱਕ ਜਿਹੜਾ ਸਮੋਕ ਅਲਾਰਮ ਹੈ ਨਾ, ਫਾਇਰ ਸੇਫਟੀ ਅਲਾਰਮ, ਇਹ ਹੋਣਾ ਹੀ ਚਾਹੀਦਾ। ਅੱਜ ਕੱਲ੍ਹ ਦੀਆਂ ਜਿਵੇਂ ਕੰਡੀਸ਼ਨਸ ਦੇਖ ਰਹੇ ਹਾਂ, ਹਾਲਾਤ ਦੇਖ ਰਹੇ ਹਾਂ, ਤਾਂ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਨਾ, ਭਾਵੇਂ ਆਪਣੇ ਘਰ 'ਚ ਇੱਕੋ ਹੀ ਫਲੋਰ ਹੈ, ਭਾਵੇਂ ਦੋ ਫਲੋਰ ਹੈ, ਭਾਵੇਂ ਤਿੰਨ ਫਲੋਰ ਹੈ, ਹਰ ਇੱਕ ਫਲੋਰ 'ਤੇ ਇਹ ਜਿਹੜਾ ਸਮੋਕ ਅਲਾਰਮ ਹੈ ਨਾ, ਐਟਲੀਸਟ ਹੋਣਾ ਹੀ ਚਾਹੀਦਾ। ਔਰ ਸਿਰਫ ਲਗਵਾ ਕੇ ਕੰਮ ਨਹੀਂ ਚੱਲਣਾ ਹੈ ਕਿ ਬਸ ਲਗਵਾ ਦਿੱਤਾ ਅਤੇ ਜ਼ਿੰਮੇਵਾਰੀ ਪੂਰੀ ਕਰ ਲਈ, ਨਹੀਂ, ਬਕਾਇਦਾ ਉਹਨੂੰ ਹਰ ਮਹੀਨੇ ਟੈਸਟ ਵੀ ਕਰਨਾ ਹੈ ਕਿ ਉਹ ਵਰਕ ਪ੍ਰੋਪਰਲੀ ਕਰ ਰਿਹਾ ਕਿ ਨਹੀਂ ਕਰ ਰਿਹਾ, ਹੈ ਨਾ ਜੀ। ਔਰ ਜਿੱਥੇ ਆਪਾਂ ਸੋਂਦੇ ਹਾਂ, ਹੈ ਨਾ ਜੀ, ਆਪਣਾ ਬੈਡਰੂਮ ਹੋ ਜਾਂ ਫਿਰ ਜਿੱਥੇ ਵੀ ਅਸੀਂ ਬੈਠ ਰਹੇ ਹਾਂ, ਖਾਸ ਕਰ ਉਹਨਾਂ ਪਲੇਸਿਸ 'ਤੇ, ਤਾਂ ਇਹ ਜਿਹੜਾ ਸਮੋਕ ਅਲਾਰਮ ਹੈ ਅਸੀਂ ਜ਼ਰੂਰ ਲਗਵਾਈਏ। ਹਰ ਮਹੀਨੇ ਉਹਦੀ ਟੈਸਟਿੰਗ ਜਿਹੜੀ ਹੈ ਜ਼ਰੂਰ ਕਰੀਏ, ਔਰ ਟਾਈਮ ਟੂ ਟਾਈਮ ਉਹਦੀ ਬੈਟਰੀਜ਼ ਜਿਹੜੀਆਂ ਉਹ ਵੀ ਚੇਂਜ ਕਰਦੇ ਰਹੀਏ। ਦੇਖੋ ਥੋੜ੍ਹਾ ਜਿਹਾ ਅਵੇਅਰ ਰਹਾਂਗੇ, ਹੈ ਨਾ, ਤਾਂ ਕਹਿ ਲਓ ਕਿ ਬਸ ਸਾਵਧਾਨੀ ਰੱਖਣੀ ਹੈ ਹਰ ਇੱਕ ਚੀਜ਼ ਦੀ। ਬਹੁਤ ਚੀਜ਼ਾਂ ਆਪਾਂ ਫੋਲੋ ਕਰਦੇ ਹਾਂ, ਤਾਂ ਇਹ ਚੀਜ਼ ਉਹਦੇ ਵਿੱਚ ਨੰਬਰ 1 ਹੈ। ਹੋਰ ਕੀ ਕੁਝ ਚੀਜ਼ਾਂ ਆਪਣੇ ਆਪ ਲਈ, ਸੇਫਟੀ ਲਈ, ਆਪਣੇ ਘਰ ਦੀ ਸੇਫਟੀ ਲਈ ਆਪਾਂ ਕਰ ਸਕਦੇ ਹਾਂ, ਦੱਸ ਰਹੀ ਹਾਂ ਤੁਹਾਨੂੰ, ਲੇਕਿਨ ਪਹਿਲਾਂ ਇਹਨਾਂ ਦੀ ਗੱਲਾਂ ਤਾਂ ਸੁਣ ਲਓ। ਅਮਰਿੰਦਰ,

ਸਿਰਫ ਬਣ ਠਣ ਕੇ ਹੀ ਨਹੀਂ ਰਹਿਣਾ ਹੈ, ਜਿਹੜੇ ਸੱਜ ਸਵਰ ਕੇ ਔਰ ਬਾਹਰ ਨਿਕਲਣ ਦਾ ਪ੍ਰੋਗਰਾਮ ਹੈ ਨਾ, ਥੋੜ੍ਹਾ ਜਿਹਾ ਰੁਕ ਜਾਓ ਔਰ ਆਪਣੇ ਬੱਚਿਆਂ ਨੂੰ ਸਿਖਾਓ ਸਭ ਤੋਂ ਪਹਿਲਾਂ ਕਿ ਜਦੋਂ ਵੀ ਕੋਈ ਇੱਦਾਂ ਦਾ ਇੰਸੀਡੈਂਟ ਹੋ ਰਿਹਾ, ਖਾਸ ਕਰ ਮੈਂ ਫਾਇਰ ਅੱਗ ਦੀਆਂ ਘਟਨਾਵਾਂ ਦੀ ਗੱਲ ਕਰ ਰਹੀ ਹਾਂ, ਹੈ ਨਾ ਜੀ। ਸੋ ਛੋਟੀ ਛੋਟੀ ਜਿਹੜੀ ਲਾਈਫ ਸਕਿੱਲ ਹੈ ਨਾ, ਲਾਈਫ ਸੇਫਟੀ ਸਕਿੱਲ ਆ, ਇਹ ਬੱਚਿਆਂ ਨੂੰ ਨਾ ਸਿਖਾਉਣੇ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਤਾਂ ਨਹੀਂ ਚਾਹੀਦੇ ਹੈ, ਛੋਟੇ ਬੱਚਿਆਂ ਨੂੰ ਵੀ ਪਤਾ ਹੋ ਕਿ ਜੇਕਰ ਕੋਈ ਸਾਡੇ ਨਾਲ ਇੱਦਾਂ ਦਾ ਇੰਸੀਡੈਂਟ ਹੋ ਰਿਹਾ ਹੈ ਔਰ ਤੁਹਾਡੇ ਕੋਲ ਇੱਕ ਮਿੰਟ ਜਾਂ ਦੋ ਮਿੰਟ ਤੋਂ ਵੀ ਥੋੜ੍ਹਾ ਜਿਹਾ ਘੱਟ ਸਮਾਂ ਹੈ ਔਰ ਅਸੀਂ ਬਾਹਰ ਨਿਕਲਣਾ ਹੈ ਉਸ ਇਲਾਕੇ ਤੋਂ, ਉਸ ਜਗ੍ਹਾ ਤੋਂ, ਤਾਂ ਕਿਵੇਂ ਆਪਾਂ ਨਿਕਲ ਸਕਦੇ ਹਾਂ ਜਾਂ ਸਾਡੇ ਆਲੇ ਦੁਆਲੇ ਜਿਵੇਂ ਦੇਖ ਰਹੇ ਹਾਂ ਆਪਾਂ ਫਾਇਰ ਹੈ, ਅੱਗ ਹੈ ਬਹੁਤ ਜ਼ਿਆਦਾ, ਅਸੀਂ ਘਿਰ ਚੁੱਕੇ ਹਾਂ ਉਹਦੇ ਵਿੱਚ, ਤਾਂ ਕੁਝ ਤਰੀਕੇ ਨੇ, ਬਹੁਤ ਸਾਰੇ ਐਕਸਪਰਟਸ ਹੁੰਦੇ ਨੇ ਔਰ ਆਈ ਥਿੰਕ ਮੇਰੇ ਖਿਆਲ ਨਾਲ ਸਕੂਲਸ ਦੇ ਵਿੱਚ ਵੀ ਇੱਦਾਂ ਦੇ ਕੈਂਪ ਲਗਾਉਣੇ ਚਾਹੀਦੇ ਨੇ ਬੱਚਿਆਂ ਨੂੰ, ਭਾਵੇਂ ਸਵਿਮਿੰਗ ਦੀ ਗੱਲ ਕਰਾਂ, ਭਾਵੇਂ ਆ ਜਿਹੜੇ ਫਾਇਰ ਵਾਲੀਆਂ ਸਿਚੁਏਸ਼ਨਸ ਹੈ ਨਾ, ਇੱਦਾਂ ਦੇ ਇਹਨਾਂ 'ਚੋਂ ਬਚਣ ਦੀ ਮੈਂ ਗੱਲ ਕਰਾਂ। ਸੋ ਬੱਚਿਆਂ ਨੂੰ ਐਡਵਾਂਸ ਲੈਵਲ ਤੋਂ ਬੇਸਿਕ ਲੈਵਲ 'ਤੇ ਤਾਂ ਐਟਲੀਸਟ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਕਿਵੇਂ ਤੁਸੀਂ ਫਲੋਰ 'ਤੇ ਲੇਟ ਸਕਦੇ ਹੋ, ਕਿਉਂਕਿ ਉੱਥੇ ਨਾ ਜਿਹੜਾ ਸਮੋਕ ਹੈ ਨਾ, ਉਹਦਾ ਜਿਹੜੀ ਇੱਕ ਸਮੈਲ ਹੈ ਨਾ, ਉਹ ਥੋੜ੍ਹੀ ਘੱਟ ਪਹੁੰਚਦੀ ਹੈ, ਇਨਸੈਟ ਕਿ ਤੁਸੀਂ ਖੜ੍ਹੇ ਹੋ, ਘਬਰਾ ਰਹੇ ਹੋ, ਪੈਨਿਕ ਹੋਣ ਦੀ ਲੋੜ ਨਹੀਂ ਹੈ ਔਰ ਪਲੈਨ ਬਣਾਉਣਾ ਚਾਹੀਦਾ ਕਿ ਸਾਡੇ ਨਾਲ ਇਨ ਫਿਊਚਰ ਹੈ ਨਾ, ਸੇਫਟੀ ਬਹੁਤ ਜ਼ਰੂਰੀ ਹੈ ਕਿ ਆਪਾਂ ਕਦੇ ਸਿਚੁਏਸ਼ਨ 'ਚ ਜੇਕਰ ਫਸ ਜਾਈਏ ਤਾਂ ਕਿਵੇਂ ਆਪਾਂ ਬਾਹਰ ਨਿਕਲੀਏ। ਔਰ ਅਪਲਾਈਂਸਿਸ ਦੀ ਮੈਂ ਗੱਲ ਕਰਾਂ ਤਾਂ ਇਲੈਕਟ੍ਰਿਕ ਅਪਲਾਈਂਸਿਸ ਜਿਹਨੇ ਵੀ ਆਪਾਂ ਯੂਜ਼ ਕਰਦੇ ਹਾਂ, ਚੈੱਕ ਕਰਦੇ ਰਹਿਣੇ ਚਾਹੀਦੇ, ਕਿਉਂਕਿ ਕਈ ਵਾਰ ਕੀ ਹੁੰਦਾ ਹੈ, ਕਈ ਵਾਰ ਓਵਰ ਹੈ ਨਾ ਲੋਡ ਪੈ ਗਿਆ ਉਹਨਾਂ ਅਪਲਾਈਂਸਿਸ ਦੇ, ਜਾਂ ਕਈ ਵਾਰੀ ਸਮੈਲ ਆ ਰਹੀ ਹੈ ਜਿਹਨੂੰ ਆਪਾਂ ਇਗਨੋਰ ਕਰ ਜਾਂਦੇ ਹਾਂ। ਸੋ ਲੱਗ ਰਿਹਾ ਹੈ ਕਿ ਕਿਸੇ ਵੀ ਚੀਜ਼ ਤੋਂ ਇੱਕ ਸੈਕਿੰਡ ਦੀ ਵੀ ਜਾਂ ਫਿਰ ਇੱਕ ਮਿੰਟ ਦਾ ਜਾਂ ਫਿਰ ਇੱਕ ਪੁਆਇੰਟ 'ਤੇ ਵੀ ਆ ਕੇ ਕਿਤੋਂ ਲੱਗ ਰਿਹਾ ਨਾ ਕਿ ਇਹ ਚੀਜ਼ ਖਰਾਬ ਹੈ, ਤਾਂ ਉਹਨੂੰ ਉਸੇ ਟਾਈਮ ਬਦਲ ਦੇਣਾ ਚਾਹੀਦਾ ਹੈ। ਬਹੁਤ ਜ਼ਰੂਰੀ ਹੈ ਵਾਇਰਸ ਨੂੰ ਚੈੱਕ ਕਰਨਾ, ਬਹੁਤ ਜ਼ਰੂਰੀ ਹੈ ਜਿੰਨੇ ਵੀ ਅਪਲਾਈਂਸਿਸ ਆਪਾਂ ਘਰ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ। ਦੇਖੋ ਛੋਟੇ ਛੋਟੇ ਤਰੀਕੇ ਨੇ ਔਰ ਮੈਂ ਤਾਂ ਕਹਿ ਕੇ ਚਲੀ ਜਾਊਂਗੀ ਔਰ ਮੈਂ ਵੀ ਇਸ ਚੀਜ਼ ਨੂੰ ਅਪਲਾਈ ਕਰ ਰਹੀ ਹਾਂ ਔਰ ਹੋ ਸਕਦਾ ਹੈ ਤੁਸੀਂ ਵੀ, ਹੈ ਨਾ, ਅੱਜ ਨਹੀਂ ਕੱਲ੍ਹ ਨਹੀਂ, ਬਟ ਕਿਸੇ ਵੀ ਸਿਚੁਏਸ਼ਨ 'ਚ ਆਪਾਂ ਫਸ ਸਕਦੇ ਹਾਂ ਤਾਂ ਜ਼ਰੂਰੀ ਹੈ, ਸੇਫਟੀ ਪ੍ਰੀਕੋਸ਼ਨਸ ਬਹੁਤ ਜ਼ਰੂਰੀ ਹੈ। ਫਿਲਹਾਲ ਜ਼ਰੂਰੀ ਹੈ ਅਗਲਾ ਗੀਤ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਔਰ ਜਯੋਤਿਕਾ ਤੰਗੜੀ ਦੇ ਜੈਜ਼ਬੀ ਦੀ ਆਵਾਜ਼ 'ਚ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਸਟੇ ਟਿਊਨਡ।

0: ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
3: ਔਰ ਇਸੇ ਘਰ ਦੇ ਵਿੱਚ ਜੀ ਜਦੋਂ ਸੋਹਣੀ ਸੋਹਣੀ ਖੁਸ਼ਬੂ ਆਉਂਦੀ ਹੈ ਨਾ, ਔਰ ਬੜਾ ਫ੍ਰੈਗਰੈਂਸ ਔਰ ਇੱਕ ਜਿਹੜਾ ਐਟਮੋਸਫੇਅਰ ਹੁੰਦਾ ਹੈ ਨਾ ਘਰ ਦਾ, ਬਹੁਤ ਸੋਹਣਾ ਬਣ ਜਾਂਦਾ ਹੈ ਜਦੋਂ ਆਪਾਂ ਐਂਟਰ ਕਰਦੇ ਹਾਂ। ਸਾਫ਼ ਸਫਾਈ ਰੱਖੀ ਹੁੰਦੀ ਹੈ ਅਸੀਂ ਆਪਣੇ ਘਰ ਦੇ ਵਿੱਚ, ਸੋ ਬਹੁਤ ਵਧੀਆ ਲੱਗਦਾ ਹੈ ਨਾ। ਲੇਕਿਨ ਉਦੋਂ ਬਹੁਤ ਪਰੇਸ਼ਾਨੀ ਹੁੰਦੀ ਹੈ ਜਦੋਂ ਘਰ 'ਚ ਇੱਕ ਬੜੀ ਅਜੀਬ ਜਿਹੀ ਸਮੈਲ ਆ ਰਹੀ ਹੁੰਦੀ ਹੈ, ਔਰ ਕੋਈ ਵੀ ਐਂਟਰ ਕਰਦਾ ਤਾਂ ਕਹਿੰਦਾ ਹਾਏ ਹਾਏ ਕੀ ਛੀ ਛੀ ਕਿੱਥੋਂ ਸਮੈਲ ਆ ਰਹੀ ਹੈ, ਜਰਾ ਚੈੱਕ ਤਾਂ ਕਰੋ। ਸੋ ਦੇਖੋ ਕਈ ਵਾਰੀ ਇਹ ਪ੍ਰੋਬਲਮ ਹੋ ਸਕਦਾ ਤੁਹਾਡੇ ਨਾਲ ਵੀ ਹੁੰਦੀ ਹੋ। ਆਪਾਂ ਕਿਚਨ ਵੱਲ ਜਾ ਰਹੇ ਹਾਂ ਜਾਂ ਵਾਸ਼ਰੂਮ ਵੱਲ ਜਾ ਰਹੇ ਹਾਂ ਜਾਂ ਫਿਰ ਕਮਰਿਆਂ ਦੇ ਵਿੱਚੋਂ ਹੈ ਨਾ, ਪਰਦਿਆਂ ਦੇ ਪਿੱਛੋਂ ਇੱਕ ਅਜੀਬ ਜਿਹੀ ਇੱਕ ਬੜੀ ਬੈਡ ਜਿਹੀ ਸਮੈਲ ਹੁੰਦੀ ਹੈ ਜੋ ਬਹੁਤ ਪਰੇਸ਼ਾਨ ਕਰਕੇ ਰੱਖਦੀ ਹੈ ਸਾਨੂੰ, ਔਰ ਪਤਾ ਹੀ ਲੱਗਦਾ ਆਪਾਂ ਕੀ ਕਰੀਏ। ਹੁਣ ਕੈਮੀਕਲ ਦੀ ਗੱਲ ਕਰਾਂ ਜਾਂ ਫਿਰ ਮੈਂ ਕੁਛ ਵੱਡੇ ਵੱਡੇ ਮਹਿੰਗੇ ਮਹਿੰਗੇ ਹੈ ਨਾ ਜਿਹੜੇ ਕਿ ਰੂਮ ਫਰੈਸ਼ਨਰਸ ਹੁੰਦੇ ਆ, ਹੁਣ ਹਰ ਕੋਈ ਨਹੀਂ ਚਲੋ ਅਫੋਰਡ ਕਰ ਪਾ ਰਿਹਾ, ਤਾਂ ਆਪਾਂ ਇੱਕ ਘਰ ਦੇ ਵਿੱਚ ਕਿਵੇਂ ਇੱਕ ਨੈਚੁਰਲ ਜਿਹੜਾ ਹੈ ਰੂਮ ਫਰੈਸ਼ਨਰ ਬਣਾ ਲਈਏ ਹੈ ਨਾ, ਜੋ ਕੰਮ ਵੀ ਬਹੁਤ ਵਧੀਆ ਕਰਦਾ ਹੈ ਔਰ ਸਸਤਾ ਵੀ ਹੈ, ਹਰ ਇੱਕ ਬੰਦਾ ਇਹਨੂੰ ਮਤਲਬ ਲੈ ਵੀ ਸਕਦਾ, ਅਪਲਾਈ ਕਰ ਸਕਦਾ। ਸੋ ਅੱਜ ਮੈਂ ਜੀ ਤੁਹਾਡੇ ਲਈ ਲੈ ਕੇ ਆਈ ਹਾਂ ਆਪਣੇ ਘਰ ਦੇ ਵਿੱਚ ਇੱਕ ਬੜਾ ਹੀ ਕਮਾਲ ਦਾ ਨੈਚੁਰਲ ਏਅਰ ਫਰੈਸ਼ਨਰ, ਜੋ ਦੇਖੋ ਹਵਾ ਨੂੰ ਤਾਂ ਖੁਸ਼ਬੂਦਾਰ ਬਣਾਏਗਾ ਹੀ ਬਣਾਏਗਾ, ਨਾਲ ਹੀ ਉਸ ਖੁਸ਼ਬੂ ਨੂੰ ਜਦੋਂ ਤੁਹਾਡੇ ਤੱਕ ਉਹ ਪਹੁੰਚੇਗੀ ਨਾ, ਜਿਹੜੀ ਫ੍ਰੈਗਰੈਂਸ ਹੈ, ਤੁਹਾਡਾ ਦਿਲ ਵੀ ਖੁਸ਼ ਹੋ ਜਾਏਗਾ। ਔਰ ਇਹਦੇ ਲਈ ਚਾਹੀਦਾ ਵੀ ਕੁਝ ਜ਼ਿਆਦਾ ਨਹੀਂ ਹੈ, ਇਹਦੇ ਲਈ ਚਾਹੀਦਾ ਜੀ ਸਾਨੂੰ ਕਪੂਰ ਔਰ ਚਾਹੀਦਾ ਨਿੰਬੂ, ਬਸ ਕਪੂਰ ਅਤੇ ਨਿੰਬੂ ਦੇ ਨਾਲ। ਆਪਾਂ ਕਪੂਰ ਕਿਉਂ ਲੈ ਰਹੇ ਹਾਂ, ਦੇਖੋ ਇਹਦੇ ਵਿੱਚ ਤਾਂ ਐਂਟੀ ਬੈਕਟੀਰੀਅਲ ਜਿਹੜੀ ਕੁਆਲਿਟੀਜ਼ ਨੇ, ਔਰ ਨਾਲ ਹੀ ਨਾਲ ਨਿੰਬੂ ਦੀ ਤਾਂ ਫ੍ਰੈਗਰੈਂਸ ਹੀ ਚਲੋ ਜੀ। ਪਰ ਇਹਦੇ ਨਾਲ ਮਿਲ ਕੇ ਆਪਾਂ ਅੱਜ ਇੱਕ ਨੈਚੁਰਲ ਏਅਰ ਫਰੈਸ਼ਨਰ ਆਪਣੇ ਘਰ ਦੇ ਲਈ ਤਿਆਰ ਕਰਨਾ, ਠੀਕ ਹੈ। ਸਮਾਨ ਤੁਸੀਂ ਥੋੜ੍ਹਾ ਜਿਹਾ ਲੈ ਆਓ, ਰੈਡੀ ਕਰਕੇ ਰੱਖੋ, ਨਹੀਂ ਰੈਡੀ ਹੈ ਤਾਂ ਨੋਟ ਕਰਕੇ ਰੱਖੋ, ਲਿਖ ਕੇ ਰੱਖੋ। ਆ ਰਹੀ ਹਾਂ ਮੈਂ ਇਸ ਗੀਤ ਤੋਂ ਬਾਅਦ, ਉਸ ਤੋਂ ਬਾਅਦ ਦੱਸਾਂਗੀ ਤੁਹਾਨੂੰ ਕਿਵੇਂ ਇਹ ਚੀਜ਼ ਪ੍ਰੋਸੈਸ ਦੇ ਵਿੱਚ ਬਣਾਉਣੀ ਹੈ, ਮਤਲਬ ਕੀ ਕੁਝ ਪ੍ਰੋਸੈਸ ਹੈ ਦੱਸਾਂਗੀ, ਲੇਕਿਨ ਇਸ ਗੀਤ ਤੋਂ ਬਾਅਦ।

ਸੋ ਹਰ ਕੋਈ ਤੁਹਾਡੇ ਘਰ ਦਾ ਦੀਵਾਨਾ ਬਣ ਹੀ ਜਾਏਗਾ ਜਦੋਂ ਇੰਨਾ ਸੋਹਣਾ ਜਿਹਾ ਦੇਖੋ ਇੱਕ ਘਰ ਬਣਾਇਆ ਆਪਾਂ ਉਹਦੇ ਵਿੱਚ ਇੰਨੀ ਸੋਹਣੀ ਸੋਹਣੀ ਫ੍ਰੈਗਰੈਂਸ ਆ ਰਹੀ ਹੈ ਤਾਂ ਦੂਰੋਂ ਹੀ ਬੰਦਾ ਖਿੱਚ ਕੇ ਆਏਗਾ ਕਿ ਆਹਾ ਕੀ ਲਗਾਇਆ ਤੁਸੀਂ ਆਪਣੇ ਘਰ 'ਚ ਇੰਨੀ ਸੋਹਣੀ ਖੁਸ਼ਬੂ ਸੋ ਉਹ ਜਿਹੜਾ ਅੱਜ ਨੈਚੁਰਲ ਏਅਰ ਫਰੈਸ਼ਨਰ ਹੈ ਮੈਂ ਤੁਹਾਨੂੰ ਬਣਾਉਣਾ ਦੱਸ ਰਹੀ ਹਾਂ ਜੀ ਤਾਂ ਕਰਨਾ ਆਪਾਂ ਕੀ ਆ ਕੁਝ ਨਹੀਂ ਕਰਨਾ ਜਿਹੜੇ ਆਪਾਂ ਨਿੰਬੂ ਲਿੱਤੇ ਔਰ ਜਿਹੜਾ ਕਪੂਰ ਲਿੱਤਾ ਹੈ ਨਾ ਦੈਟ ਇਜ਼ ਐਕਸਟ੍ਰੀਮਲੀ ਗੁੱਡ ਫੋਰ ਫ੍ਰੈਗਰੈਂਸ ਔਰ ਐਂਟੀ ਬੈਕਟੀਰੀਅਲ ਵੀ ਹੈਗਾ ਤੋ ਇੱਕ ਕੋਲੀ ਦੇ ਵਿੱਚ ਨਾ ਇੱਕ ਕੋਲੀ ਕੋਈ ਵੀ ਕੋਲੀ ਲੈ ਸਕਦੇ ਹਾਂ ਔਰ ਉਹਦੇ ਵਿੱਚ ਆਪਾਂ ਪਾਣੀ ਪਾਉਣਾ ਠੀਕ ਹੈ ਕੋਲੀ ਪੂਰੀ ਪਾਣੀ ਨਾਲ ਭਰ ਲੈਣੀ ਆ ਖਾਸ ਕਰ ਜੇਕਰ ਆਪਾਂ ਇੱਕ ਕੰਚ ਦੀ ਦੇਖੋ ਕੋਲੀ ਲੈ ਰਹੇ ਨਾ ਗਲਾਸ ਦੀ ਉਹ ਬਹੁਤ ਸੋਹਣੀ ਲੱਗੂਗੀ ਲੱਖਣ ਨੂੰ ਵੀ ਕਿਉਂਕਿ ਜਿੱਥੇ ਆਪਾਂ ਰੱਖਾਂਗੇ ਨਾ ਇੱਕ ਹੋਮ ਡਿਕੋਰ ਦਾ ਇੱਕ ਹਿੱਸਾ ਹੋ ਸਕਦੀ ਆ ਸੋ ਉਸ ਕੋਲੀ ਦੇ ਵਿੱਚ ਆਪਾਂ ਪਾਣੀ ਪਾ ਕੇ ਰੱਖਣਾ ਅਤੇ ਉਹਦੇ ਵਿੱਚ ਜਿਹੜਾ ਨਿੰਬੂ ਆਪਾਂ ਲਿੱਤਾ ਉਹਨੂੰ ਦੋ ਟੁਕੜਿਆਂ 'ਚ ਕੱਟ ਕਰ ਲੈਣਾ ਡਿਵਾਈਡ ਕਰ ਲੈਣਾ ਅੱਧਾ ਅੱਧਾ ਕੱਟ ਕਰਕੇ ਨਿੰਬੂ ਦੇ ਟੁਕੜੇ ਉਹਦੇ ਵਿੱਚ ਪਾ ਦੇਣੇ ਕੁਝ ਨਹੀਂ ਕਰਨਾ ਰਸ ਨਾ ਕੱਢਣ ਪੈ ਜੀ ਉਹ ਨਿੰਬੂ ਪਾਣੀ ਬਣਾ ਲਓ ਨਹੀਂ ਨਹੀਂ ਨਹੀਂ ਨਿੰਬੂ ਕੱਟ ਕੇ ਉਸ ਕੋਲੀ ਦੇ ਵਿੱਚ ਹੈ ਨਾ ਪਾਣੀ ਦੇ ਵਿੱਚ ਰੱਖਣਾ ਅਤੇ ਜਿਹੜੇ ਕਪੂਰ ਦੇ ਟੁਕੜੇ ਆ ਨਾ ਵਾਈਟ ਕਪੂਰ ਆਪਾਂ ਲਿੱਤਾ ਹੈ ਉਸ ਉਹਨਾਂ ਟੁਕੜਿਆਂ ਨੂੰ ਵੀ ਉਸ ਕੋਲੀ ਦੇ ਵਿੱਚ ਰੱਖ ਕੇ ਬੋਲ ਦੇ ਵਿੱਚ ਰੱਖ ਕੇ ਆਪਾਂ ਘਰ 'ਚ ਜਿੱਥੇ ਵੀ ਸਾਨੂੰ ਚਾਹੀਦਾ ਨਾ ਮਤਲਬ ਇੱਕ ਫਰੈਸ਼ਨੈਸ ਔਰ ਇੱਕ ਵਧੀਆ ਜਿਹੀ ਫ੍ਰੈਗਰੈਂਸ ਚਾਹੀਦੀ ਆ ਹੁਣ ਆਪਣਾ ਲਿਵਿੰਗ ਰੂਮ ਦੀ ਮੈਂ ਗੱਲ ਕਰਾਂ ਜਾਂ ਕਿਚਨ ਦੀ ਗੱਲ ਕਰਾਂ ਜਾਂ ਵਾਸ਼ਰੂਮ ਦੇ ਨੇੜੇ ਤੇੜੇ ਆਪਾਂ ਉਸ ਨੂੰ ਰੱਖ ਸਕਦੇ ਹਾਂ ਈਵਨ ਕਿ ਬੈਡਰੂਮ 'ਚ ਵੀ ਰੱਖ ਸਕਦੇ ਹਾਂ ਬਟ ਛੋਟੇ ਬੱਚਿਆਂ ਤੋਂ ਥੋੜ੍ਹੀ ਜਿਹੀ ਦੂਰੀ ਬਣਾ ਕੇ ਰੱਖਣੀ ਹੈ ਹੋਰ ਨਾ ਉਹਨਾਂ ਨੂੰ ਪਤਾ ਲੱਗੇ ਮੰਮੀ ਨੇ ਅੱਜ ਨਿੰਬੂ ਪਾਣੀ ਬਣਾਇਆ ਕੁਝ ਵਾਈਟ ਵਾਈਟ ਪਾ ਕੇ ਹੈ ਚਲੋ ਇੰਜੋਏ ਕਰੀਏ ਨਹੀਂ ਨਹੀਂ ਨਹੀਂ ਸੋ ਉਹ ਜਿਹੜੀ ਇੱਕ ਫ੍ਰੈਗਰੈਂਸ ਹੈ ਨਾ ਉਸ ਚੀਜ਼ ਦੀ ਹੌਲੀ ਹੌਲੀ ਪੂਰੇ ਘਰ ਦੇ ਵਿੱਚ ਜਦੋਂ ਉਹਨੇ ਜਾਣੀ ਹੈ ਨਾ ਤਾਂ ਫਿਰ ਤੁਹਾਨੂੰ ਵਧੀਆ ਲੱਗੇਗਾ ਕਿ ਅਰੇ ਵਾਹ ਬੜੀ ਕਮਾਲ ਦਾ ਇੱਕ ਨੈਚੁਰਲ ਏਅਰ ਫਰੈਸ਼ਨਰ ਅਸੀਂ ਨਿੰਬੂ ਅਤੇ ਕਪੂਰ ਦੀ ਮਦਦ ਨਾਲ ਤਿਆਰ ਕੀਤਾ ਔਰ ਕੁਝ ਹੈ ਵੀ ਨਹੀਂ ਬਹੁਤ ਸੌਖਾ ਜਿਹਾ ਤਰੀਕਾ ਬਸ ਪਾਣੀ ਦੇ ਵਿੱਚ ਪਾ ਕੇ ਰੱਖਣਾ ਅਤੇ ਦੋ ਤਿੰਨ ਦਿਨਾਂ ਬਾਅਦ ਨਿੰਬੂ ਦੇ ਟੁਕੜੇ ਆਪਾਂ ਬਦਲ ਦੇਣੇ ਆ ਜਦੋਂ ਪੁਰਾਣੇ ਹੋ ਜਾਣ ਕਿਉਂਕਿ ਫ੍ਰੈਗਰੈਂਸ ਉਹਨਾਂ ਦੀ ਖਤਮ ਹੋ ਜਾਏਗੀ ਅਤੇ ਜਦੋਂ ਕਪੂਰ ਦੀ ਜਿਹੜੇ ਟੁਕੜੇ ਨੇ ਉਹ ਖਤਮ ਹੋ ਜਾਣ ਆਪਣੇ ਆਪ ਉਹ ਪਾਣੀ ਦੇ ਵਿੱਚ ਮੈਲਟ ਹੋਣੇ ਸਟਾਰਟ ਹੋ ਜਾਣਗੇ ਤਾਂ ਆਪਾਂ ਕਪੂਰ ਵੀ ਚੇਂਜ ਕਰ ਸਕਦੇ ਹਾਂ ਪਾਣੀ ਵੀ ਚੇਂਜ ਕਰ ਸਕਦੇ ਹਾਂ ਸੋ ਬੜਾ ਹੀ ਕਮਾਲ ਦਾ ਤਰੀਕਾ ਹੈ ਜੀ ਇਹ ਨੈਚੁਰਲ ਏਅਰਸ ਜਿਹੜਾ ਕਿ ਆਪਣਾ ਬਨ ਡਰਾਈ ਸਪਰੇ ਔਰ ਏਅਰ ਫਰੈਸ਼ਨਰ ਦਾ ਵੀ ਕੰਮ ਕਰੇਗਾ ਹੈ ਨਾ ਔਰ ਖੁਸ਼ਬੂ ਤਾਂ ਆ ਹੀ ਰਹੀ ਹੈ ਅਗਲਾ ਗੀਤ ਵੀ ਆ ਰਿਹਾ ਵੈਸੇ ਨੇਹਾ ਕੱਕੜ ਦੀ ਆਵਾਜ਼ 'ਚ 102.7 FM ਰੇਨਬੋ 'ਤੇ ਦਿਲ ਸੇ ਦਿਲ ਤੱਕ

ਅਰੇ ਕਰ ਰਿਹਾ ਕਰ ਰਿਹਾ ਪ੍ਰਬੰਧ, ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਾਪੀ ਪੈਨ ਦਾ ਪ੍ਰਬੰਧ ਕਰ ਰਹੀ ਹੋ, ਕਿਉਂਕਿ ਸਮਾਨ ਜਿਹੜਾ ਸੀ ਮੈਂ ਤੁਹਾਨੂੰ ਦੱਸ ਰਹੀ ਸੀ ਸ਼ਿਮਲਾ ਮਿਰਚ ਤੇ ਦਹੀਂ ਵਾਲੀ ਸਬਜ਼ੀ, ਔਰ ਇਹ ਜਿਹੜੀ ਸਬਜ਼ੀ ਆਪਾਂ ਅੱਜ ਬਣਾ ਰਹੇ ਸੀ ਬੜੀ ਇੰਟਰਸਟਿੰਗ ਜੀ ਸਬਜ਼ੀ ਹੈ, ਕਿਉਂਕਿ ਕੁਝ ਸਾਨੂੰ ਮਿਲ ਨਹੀਂ ਰਿਹਾ ਬਣਾਉਣ ਨੂੰ, ਤਾਂ ਕਿਚਨ ਦੇ ਵਿੱਚ ਆ ਥੋੜਾ ਬਹੁਤ ਸਮਾਨ ਜਿਹੜਾ ਰੱਖਿਆ। ਚਲੋ ਮੈਂ ਕਿਹਾ ਅੱਜ ਇਹਦੇ ਨਾਲ ਹੀ ਸੰਡੇ ਸਪੈਸ਼ਲ ਆਪਾਂ ਸਬਜ਼ੀ ਬਣਾ ਲੈਂਦੇ ਹਾਂ। ਸੋ 102.7 FM ਰੇਨਬੋ ਤੇ ਇੰਜੋਏ ਕਰਿਓ ਜੀ ਤੁਸੀਂ ਸ਼ੋ ਹੋਮ ਸਵੀਟ ਹੋਮ। ਔਰ ਸਭ ਤੋਂ ਪਹਿਲਾਂ ਆਪਾਂ ਜਿਹੜੀ ਮੂੰਗਫਲੀ ਲਿੱਤੀ ਸੀ ਨਾ 50 ਗ੍ਰਾਮ, ਉਹਨੂੰ ਲੈ ਲਓ ਜਨਾਬ ਔਰ ਰੋਸਟ ਕਰ ਲਓ, ਠੀਕ ਹੈ। ਮੂੰਗਫਲੀ ਦੇ ਦਾਣੇ ਹੈ ਤਾਂ ਉਹਨਾਂ ਨੂੰ ਰੋਸਟ ਕਰ ਲੈਣਾ ਹੈ, ਔਰ ਕੱਚੀ ਮੂੰਗਫਲੀ ਹੈ ਉੱਦਾਂ ਹੀ ਤਾਂ ਉਹਨੂੰ ਰੋਸਟ ਕਰਕੇ ਉਹਦੇ ਛਿਲਕੇ ਲਾ ਕੇ ਰੋਸਟ ਕਰ ਲੈਣਾ, ਅਤੇ ਠੰਡਾ ਕਰਕੇ ਨਾ 3-4 ਮਿੰਟ ਰੋਸਟ ਕਰਨਾ ਕੜਾਈ ਦੇ ਵਿੱਚ ਇੱਦਾਂ ਹੀ ਬਿਨਾਂ ਕਿਸੇ ਓਇਲ ਦੇ, ਅਤੇ ਠੰਡਾ ਕਰਕੇ ਉਹਦਾ ਇੱਕ ਜਿਹੜਾ ਇੱਕ ਪਾਊਡਰ ਬਣਾ ਲਓ, ਥੋੜ੍ਹਾ ਜਿਹਾ ਦਰਦਰਾ ਜਿਹਾ ਉਹਨੂੰ ਮਤਲਬ ਕੂਟਣਾ ਪੀਟਣਾ ਹੈਗਾ, ਸਮਝ ਰਹੇ ਹੋ ਨਾ, ਗੱਲ ਨੂੰ ਸਮਝੋ ਮੇਰੀ। ਸੋ ਮੂੰਗਫਲੀ ਦੇ ਦਾਣੇ ਜਦੋਂ ਆਪਾਂ ਅਲੱਗ ਕਰ ਦਿੱਤੇ, ਪਾਊਡਰ ਜਿਹਾ ਬਣਾ ਲਿਆ ਇਹਨਾਂ ਦਾ, ਠੀਕ ਹੈ ਜੀ, ਮਿਕਸੀ ਦੀ ਹੈਲਪ ਨਾਲ ਉਹਨਾਂ ਦਾ ਇੱਕ ਪਾਊਡਰ ਬਣਾ ਲਿਆ। ਉਸ ਤੋਂ ਬਾਅਦ ਇੱਕ ਅਲੱਗ ਬਰਤਨ ਲੈਣਾ, ਉਸ ਦੇ ਵਿੱਚ ਆਪਾਂ ਜਿਹੜੀ ਸ਼ਿਮਲਾ ਮਿਰਚ, ਠੀਕ ਹੈ, ਕੱਟ ਕਰ ਲੈਣੀ, ਜੋ ਵੀ ਆਪਾਂ ਆਪਣੀ 350 ਗ੍ਰਾਮ ਸ਼ਿਮਲਾ ਮਿਰਚ ਲਿੱਤੀ ਹੈ ਉਹਨੂੰ ਕੱਟ ਕਰਕੇ, ਔਰ ਉਹਦੇ ਵਿੱਚ ਹੀ ਉਸ ਬਰਤਨ ਦੇ ਵਿੱਚ ਹੀ ਸ਼ਿਮਲਾ ਮਿਰਚ ਹੋ ਗਈ, ਪਿਆਜ਼ ਹੋ ਗਿਆ, ਔਰ ਜਿਹੜੀ ਮੂੰਗਫਲੀ ਦਾ ਪਾਊਡਰ ਆਪਾਂ ਬਣਾਇਆ ਹੈ ਉਹ ਹੋ ਗਿਆ, ਨਮਕ, ਲਾਲ ਮਿਰਚ, ਮਤਲਬ ਸਾਰੇ ਮਸਾਲੇ ਆਪਣੇ ਅਕੋਰਡਿੰਗ, ਕਿਉਂਕਿ ਸਾਨੂੰ ਆਈਡੀਆ ਹੈ ਆਪਾਂ ਰੋਜ਼ ਸਬਜ਼ੀ ਬਣਾਉਣੀ ਹੈ, ਐਕਸਪਰਟ ਹਾਂ ਜੀ ਅਸੀਂ ਸਬਜ਼ੀ ਬਣਾਉਣ ਦੇ, ਤਾਂ ਸਾਨੂੰ ਪਤਾ ਹੈ ਕਿੰਨੇ ਕੁ ਮਸਾਲੇ ਲੱਗਦੇ ਹੈ ਹਰ ਇੱਕ ਚੀਜ਼ ਦੇ ਵਿੱਚ, ਠੀਕ ਹੈ। ਸੋ ਉਹ ਸਾਰੇ ਮਸਾਲੇ ਮਿਲਾ ਕੇ ਆਪਾਂ ਕੀ ਕਰਨਾ, ਹੁਣ ਕੜਾਈ ਚੜਾ ਦੇਣੀ ਹੈ ਗੈਸ 'ਤੇ। ਉਸ ਤੋਂ ਬਾਅਦ ਕੜਾਈ ਦੇ ਵਿੱਚ ਪਾਉਣਾ ਹੈ ਜੀ 2 ਚਮਚੇ ਤੇਲ, ਠੀਕ ਹੈ, ਜੋ ਵੀ ਆਪਣਾ ਤੇਲ ਆਪਾਂ ਵਰਤਦੇ ਹਾਂ ਉਹ ਤੇਲ ਪਾ ਕੇ, ਹੁਣ ਜੀਰਾ ਕਹਿ ਰਿਹਾ ਮੈਨੂੰ ਡਾਂਸ ਕਰਾਓ, ਚਟਕ ਮਟਕ ਲਟਕ ਜਟਕ ਰਿਹਾ ਹੈ ਉਸ ਜੀਰੇ ਨੂੰ ਉਸ ਕੜਾਈ ਦੇ ਵਿੱਚ ਪਾ ਕੇ ਤੇਲ 'ਚ,

ਹਾ ਕਿਆ ਨਜ਼ਾਰੇ ਆ ਜੀਰੇ ਦੇ, ਦੇਖੋ ਜਨਾਬ ਕਿੰਨਾ ਸੋਹਣਾ ਨੱਚਦਾ ਪਿਆ। ਅਤੇ ਉਹ ਕਹਿ ਰਿਹਾ ਹੁਣ ਮੇਰਾ ਪਾਊਡਰ ਵੀ ਭੇਜੋ। ਤਾਂ ਜਿਹੜਾ ਆਪਾਂ ਲਸਣ ਲਿੱਤਾ ਥੋੜ੍ਹਾ ਜਿਹਾ, ਲਸਣ ਦਾ ਪੇਸਟ ਆਪਣੇ ਕੋਲ ਹੈ ਜਾਂ ਫਿਰ ਕੱਚਾ ਲਸਣ ਹੈ, ਤਾਂ ਦੋ ਕਲੀਆਂ ਛੀਲ ਕੇ ਹੈ ਨਾ ਜੀ ਕੱਟ ਕੇ ਨਿੱਕੀ ਨਿੱਕੀ ਬਰੀਕ ਬਰੀਕ ਉਸ ਜੀਰੇ ਦੇ ਵਿੱਚ ਪਾਉਣੀ ਆ। ਅਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮਾਸੀ ਹੈਗੀ ਨਾ ਹਰੀ ਮਿਰਚ, ਉਹਨਾਂ ਨੂੰ ਵੀ ਨਾਲ ਲਿਆਓ। ਰੁੱਠੀ ਬੈਠੀਆਂ ਕਹਿ ਰਹੀ ਹੈ ਕਿ ਮੈਨੂੰ ਤਾਂ ਤੁਸੀਂ ਪੁੱਛਿਆ ਹੀ ਨਹੀਂ, ਤਾਂ ਮਾਸੀ ਦੀ ਜਿਹੜੀ ਰਸਵਾਈ ਉਹਨੂੰ ਖਤਮ ਕਰਦੇ ਹਾਂ, ਹਰੀ ਮਿਰਚ ਵੀ ਪਾ ਦਿੰਦੇ ਹਾਂ ਵਿੱਚ। ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਸਾਰਾ ਮਸਾਲਾ ਤਿਆਰ ਕੀਤਾ ਹੈ, ਸ਼ਿਮਲਾ ਮਿਰਚ, ਮੂੰਗਫਲੀ ਹੈ ਨਾ, ਸਾਰਿਆਂ ਪਿਆਜ਼ ਦਾ, ਇਹ ਸਾਰੀਆਂ ਚੀਜ਼ਾਂ ਕੜਾਹੀ ਦੇ ਵਿੱਚ ਪਾ ਦੇਣੀਆਂ ਤੇਲ 'ਚ। ਅਤੇ ਇਹ ਜਦੋਂ ਹੁਣ ਪੱਕਣੀ ਸ਼ੁਰੂ ਹੋ ਗਈ ਆ, ਜਦੋਂ ਲੱਗ ਰਿਹਾ ਸਾਨੂੰ ਸ਼ਿਮਲਾ ਮਿਰਚ ਥੋੜ੍ਹੀ ਥੋੜ੍ਹੀ ਆਪਣਾ ਕੱਚਾਪਨ ਉਹ ਛੱਡ ਕੇ ਜਾ ਰਹੀ ਹੈ, ਪਿਆਜ਼ ਹੈ ਨਾ ਭੁੰਨ ਗਏ ਵਧੀਆ ਤਰੀਕੇ ਨਾਲ, ਤਾਂ ਫਿਰ ਜਿਹੜਾ ਲਾਸਟ ਦੇ ਵਿੱਚ ਆਪਾਂ ਦਹੀਂ ਲਿੱਤਾ ਸੀ ਨਾ, ਉਹ ਦਹੀਂ ਉਸ ਸਾਰੇ ਮਿਕਸਰ ਦੇ ਵਿੱਚ ਪਾ ਦੇਣਾ ਕੜਾਹੀ 'ਚ, ਔਰ ਗੈਸ ਨਾਲ ਹੀ ਬੰਦ ਕਰ ਦੇਣੀ ਆ। ਲਓ ਜੀ, ਕਿਉਂਕਿ ਜਦੋਂ ਗੈਸ ਔਨ ਹੈ ਨਾ ਉਦੋਂ ਦਹੀਂ ਨਾ ਪਾਇਓ, ਲੜਾਈ ਹੈ ਦੋਵਾਂ ਦੀ ਆਪਸ 'ਚ, ਬੋਲਦੇ ਨਹੀਂ ਆ, ਠੀਕ ਹੈ, ਲੜਾਈ ਹੋ ਜਾਂਦੀ ਹੈ, ਸਮਝਿਆ ਕਰੋ। ਸੋ ਗੈਸ ਬੰਦ ਕਰਕੇ ਦਹੀਂ ਪਾਉਣੀ ਆ। ਲਓ ਜੀ, ਬਣ ਗਈ ਹੈ ਅੱਜ ਦਹੀਂ ਸ਼ਿਮਲਾ ਮਿਰਚ, ਔਰ ਕੁਛ ਆਪਣੇ ਤਰੀਕੇ ਨਾਲ ਵੀ ਤੁਸੀਂ ਇਨੋਵੇਸ਼ਨ ਕਰ ਸਕਦੇ ਹੋ ਬਾਕੀ, ਔਰ ਬਣਾਉਂਦੇ ਰਹੋ, ਹੈ ਨਾ ਜੀ, ਸੰਡੇ ਸਪੈਸ਼ਲ, ਇੰਜੋਏ ਕਰਦੇ ਰਹੋ। ਫਿਲਹਾਲ ਪ੍ਰੋਗਰਾਮ ਹੋਮ ਸਵੀਟ ਹੋਮ ਇੰਜੋਏ ਕਰੇ ਸੀ ਮੇਰੇ ਯਾਨੀ ਰਿਚਾ ਦੇ ਨਾਲ, ਔਰ ਇਸ ਪ੍ਰੋਗਰਾਮ ਨੂੰ ਹੁਣ ਇਹਨਾਂ ਤਮਾਸ਼ਿਆਂ ਦੇ ਨਾਲ ਹੀ, ਕਿਹੜੇ ਤਮਾਸ਼ੇ, ਮੈਂ ਥੋੜ੍ਹੀ ਕਰਦੀ ਪਈ ਹਾਂ ਗਾਣੇ ਦੇ ਵਿੱਚ, ਸ਼ਾਨ ਜੀ ਕਹਿ ਰਹੇ ਨੇ। ਸੋ ਇਹਨਾਂ ਦੀ ਆਵਾਜ਼ ਨੂੰ ਇੰਜੋਏ ਕਰਕੇ ਚੱਲ ਰਹੇ ਹਾਂ ਅਸੀਂ ਅਗਲੇ ਪ੍ਰੋਗਰਾਮ ਵੱਲ। 1 ਵਜੇ ਮਿੱਡੇ ਮੈਲੋਡੀਜ਼ ਲੈ ਕੇ ਹਾਜ਼ਰ ਹੋ ਰਹੀਆਂ, ਬਸ ਕੁਝ ਹੀ ਪਲਾਂ 'ਚ, ਸਟੇ ਟਿਊਨਡ।

FM band 102 6.7 MHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਤੇ ਨਾਲ ਹੀ ਨਾਲ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਜੀ ਤੇ ਤੁਹਾਡਾ ਤੇ ਸਾਡਾ ਸਾਥ ਰਹੇਗਾ ਦੁਪਹਿਰ ਦੇ 3 ਵਜੇ ਤੱਕ ਦਾ ਲੇਕਿਨ ਰਿਚਾ ਅੱਜ ਤੁਹਾਡੇ ਨਾਲ ਜੁੜੀ ਹੈ ਅਤੇ ਮੇਰਾ ਤੇ ਤੁਹਾਡਾ ਸਾਥ ਯਾਦ ਹੈ ਨਾ ਤੁਹਾਨੂੰ ਸਿਰਫ 2 ਵਜੇ ਤੱਕ ਹੀ ਹੈ ਕਿਉਂਕਿ ਉਸ ਤੋਂ ਬਾਅਦ ਇੱਕ ਨਵਾਂ ਦੋਸਤ ਸ਼ਾਮਿਲ ਹੋ ਜਾਏਗਾ ਇਸ ਸਫ਼ਰ 'ਚ ਹੈ ਨਾ ਜੀ ਸੋ ਉਦੋਂ ਤੱਕ ਮੈਂ ਬੈਠੀ ਹਾਂ ਸਟੂਡੀਓ 'ਚ ਔਰ 1 ਵਜ ਗਿਆ ਹੈ ਫਿਲਹਾਲ ਔਰ 1 ਵਜੇ ਹੀ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਆਪਾਂ ਚੱਲ ਰਹੇ ਹਾਂ ਇੱਕ ਸੋਹਣੀ ਔਰ ਸੁਹਾਵਣੇ ਸਫ਼ਰ 'ਤੇ ਮੈਲੋਡੀਅਸ ਗੀਤਾਂ ਦੇ ਸਫ਼ਰ 'ਤੇ ਜੀ ਪ੍ਰੋਗਰਾਮ ਵਿੱਚ ਮੈਲੋਡੀਜ਼ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਮੈਂ ਔਰ ਸ਼ੁਰੂਆਤ ਕਰ ਰਹੀ ਹਾਂ ਅੱਜ ਇਸ ਗੀਤ ਦੇ ਨਾਲ ਸਟੇ ਟਿਊਨਡ

ਅੱਛਾ ਬਾਲੀਵੁੱਡ ਦੇ ਵਿੱਚ ਵੀ ਨਾ ਕਿੰਨੀਆਂ ਹੀ ਅਜਿਹੀਆਂ ਮੂਵੀਜ਼ ਦੀ ਮੈਂ ਗੱਲ ਕਰਾਂ ਆਈਆਂ ਨੇ ਜਿਨ੍ਹਾਂ 'ਚ ਇਹ ਜਿਹੜੇ ਡਿਊਟ ਸੌਂਗ ਹੁੰਦੇ ਸੀ ਹੈ ਨਾ ਔਰ ਖਾਸ ਕਰ ਇੱਦਾਂ ਦੀ ਲਾਈਨ ਸਮ ਤੁਮਹਾਰੇ ਲਈ ਔਰ ਤੁਮ ਹਮਾਰੇ ਲਈ ਹੈ ਬਹੁਤ ਸਾਰੇ ਰੋਮਾਂਟਿਕ ਸੌਂਗਸ ਵੀ ਫਿਲਮਾਏ ਗਏ ਔਰ ਹਰ ਇੱਕ ਗੀਤ ਨੇ ਨਾ ਆਪਣੀ ਜਗ੍ਹਾ ਜਿਹੜੀ ਹੈ ਨਾ ਬਣਾਈ ਔਰ ਇਹੋ ਜਿਹੀ ਉਹਨਾਂ ਨੇ ਛਾਪ ਛੱਡੀ ਹੈ ਮਤਲਬ ਅੱਜ ਵੀ ਮੈਂ ਆਪਣੀ ਗੱਲ ਕਰਾਂ ਜਾਂ ਫਿਰ ਬਹੁਤ ਸਾਰੇ ਦੋਸਤ ਜੋ ਅੱਜ ਦੇ ਟਾਈਮ 'ਚ ਵੀ ਇਹਨਾਂ ਨਾਲ ਆਪਣੇ ਆਪ ਨੂੰ ਜੋੜਦੇ ਨੇ ਨਾ ਹੁਣ ਦੇਖੋ ਇਸ ਟਾਈਮ ਅਸੀਂ ਕਿਤੇ ਵੀ ਬੈਠੇ ਹੋਏ ਹਾਂ ਔਰ ਜਦੋਂ ਇਹ ਗੀਤ ਸੰਗੀਤ ਜਦੋਂ ਰੇਡੀਓ 'ਤੇ ਮੈਂ ਗੱਲ ਕਰਾਂ ਚੱਲਦਾ ਹੈ ਜਾਂ ਫਿਰ ਰੇਡੀਓ ਦੀ ਨਹੀਂ ਮੈਂ ਗੱਲ ਕਰਦੀ ਫੋਨ 'ਤੇ ਆਪਾਂ ਸੁਣ ਲਈਏ ਜਾਂ ਕਿਸੇ ਨੂੰ ਗੁਣਗੁਣਾਉਂਦੇ ਹੋਏ ਸੁਣ ਲਈਏ ਉਹਨਾਂ ਨਾਲ ਨਾ ਇੱਕ ਕਨੈਕਸ਼ਨ ਬਣ ਹੀ ਜਾਂਦਾ ਹੈ ਔਰ ਆਪਾਂ ਫਿਰ ਉਸ ਚੀਜ਼ ਨੂੰ ਗੁਣਗੁਣਾਉਣਾ ਸ਼ੁਰੂ ਕਰ ਦਿੰਦੇ ਹਾਂ ਸੋ ਇਹੀ ਤਾਂ ਕਮਾਲ ਹੈ ਇਹਨਾਂ ਗੀਤਾਂ ਦਾ ਵੀ ਸੋ ਮੈਲੋਡੀਅਸ ਗੀਤ ਇੰਜੋਏ ਕਰ ਰਹੇ ਹਾਂ ਫਿਲਹਾਲ ਪ੍ਰੋਗਰਾਮ ਮੇਡੀ ਮੈਲੋਡੀਜ਼ 'ਚ ਸਟੇ ਟਿਊਨਡ

ਸੋ ਕਦੇ ਕਦੇ ਨਾ ਕੁਝ ਅਣਜਾਣ ਜਿਹੇ ਬੰਧਨ ਹੀ ਨਾ ਸਾਨੂੰ ਰਿਸ਼ਤਿਆਂ ਚ ਬੰਨ ਕੇ ਰੱਖ ਲੈਂਦੇ ਆ, ਸਾਨੂੰ ਪਤਾ ਹੀ ਨਹੀਂ ਲੱਗਦਾ, ਹੈ ਨਾ। ਔਰ ਕੁਝ ਰਿਸ਼ਤੇ ਵੈਸੇ ਜ਼ਿੰਦਗੀ ਚ ਸਾਡੇ ਅਜਿਹੇ ਹੁੰਦੇ ਆ ਸਾਡੇ ਨਾਲ ਕਿ ਦੂਰੀ ਵੀ ਹੁੰਦੀ ਹੈ ਔਰ ਪਿਆਰ ਵੀ ਹੁੰਦਾ ਹੈ ਨਾ। ਤਾਂ ਦਿਲ ਤਾਂ ਕਰਦਾ ਹੈ ਕਿ ਉਹਨਾਂ ਨਾਲ ਆਪਾਂ ਮਿਲੀਏ, ਗੱਲ ਕਰੀਏ। ਉਹ ਕੋਈ ਵੀ ਹੋ ਸਕਦਾ ਹੈ, ਸਾਡਾ ਕੋਈ ਖਾਸ ਦੋਸਤ ਹੋ ਸਕਦਾ ਹੈ ਸਾਡਾ, ਹੈ ਨਾ ਜੀ, ਫੈਮਿਲੀ 'ਚ ਕੋਈ ਹੋ ਸਕਦਾ ਹੈ। ਸੋ ਇਹ ਜਿਹੜੇ ਰਿਸ਼ਤੇ ਹੁੰਦੇ ਆ ਨਾ ਔਰ ਇਹਦੇ ਜਿਹੜੇ ਬੰਧਨ ਹੁੰਦੇ ਆ ਨਾ, ਰਿਸ਼ਤਿਆਂ ਨੂੰ ਬੰਨ ਕੇ ਸਾਨੂੰ ਰੱਖਣਾ ਹੀ ਚਾਹੀਦਾ ਹੈ। ਵਾਕਈ ਦੂਰੀ ਨਹੀਂ ਬਰਦਾਸ਼ਤ, ਅਸੀਂ ਕੱਢ ਸਕਦੇ ਵੈਸੇ ਦੂਰੀ ਹੋਣੀ ਵੀ ਨਹੀਂ ਚਾਹੀਦੀ ਰਿਸ਼ਤਿਆਂ ਦੇ ਵਿੱਚ। ਕੋਈ ਖਾਸ ਹੈ ਸਾਡੇ ਦਿਲ ਦੇ ਬਹੁਤ ਕਰੀਬ ਹੈ, ਤਾਂ ਮਿਲਦੇ ਰਹੋ ਉਹਨਾਂ ਨਾਲ, ਗੱਲਬਾਤ ਕਰਦੇ ਰਹੋ ਔਰ ਅਗਲਾ ਗੀਤ ਪ੍ਰੋਗਰਾਮ 'ਚ ਇੰਜੋਏ ਕਰੋ।

0: ਦਿੱਲੀ ਕੇਂਦਰ ਤੋਂ ਰਿਲੇ ਹੋਣਗੀਆਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਉੱਤੇ ਸਭ ਤੋਂ ਘੱਟ ਕੀਮਤਾਂ ਉੱਤੇ ਰਸੋਈ ਗੈਸ ਮਿਲ ਰਹੀ ਹੈ। CBI ਵੱਲੋਂ IDFC, ਫਸਟ ਬੈਂਕ ਅਤੇ AU ਫਾਈਨੈਂਸ ਧੋਖਾਧੜੀ ਮਾਮਲੇ ਦੇ ਸੰਬੰਧ ਵਿੱਚ ਚੰਡੀਗੜ੍ਹ, ਪੰਚਕੁਲਾ ਅਤੇ ਦਿੱਲੀ NCR ਖੇਤਰ 'ਚ 6 ਟਿਕਾਣਿਆਂ ਉੱਤੇ ਛਾਪੇਮਾਰੀ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ ਅਤੇ ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਕਿਹਾ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਾਂਝੇ ਕਮਿਸ਼ਨ ਦੀ ਮੀਟਿੰਗ 4 ਸਾਲਾਂ ਦੇ ਵਕਫੇ ਤੋਂ ਬਾਅਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਦੁਵੱਲੇ ਸੰਬੰਧਾਂ 'ਚ ਅਹਿਮ ਪ੍ਰਗਤੀ ਹੋਈ ਹੈ। ਵਿਦੇਸ਼ ਮੰਤਰੀ ਨੇ ਨਵੀਂ ਦਿੱਲੀ ਵਿੱਚ ਭਾਰਤ ਇੰਡੋਨੇਸ਼ੀਆ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਦਿਆਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ ਦੁਵੱਲੇ ਸੰਬੰਧਾਂ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਰਾਜਨੀਤਿਕ ਸੁਰੱਖਿਆ, ਸਮੁੰਦਰੀ ਵਪਾਰ ਅਤੇ ਨਿਵੇਸ਼, ਸਿਹਤ, ਫਾਰਮਾਸਿਊਟੀਕਲ, ਖੁਰਾਕ ਸੁਰੱਖਿਆ ਅਤੇ ਸੈਰ ਸਪਾਟਾ, ਸਿੱਖਿਆ ਅਤੇ

0: ਸੱਭਿਆਚਾਰਕ ਸਹਿਯੋਗ ਸਮੇਤ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਉੱਤੇ ਡੂੰਘਾਈ ਨਾਲ ਚਰਚਾ ਕਰਨ ਲਈ ਉਤਸ਼ਾਹਿਤ ਨੇ। ਸਰਕਾਰ ਨੇ ਅੱਜ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ LPG ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਉੱਤੇ ਸਭ ਤੋਂ ਘੱਟ ਕੀਮਤਾਂ ਉੱਤੇ ਰਸੋਈ ਗੈਸ ਮਿਲ ਰਹੀ ਹੈ। ਇੱਕ ਬਿਆਨ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਸਿਲੰਡਰ ਕਿਸੇ ਵੀ ਗੁਆਂਢੀ ਦੇਸ਼ ਨਾਲੋਂ ਸਸਤਾ ਹੈ ਅਤੇ ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਵਿਕਸਿਤ ਅਰਥਚਾਰਿਆਂ ਵਿੱਚ ਕੀਮਤ ਤੋਂ ਬਹੁਤ ਘੱਟ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ PMUY ਦਾ ਇੱਕ ਲਾਭਪਾਤਰੀ ਸਾਲਾਨਾ ਪਹਿਲੇ 4 ਰਿਫਲ 'ਤੇ 300 ਰੁਪਏ ਦਾ ਸਿੱਧਾ ਲਾਭ ਤਬਾਦਲਾ ਪ੍ਰਾਪਤ ਕਰਨ ਤੋਂ ਬਾਅਦ 14.2 ਕਿਲੋਗ੍ਰਾਮ LPG ਸਿਲੰਡਰ ਲਈ 642 ਰੁਪਏ ਅਦਾ ਕਰਦਾ ਹੈ, ਜਦੋਂ ਕਿ ਦਿੱਲੀ ਵਿੱਚ ਇੱਕ ਆਮ ਖਪਤਕਾਰ ਲਈ ਪ੍ਰਚੂਨ ਕੀਮਤ 942 ਰੁਪਏ ਹੈ। ਘਰੇਲੂ LPG ਰਸੋਈ ਗੈਸ ਦੀ ਕੀਮਤ 14.2 ਕਿਲੋਗ੍ਰਾਮ ਪ੍ਰਤੀ ਸਿਲੰਡਰ 29 ਰੁਪਏ ਵਧਾ ਦਿੱਤੀ ਗਈ ਹੈ। ਅੱਜ ਤੋਂ ਦਿੱਲੀ ਵਿੱਚ ਘਰੇਲੂ LPG ਦੀ ਕੀਮਤ 942 ਰੁਪਏ ਹੋ ਜਾਏਗੀ, ਜੋ ਕਿ ਪਹਿਲਾਂ 913 ਰੁਪਏ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਕੱਲ੍ਹ IDFC ਫਸਟ ਬੈਂਕ ਅਤੇ AU ਫਾਈਨੈਂਸ ਧੋਖਾਧੜੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ 'ਚ 6 ਟਿਕਾਣਿਆਂ ਉੱਤੇ ਛਾਪੇ ਮਾਰੇ। ਇਹ ਮਾਮਲਾ ਹਰਿਆਣਾ ਸਰਕਾਰ ਦੇ 8 ਵਿਭਾਗਾਂ ਅਤੇ ਚੰਡੀਗੜ੍ਹ ਨਗਰ ਨਿਗਮ ਅਤੇ ਚੰਡੀਗੜ੍ਹ ਰੀਨਿਊਏਬਲ ਐਨਰਜੀ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ ਕ੍ਰੈਸਟ ਦੇ 2 ਵਿਭਾਗਾਂ 'ਚ 661 ਕਰੋੜ ਰੁਪਏ ਦੇ ਗਬਨ ਅਤੇ ਸਰਕਾਰੀ ਧਨ ਦੀ ਹੇਰਾਫੇਰੀ ਨਾਲ ਸੰਬੰਧਿਤ ਹੈ। CBI ਨੇ ਇੱਕ ਬਿਆਨ ਵਿੱਚ ਕਿਹਾ ਕਿ ਬੇਨੇਮੀਆਂ ਅਤੇ ਅਪਰਾਧ ਤੋਂ ਰਕਮਾਂ ਹਾਸਲ ਕਰਨ ਦੇ ਮਾਮਲੇ ਵਿੱਚ ਹਰਿਆਣਾ ਕਾਡਰ ਦੇ ਸੀਨੀਅਰ ਲੋਕ ਸੇਵਕਾਂ ਅਤੇ ਇੱਕ ਨਿੱਜੀ ਸਲਾਹਕਾਰ ਫਰਮ ਦੇ ਡਾਇਰੈਕਟਰ ਦੇ ਰਿਹਾਇਸ਼ੀ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਨੇ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੋਕ ਸੇਵਕਾਂ ਨੇ ਬੈਂਕ ਅਧਿਕਾਰੀਆਂ ਨਾਲ ਗੰਢ ਤੁਪ ਕੀਤੀ ਹੋਈ ਸੀ ਅਤੇ ਖਾਤੇ ਖੋਲ੍ਹਣ, ਧਨ ਦੇ ਤਬਾਦਲੇ ਅਤੇ ਗਬਨ 'ਚ ਮਦਦ ਵੀ ਕੀਤੀ। CBI ਇਸ ਮਾਮਲੇ 'ਚ ਪਹਿਲਾਂ ਹੀ 2 ਵਿਭਾਗਾਂ ਦੇ ਲੋਕ ਸੇਵਕਾਂ ਦੀ ਭੂਮਿਕਾ ਦਾ ਵੇਰਵਾ ਦਿੰਦਿਆਂ ਪਹਿਲੀ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੋਧ ਦੇ ਮੱਦੇਨਜ਼ਰ ਪੰਜਾਬ 'ਚ ਅੱਜ ਸਵੇਰੇ 10 ਵਜੇ ਤੋਂ ਸੂਬੇ ਦੇ ਸਾਰੇ 24,453 ਵੋਟ ਕੇਂਦਰਾਂ ਉੱਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਿਤਾ ਮਿੱਤਰਾ ਨੇ ਦੱਸਿਆ ਹੈ ਕਿ ਇਹ ਇੱਕ ਰੋਜ਼ਾ ਵਿਸ਼ੇਸ਼ ਕੈਂਪ ਪ੍ਰੀ ਮੈਪਿੰਗ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣ ਲਈ ਲਗਾਏ ਜਾ ਰਹੇ ਨੇ। ਵੋਟਰ ਮੈਪਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ BLOs ਕੈਂਪ ਵਿੱਚ ਸ਼ਾਮ 4 ਵਜੇ ਤੱਕ ਮੁਹੱਈਆ ਰਹਿਣਗੇ। ਸ਼੍ਰੀਮਤੀ ਮਿੱਤਰਾ ਨੇ ਸੂਬੇ ਦੇ ਸਾਰੇ ਵੋਟਰਾਂ ਨੂੰ ਇਹਨਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਸੂਬੇ 'ਚ ਚੱਲ ਰਹੇ ਇਸ ਅਮਲ ਬਾਰੇ ਬੂਥ ਪੱਧਰ ਦੇ ਇੱਕ ਅਧਿਕਾਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ,
1: ਮੈਪਿੰਗ ਸਾਡੀ 70-80% ਹੋ ਗਈ ਹੈ, ਉਸ ਤੋਂ ਵੱਧ ਤੋਂ ਵੀ ਮੈਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸਾਂ ਲਾਈਨਾਂ ਲਾ ਕੇ ਲੱਗੇ ਡਾਕੂਮੈਂਟਸ ਹੈ, ਇਹ ਆਧਾਰ ਕਾਰਡ, ਬਰਥ ਸਰਟੀਫਿਕੇਟ, ਪਾਸਪੋਰਟ, ID, ਰਜਿਸਟਰੀ ਦੀ ਕਾਪੀ ਹੁੰਦੀ ਹੈ, ਉਹ 8 ਡਾਕੂਮੈਂਟ ਹੈਗੇ, 8-4 ਸਾਨੂੰ ਚਾਹੀਦੇ। 2-3 ਦੀ ਮੈਪਿੰਗ ਕਰਨ ਵਾਸਤੇ 2-3 ਦਾ ਬੇਸ ਲੈ ਕੇ ਸਰ ਗਿਆ, ਉਹਦੇ ਨਾਲ ਸਾਡੀ ਮੈਪਿੰਗ ਹੋ ਰਹੀ ਹੈ ਤੇ ਜਿਹੜੇ ਨਹੀਂ ਹੋ ਰਹੀ ਉਹਨੂੰ ਕਰਾ ਰਹੇ ਅਸੀਂ, ਨਾਲ ਬੁਲਾ ਕੇ ਹੈਲਪ ਕਰਕੇ ਆਨਲਾਈਨ ਕਰਾ ਰਹੇ ਅਸੀਂ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਉੱਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦੋ ਫਰੋਖਤ ਉੱਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਹੈ। ਇਹ ਨਿਰਦੇਸ਼ ਸ਼੍ਰੀ ਸ਼ਾਹ ਦੀ ਪ੍ਰਧਾਨਗੀ ਹੇਠ BSF ਦੇ ਤ੍ਰਿਪੁਰਾ ਸਰਹੱਦੀ ਸਦਰ ਮੁਕਾਮ 'ਚ ਉੱਤਰ ਪੂਰਬੀ ਰਾਜ ਦੇ ਸਰਹੱਦੀ ਖੇਤਰਾਂ ਸੰਬੰਧੀ ਹੋਈ ਮੀਟਿੰਗ ਦੌਰਾਨ ਜਾਰੀ ਕੀਤੀ ਗਈ। ਗ੍ਰਹਿ ਮੰਤਰੀ ਨੇ ਪਿਛਲੇ 5 ਸਾਲਾਂ ਦੇ ਜ਼ਮੀਨ ਦੇ ਰਿਕਾਰਡਾਂ ਦਾ ਆਡਿਟ ਕਰਨ ਦੀ ਵੀ ਹਦਾਇਤ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਤੇ ਅਨੁਸ਼ਾਸਨ ਨੂੰ ਯਕੀਨੀ ਬਣਾਉਣਾ ਸੂਬਿਆਂ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਕੁਲੈਕਟਰਾਂ ਅਤੇ GST ਅਧਿਕਾਰੀਆਂ ਅਤੇ ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ CBDT ਨੂੰ ਨਕਲੀ ਕਰੰਸੀ ਦਾ ਸਰਵੇਖਣ ਕਰਨ ਦੀ ਸਿਖਲਾਈ ਦੇਣ ਦੇ ਵੀ ਨਿਰਦੇਸ਼ ਦਿੱਤੇ। 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਮਗਰੋਂ ਸੰਬੰਧਿਤ ਮੁੱਦਿਆਂ ਦੀ ਜਾਂਚ ਅਤੇ ਉੱਤਰ ਕਾਪੀਆਂ ਦੇ ਮੁੜ ਮੁਲਾਂਕਣ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਦੀ ਅੱਜ ਆਖਰੀ ਤਰੀਕ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਹੈ ਕਿ ਪੋਰਟਲ ਅੱਧੀ ਰਾਤ ਤੱਕ ਖੁੱਲ੍ਹਾ ਰਹੇਗਾ। ਬੋਰਡ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਖਰੀ ਤਰੀਕ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਭਰ ਕੇ ਜਮ੍ਹਾਂ ਕਰਵਾ ਦੇਣ। ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਹ ਦਿਨ ਭੋਜਨ ਸੁਰੱਖਿਆ ਨੂੰ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਹੈ ਅਤੇ ਸਮੂਹਕ ਕਾਰਵਾਈ ਲਈ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਹੈ। ਇਸ ਸਾਲ ਦਾ ਥੀਮ ਸਮੱਸਿਆ ਤੋਂ ਹੱਲ ਤੱਕ, ਹਰ ਜਗ੍ਹਾ ਸੁਰੱਖਿਅਤ ਭੋਜਨ, ਖੇਤ ਤੋਂ ਪਲੇਟ ਤੱਕ ਸਫਾਈ

0: ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਅਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੇ ਮੌਕੇ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੇ ਨਾਗਰਿਕਾਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਅਤੇ ਸਿਹਤਮੰਦ ਅਤੇ ਆਤਮ ਨਿਰਭਰ ਭਾਰਤ ਬਣਾਉਣ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸ੍ਰੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਣਾ ਪਕਾਉਣ ਵਾਲੇ ਤੇਲ ਦੀ ਖਪਤ ਨੂੰ 10% ਘਟਾਉਣ ਅਤੇ ਬਿਹਤਰ ਸਿਹਤ ਅਤੇ ਇੱਕ ਮਜ਼ਬੂਤ ਰਾਸ਼ਟਰ ਲਈ ਸੰਤੁਲਿਤ ਖੁਰਾਕ ਅਪਣਾਉਣ ਦੇ ਸੰਦੇਸ਼ ਨੂੰ ਵੀ ਦੁਹਰਾਇਆ। ਇਸ ਸਾਲ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦਾ ਵਿਸ਼ਾ ਹੈ ਸਮੱਸਿਆ ਤੋਂ ਹੱਲ ਤੱਕ ਹਰ ਥਾਂ ਸੁਰੱਖਿਅਤ ਭੋਜਨ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਨਵੀਂ ਦਿੱਲੀ 'ਚ ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ 'ਚ ਹਿੱਸਾ ਲਿਆ। ਡਾਕਟਰ ਮਾਂਡਵੀਆ ਨੇ ਕਿਹਾ ਕਿ ਸਾਈਕਲਿੰਗ ਧਰਤੀ ਨੂੰ ਸਾਫ਼ ਸੁਥਰਾ ਰੱਖਦੀ ਹੈ ਅਤੇ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਦਾ ਹੱਲ ਪੇਸ਼ ਕਰਦੀ ਹੈ। ਸਾਈਕਲਿੰਗ ਦੇ ਸਿਹਤ ਸੰਬੰਧੀ ਫਾਇਦਿਆਂ ਦਾ ਜ਼ਿਕਰ ਕਰਦਿਆਂ ਡਾਕਟਰ ਮਾਂਡਵੀਆ ਨੇ ਨਾਗਰਿਕਾਂ ਨੂੰ ਇਸ ਪਹਿਲ ਨਾਲ ਜੁੜਨ ਅਤੇ ਫਿੱਟ ਇੰਡੀਆ ਦੇ ਨਜ਼ਰੀਏ ਨੂੰ ਅਪਣਾਉਣ ਦੀ ਅਪੀਲ ਕੀਤੀ।
1: साइकिलिंग करने से आपकी हेल्थ अच्छी रहती है। साइकिलिंग से फ्यूल का बचत होता है। वर्तमान में ट्रैफिक की बहुत बड़ी समस्या है, उसका भी समाधान है, तो क्यों न हम साइकिलिंग करें। देश के नागरिकों में अपने हेल्थ के प्रति अवेयरनेस बढ़ी है। मोदी जी ने आधा घंटा रोज फिटनेस देने के लिए कहा है, तो ये फिटनेस का डोज आधा घंटा के लिए हम हमेशा साइकिलिंग करेंगे तो मैं मानता हूँ कि हमारी कई समस्या का समाधान होगा।
0: ਵਿਸ਼ਵ ਸਾਈਕਲ ਦਿਵਸ ਦੇ ਸੰਬੰਧ ਵਿੱਚ ਪੰਜਾਬ 'ਚ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਨੇ 7 ਕਿਲੋਮੀਟਰ ਸਾਈਕਲਿੰਗ ਰੈਲੀ ਕਰਵਾਈ ਅਤੇ ਤੰਦਰੁਸਤੀ ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਨ ਸਥਿਰਤਾ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ। ਇਸ ਸਾਈਕਲਿੰਗ ਰੈਲੀ 'ਚ 300 ਤੋਂ ਵੱਧ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਉੱਧਰ ਡੈਕਾਥਲੋਨ ਜਲੰਧਰ ਵੱਲੋਂ ਵੀ ਫਿੱਟ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ, ਖੇਡ ਭਾਰਤੀ ਪੰਜਾਬ, ਜ਼ਿਲ੍ਹਾ ਸਾਈਕਲ ਐਸੋਸੀਏਸ਼ਨ ਜਲੰਧਰ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਵਿਸ਼ਾਲ ਸਾਈਕਲੋਥੋਨ ਕਰਵਾਈ ਗਈ। ਕਰੀਬ 5 ਕਿਲੋਮੀਟਰ ਦੇ ਸਾਈਕਲੋਥੋਨ 'ਚ ਜਲੰਧਰ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਅਤੇ ਸਕਾਈ ਰਾਈਡਰਸ ਅਤੇ ਕਈ ਹੋਰ ਕਲੱਬਾਂ ਸਮੇਤ ਸਾਈਕਲਿੰਗ ਸਮੂਹਾਂ ਨੇ ਹਿੱਸਾ ਲਿਆ। ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਵਿਸ਼ਵ ਸਾਈਕਲ ਦਿਵਸ ਦੇ ਸੰਬੰਧ ਵਿੱਚ ਵੱਖ ਵੱਖ ਪ੍ਰੋਗਰਾਮ ਕਰਵਾਏ ਗਏ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਉੱਤੇ ਸਭ ਤੋਂ ਘੱਟ ਕੀਮਤਾਂ 'ਤੇ ਰਸੋਈ ਗੈਸ ਮਿਲ ਰਹੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ ਅਤੇ ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸੁਰੱਖਿਅਤ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: The Indian Navy invites online applications from unmarried male and female candidates for 10+2 BTech Cadet Entry Scheme Permanent Commission. Last date for submission is 18 June 2026. For more details, visit www.joinindiannavy.gov.in. The Indian Navy. Combat ready, cohesive, Atmanirbhar. Safeguarding seas for a Viksit Samriddh Bharat. Join Indian Navy.
3: Once again, welcome back RG 102.7 FM Rainbow Day. Enjoy karyo ji tusi program Midday Melody se naal hi naal. Ja jude hoye ne sade naal 103.6 MHz te Akashwani Amritsar de dost vi. So jari hai ji program aur agla

ਦਾਸ ਹੋਰਾਂ ਦੀ ਇਸ ਗਜ਼ਲ 'ਤੇ ਨਾ ਪੰਕਜ ਦਾਸ ਹੋਰਾਂ ਦੀ ਇਸ ਗਜ਼ਲ 'ਤੇ ਨਾ ਮੈਨੂੰ ਇੱਕ ਸ਼ੇਰ ਆਇਆ ਹੈ ਕਿ ਕਹਿੰਦੇ ਨੇ ਕਿ ਤੇਰੇ ਬੁੱਲਾਂ 'ਤੇ ਉਦਾਸੀ ਅਤੇ ਅੱਖਾਂ ਵਿੱਚ ਨਮੀ ਹੈ, ਤੇਰੇ ਬੁੱਲਾਂ 'ਤੇ ਉਦਾਸੀ ਅਤੇ ਅੱਖਾਂ ਵਿੱਚ ਨਮੀ ਹੈ, ਦੁੱਧ ਪੀਆ ਕਰ ਕਮਲੀਏ, ਤੈਨੂੰ ਕੈਲਸ਼ੀਅਮ ਦੀ ਕਮੀ ਹੈ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲਾ ਸ਼ਾਇਰ ਹੈ ਆਪਣੀ ਦੋਸਤ ਅਤੇ ਹੋਸਟ ਆਰ ਜਰੀਆ ਦੇ ਨਾਲ, ਅਤੇ ਜਤਿਨ ਜੀ ਜੋ ਕਿ ਕਪੂਰਥਲਾ ਤੋਂ ਨੇ, ਉਹਨਾਂ ਨੇ ਸਾਨੂੰ ਇੱਕ ਬਹੁਤ ਹੀ ਸੋਹਣੀ ਕਵਿਤਾ ਸਾਂਝੀ ਕੀਤੀ ਹੈ ਸਾਡੇ ਨਾਲ। ਉਹ ਲਿਖਦੇ ਨੇ ਕਿ ਮੈਂ ਬੋਲ ਕਰ ਨਹੀਂ ਥਕਤਾ, ਤੁਮ ਸੁਣ ਕਰ ਨਹੀਂ ਥਕਤੀ, ਮੈਂ ਬੋਲ ਕਰ ਨਹੀਂ ਥਕਤਾ, ਤੁਮ ਸੁਣ ਕਰ ਨਹੀਂ ਥਕਤੀ, ਦੇਖੋ ਕਹਿਣੇ ਕੋ ਆਜ ਵੀ ਕਿਤਨੇ ਸ਼ਬਦ ਹੈ, ਪਰ ਅਫਸੋਸ ਤੁਮ ਮੁਝੇ ਸੁਣ ਨਹੀਂ ਸਕਤੀ। ਛੂ ਲੈਣੇ ਵਾਲਾ ਵੋ ਖਾਮੋਸ਼ ਦਿਲ ਹੋ ਤੁਮ, ਛੂ ਲੈਣੇ ਵਾਲਾ ਖਾਮੋਸ਼ ਦਿਲ ਹੋ ਤੁਮ, ਜੋ ਹਰ ਧੜਕਨ ਮੈਂ ਅਬ ਵੀ ਬਸਤਾ ਹੈ, ਸ਼ਾਇਦ ਇਸ ਜਨਮ ਮੈਂ ਦੂਰੀ ਲਿਖੀ ਥੀ, ਪਰ ਅਗਲੇ ਜਨਮ ਮੈਂ ਤੁਮ ਮੇਰੀ ਖਾਮੋਸ਼ੀ ਸੁਣੋਗੀ, ਔਰ ਮੈਂ ਤੁਮਹਾਰੇ ਅਣਕਹੇ ਅਹਿਸਾਸੋਂ ਕੋ, ਫਿਰ ਸ਼ਬਦੋਂ ਕੀ ਜ਼ਰੂਰਤ ਨਹੀਂ ਹੋਗੀ, ਦਿਲ ਹੀ ਦਿਲ ਕੀ ਹਰ ਬਾਤ ਸਮਝ ਲੇਗਾ। ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਸ ਕਵਿਤਾ 'ਤੇ ਜਸਪ੍ਰੀਤ ਸ਼ਰਮਾ ਹੋਰਾਂ ਦੀ ਇੱਕ ਬਹੁਤ ਹੀ ਸੋਹਣੀ ਗਜ਼ਲ ਹੈ ਜੋ ਮੈਂ ਪੇਸ਼ ਕਰ ਰਹੀ ਹਾਂ। ਅਤੇ ਜਿਹੜੇ ਵੀ ਦੋਸਤ ਅਜੇ ਵੀ ਉਡੀਕ ਕਰ ਰਹੇ ਨੇ ਕਿ ਯਾਰ ਵੇਟਿੰਗ ਫੋਰ ਦ ਰਾਈਟ ਟਾਈਮ ਇਜ਼ ਨਾਓ, ਤੁਸੀਂ ਹੁਣੇ ਹੀ ਸਾਡੇ ਵਟਸਐਪ ਨੰਬਰ 9855-10-10-9855-10-10-27 'ਤੇ ਸਾਡੇ ਨਾਲ ਆਪਣੀਆਂ ਲਿਖੀਆਂ ਹੋਈਆਂ ਜਾਂ ਫਿਰ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ, ਗਜ਼ਲਾਂ, ਨਜ਼ਮਾਂ, ਸ਼ੇਰੋ ਸ਼ਾਇਰੀਆਂ ਸਾਂਝੀਆਂ

ਕਰ ਸਕਦੇ ਹੋ। ਬਸ ਇਸ ਗੱਲ ਦਾ ਧਿਆਨ ਰੱਖਿਓ ਕਿ ਜੇ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਸਾਡੇ ਨਾਲ ਸਾਂਝੀ ਕਰ ਰਹੇ ਹੋ ਅਤੇ ਨਾਲ ਉਸਦੇ ਜਿਹੜੇ ਉਸਦੇ ਜਿਨ੍ਹਾਂ ਨੇ ਉਹ ਲਿਖੀ ਹੈ ਕਵਿਤਾ ਨਜ਼ਮ ਗਜ਼ਲ, ਤੁਸੀਂ ਉਹਨਾਂ ਦਾ ਨਾਮ ਜ਼ਰੂਰ ਲਿਖ ਦਿਓ। ਸੋ ਫਿਲਹਾਲ ਜਸਪ੍ਰੀਤ ਸ਼ਰਮਾ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਸੋ ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਅਸੀਂ ਉਡੀਕ ਕਰ ਰਹੇ ਹਾਂ ਆਪਣੇ ਹੋਰ ਵੀ ਦੋਸਤਾਂ ਦੀ ਜੋ ਕਿ ਸਾਨੂੰ ਆਪਣੀਆਂ ਸੋਹਣੀਆਂ ਸੋਹਣੀਆਂ ਕਵਿਤਾਵਾਂ ਨਜ਼ਮਾਂ ਗਜ਼ਲਾਂ ਸਾਡੀਆਂ ਨਾਲ ਸਾਂਝੀਆਂ ਕਰ ਸਕਦੇ ਨੇ। ਫਿਲਹਾਲ ਤੁਹਾਡੇ ਨਾਲ ਮੈਂ ਸਾਂਝੀ ਕਰ ਰਹੀ ਹਾਂ ਜਾਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਜਗਜੀਤ ਸਿੰਘ ਹੋਰਾਂ ਦੀ ਇੱਕ ਬਹੁਤ ਹੀ ਪਿਆਰੀ ਜੀ ਗਜ਼ਲ।

ਪੰਕਜਦਾਸ ਹੋਰਾਂ ਦੀ ਇਹ ਗਜ਼ਲ ਬਹੁਤ ਹੀ ਦਿਲ ਦੇ ਕਰੀਬ ਹੈ ਅਤੇ ਬਹੁਤ ਹੀ ਬਾਖੂਬੀ ਤਰੀਕੇ ਨਾਲ ਉਹਨਾਂ ਨਾਲ ਗਾਈ ਹੋਈ ਹੈ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲਾ ਸ਼ਾਇਰ ਹੈ ਆਪਣੀ ਦੋਸਤ ਅਤੇ ਹੋਸਟ ਚਾਰਜ ਰੀਆ ਦੇ ਨਾਲ, ਅਤੇ ਸਾਡੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ। ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ੇਰੋ ਸ਼ਾਇਰੀਆਂ ਚੱਲ ਰਹੀਆਂ ਨੇ, ਅਸੀਂ ਸੁਣ ਰਹੇ ਹਾਂ, ਸੁਣਾ ਰਹੇ ਹਾਂ ਤੁਹਾਨੂੰ। ਸੁਭਾਸ਼ ਚੰਦਰ ਜੋ ਕਿ ਗਿੱਦੜਵਾਹਾ ਤੋਂ ਨੇ, ਲਿਖਦੇ ਨੇ ਕਿ ਵੋ ਸੂਖੇ ਪੇੜ ਜੈਸੇ ਹੈ ਦਿਖਤਾ, ਵੋ ਸੂਖੇ ਪੇੜ ਜੈਸੇ ਹੈ ਦਿਖਤਾ, ਜ਼ਮੀਨ ਸੇ ਜਿਸ ਕਾ ਕੱਟ ਜਾਤਾ ਹੈ ਰਿਸ਼ਤਾ। ਹਾਂਜੀ, ਮੈਂ ਬਹੁਤ ਹੀ ਡੂੰਘੀ ਗੱਲ ਕੀਤੀ ਹੈ ਤੁਸੀਂ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਲਿਖਦੇ ਨੇ ਕਿ ਉਦਾਸ ਹੈ ਤਾਂ ਮੇਰਾ ਹਾਸਾ ਮੰਗ ਲਈ, ਉਦਾਸ ਹੈ ਤਾਂ ਮੇਰਾ ਹਾਸਾ ਮੰਗ ਲਈ, ਗਮ ਹੈ ਤਾਂ ਮੇਰੇ ਤੋਂ ਖੁਸ਼ੀ ਮੰਗ ਲਈ, ਰੱਬ ਤੈਨੂੰ ਉਮਰ ਲੰਬੀ ਦੇਵੇ, ਰੱਬ ਤੈਨੂੰ ਉਮਰ ਲੰਬੀ ਦੇਵੇ, ਜੇ ਇੱਕ ਪਲ ਵੀ ਘੱਟ ਲੱਗੇ ਤਾਂ ਸਾਡੀ ਜ਼ਿੰਦਗੀ ਵਿੱਚੋਂ ਮੰਗ ਲਈ। ਵਾਹ ਜੀ ਵਾਹ, ਬਹੁਤ ਹੀ ਸੋਹਣਾ ਸ਼ੇਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਹੈ, ਅਤੇ ਇੱਕ ਮੇਰੇ ਵੱਲੋਂ ਵੀ ਹੋ ਜੇ, ਹੈ ਨਾ। ਸੋ ਇੱਕ ਰਾਤ ਇੱਕ ਬਾਤ ਲਿਖੂੰਗਾ, ਇੱਕ ਰਾਤ ਇੱਕ ਬਾਤ ਲਿਖੂੰਗਾ, ਖੁਦ ਕੋ ਦਾਗ ਤੁਝੇ ਸਾਫ਼ ਲਿਖੂੰਗਾ, ਹਕੀਕਤ ਮੇਂ ਤੂੰ ਕਭੀ ਮਿਲੇਗਾ ਨਹੀਂ, ਹਕੀਕਤ ਮੇਂ ਤੂੰ ਕਭੀ ਮਿਲੇਗਾ ਨਹੀਂ, ਇੱਕ ਕਿਤਾਬ ਮੈਂ ਆਪਣੀ ਮੁਲਾਕਾਤ ਲਿਖੂੰਗਾ। ਸੋ ਜਿਹੜਾ ਸਿਲਸਿਲਾ ਹੈ ਕਵਿਤਾਵਾਂ ਦਾ, ਸ਼ੇਰੋ ਸ਼ਾਇਰੀਆਂ ਦਾ, ਗਜ਼ਲਾਂ ਦਾ, ਇੱਦਾਂ ਹੀ ਚੱਲਦਾ ਰਹੇਗਾ। ਅਤੇ ਫਿਲਹਾਲ ਸੁਨਿਧੀ ਚੌਹਾਨ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਅਤੇ ਜਿਹੜੇ ਦੋਸਤ ਅਜੇ ਵੀ ਉਡੀਕ ਰਹੇ ਨੇ ਕਿ ਯਾਰ ਆਪਣਾ ਮੈਸੇਜ ਭੇਜਣਾ ਹੈ, ਝਿਜਕ ਰਹੇ ਨੇ, ਹਿਚਕਿਚਾ ਰਹੇ ਨੇ, ਅਤੇ ਝਿਜਕ ਅਤੇ ਜਿਹੜੀ ਆਪਣੀ ਹਿਚਕਿਚਾਹਟ ਹੈ ਇਹਨੂੰ ਇੱਕ ਸਾਈਡ 'ਤੇ ਰੱਖੋ, ਅਤੇ ਆਪਣਾ ਫੋਨ ਆਪਣੇ ਹੱਥਾਂ 'ਚ ਲੈ ਕੇ ਆਓ ਅਤੇ ਨੰਬਰ ਡਾਇਲ ਕਰੋ 9855-10-10-27 ਦੇ 'ਤੇ ਟੈਕਸਟ ਮੈਸੇਜ ਕਰਕੇ ਵਟਸਐਪ 'ਤੇ ਤੁਸੀਂ ਆਪਣੀ ਲਿਖੀ ਹੋਈ ਜਾਂ ਕਿਸੇ ਹੋਰ ਦੀ ਲਿਖੀ ਹੋਈ ਕਵਿਤਾਵਾਂ, ਸ਼ੇਰ, ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।

ਲਿਖਦੇ ਨੇ ਕਿ ਲਫ਼ਜ਼ਾਂ ਦਾ ਤਾਣਾ ਬਾਣਾ ਤੇਰੇ ਲਈ, ਲਫ਼ਜ਼ਾਂ ਦਾ ਤਾਣਾ ਬਾਣਾ ਤੇਰੇ ਲਈ, ਮੇਰਾ ਜੋ ਆਉਣਾ ਜਾਣਾ ਤੇਰੇ ਲਈ, ਤੂੰ ਤਾਂ ਸਮਝਦਾਰ ਸਮਝ ਲਿਆ ਕਰ, ਮੇਰਾ ਦਿਲ ਹਜੇ ਨਿਆਣਾ ਤੇਰੇ ਲਈ। ਬਹੁਤ ਹੀ ਸੋਹਣੀ ਕਵਿਤਾ ਪ੍ਰੀਤ ਹੋਣੀ ਜੋ ਕਿ ਲੁਧਿਆਣਾ ਤੋਂ ਉਹਨਾਂ ਨਾਲ ਸਾਡੇ ਨਾਲ ਸਾਂਝੀ ਕੀਤੀ ਹੈ। ਅਤੇ ਇੱਕ ਸ਼ੇਰ ਹੈ ਜੌਨ ਏਲੀਆ ਸਾਹਿਬ ਦਾ, ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ। ਲਿਖਦੇ ਨੇ ਕਿ ਅਬ ਮੁਝ ਪਰ ਹੱਕ ਨਾ ਜਤਾਨਾ ਤੁਮ, ਤੇਰੇ ਹਿੱਸੇ ਕਾ ਮਰ ਚੁੱਕਾ ਹੂੰ ਮੈਂ। ਅਤੇ ਉਹਦੇ 'ਤੇ ਵਾਸੀ ਸ਼ਾਹ ਜੀ ਲਿਖਦੇ ਨੇ ਕਿ ਬੇਈਮਾਨੀ ਵੀ ਤੇਰੇ ਇਸ਼ਕ ਨੇ ਸਿਖਾਈ ਹੀ, ਬੇਈਮਾਨੀ ਵੀ ਤੇਰੇ ਇਸ਼ਕ ਨੇ ਸਿਖਾਈ, ਤੂੰ ਪਹਿਲੀ ਚੀਜ਼ ਥੀ ਜੋ ਮਾਂ ਸੇ ਛੁਪਾਈ ਥੀ। ਅਤੇ ਮਿਰਜ਼ਾ ਗਾਲਿਬ ਜੀ ਲਿਖਦੇ ਨੇ ਕਿ ਯੇ ਵੀ ਇੱਕ ਰਸਮ ਦੁਨੀਆ ਹੈ ਗਾਲਿਬ, ਯੇ ਵੀ ਇੱਕ ਰਸਮ ਦੁਨੀਆ ਹੈ ਗਾਲਿਬ, ਪਹਿਲੇ ਬਦਲ ਜਾਣਾ ਉਸਕੇ ਬਾਅਦ ਵਿਛੜ ਜਾਣਾ। ਅਤੇ ਅਹਿਮਦ ਫਰਾਜ਼ ਜੀ ਲਿਖਦੇ ਨੇ ਕਿ ਉਸੇ ਕਹਿਣਾ ਮੇਰੀ ਸਜ਼ਾ ਮੈਂ ਕੁਛ ਕਮੀ ਕਰ ਦੇ, ਉਸੇ ਕਹਿਣਾ ਮੇਰੀ ਸਜ਼ਾ ਮੈਂ ਕੁਛ ਕਮੀ ਕਰ ਦੇ, ਆਦੀ ਮੁਜਰਿਮ ਨਹੀਂ ਹੂੰ, ਗਲਤੀ ਸੇ ਉਸੇ ਹੁਆ ਥਾ ਇਸ਼ਕ। ਸੋ ਜਿਹੜਾ ਸਿਲਸਿਲਾ ਸੀ, ਮਹਿਫਿਲ ਸੀ, ਇੱਦਾਂ ਹੀ ਸਜੀ ਰਹੀ। ਬਹੁਤ ਹੀ ਮਜ਼ਾ ਆਇਆ ਤੁਹਾਡੇ ਸਾਰਿਆਂ ਦੀ ਕਵਿਤਾਵਾਂ ਪੜ੍ਹ ਕੇ, ਆਪਣੀ ਜੋ ਮੇਰੇ ਦਿਲ ਦੇ ਕਰੀਬ ਨੇ ਸ਼ੇਰ ਓ ਸ਼ਾਇਰੀਆਂ ਤੁਹਾਡੇ ਨਾਲ ਸਾਂਝੀਆਂ ਕਰਕੇ। ਅਤੇ ਇੱਕ ਹੋਰ ਸਾਡੇ ਸਾਥੀ ਸਾਡੇ ਨਾਲ ਜੁੜੇ ਨੇ, ਪਾਲੀ ਪਿਆਲਾ ਹੁਸ਼ਿਆਰਪੁਰ ਤੋਂ ਲਿਖਦੇ ਨੇ ਕਿ ਸਮੇਂ ਤੋਂ ਪਹਿਲਾਂ ਮਿਲੀ ਚੀਜ਼ ਸਬਰ ਮੁਕਾ ਦਿੰਦੀ ਹੈ, ਸਮੇਂ ਤੋਂ ਬਾਅਦ ਮਿਲੀ ਚੀਜ਼ ਖੁਸ਼ੀ ਘਟਾ ਦਿੰਦੀ ਹੈ, ਜੇ ਅਤੇ ਜਿਹੜੀ ਪਹਿਲਾਂ ਬਾਅਦ ਕਦੋਂ ਵੀ ਨਾ ਮਿਲੇ, ਉਹ ਜਿਉਂਦੇ ਬੰਦੇ ਨੂੰ ਲਾਸ਼ ਬਣਾ ਦਿੰਦੀ ਹੈ। ਸੋ ਬਹੁਤ ਹੀ ਵਧੀਆ ਲੱਗਾ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ, ਬਹੁਤ ਹੀ ਪਿਆਰੀਆਂ ਪਿਆਰੀਆਂ ਸ਼ਾਇਰੀਆਂ ਤੁਹਾਡੇ ਨਾਲ ਸਾਂਝੀਆਂ ਕਰਕੇ, ਤੁਹਾਡੀਆਂ ਸ਼ਾਇਰੀਆਂ ਪੜ੍ਹ ਕੇ। ਗਜ਼ਲਾਂ ਦਾ ਸਿਲਸਿਲਾ ਵੀ ਬਹੁਤ ਹੀ ਵਧੀਆ ਚੱਲਿਆ, ਬਹੁਤ ਮਜ਼ਾ ਆਇਆ ਤੁਹਾਡੇ ਸਾਰਿਆਂ ਦੇ ਨਾਲ ਇਸ ਸਫ਼ਰ ਤੱਕ। ਅਤੇ ਫਿਲਹਾਲ ਅਤੇ ਹੁਣ ਜਾਵਿਦ ਬਸ਼ੀਰ ਹੋਰਾਂ ਦੀ ਆਵਾਜ਼ ਵਿੱਚ ਜਾਂਦੇ ਜਾਂਦੇ ਇੱਕ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ।

ਮੈਂ ਕਿਹਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ, ਬੜਾ ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੈਲੋ ਜਲੰਧਰ ਜਿਹਨੂੰ ਤੁਸੀਂ ਸੁਣ ਰਹੇ ਹੋ ਆਪਣੀ ਦੋਸਤ ਅਤੇ ਹੋਸਟ ਆਰਜਰੀਆ ਦੇ ਨਾਲ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇਹੋ ਜਿਹੀ ਚੀਜ਼ ਦੇ ਬਾਰੇ ਜੋ ਸਾਡੀ ਸਾਰਿਆਂ ਦੀ ਬਚਪਨ ਦੀ ਰੰਗ ਬੜੀ ਖੱਟੀ ਮਿੱਠੀ ਯਾਦ ਰਹਿੰਦੀ ਹੈ ਕਿ ਸਾਡੀ ਮਾਂ ਦੀਆਂ ਝਿੜਕਾਂ। ਸੋ ਅੱਜ ਆਪਾਂ ਦੋ ਗੱਲਬਾਤ ਦੋ ਚੀਜ਼ਾਂ ਤੁਹਾਨੂੰ ਪੁੱਛਾਂਗੇ ਕਿ ਇੱਕ ਤਾਂ ਦੱਸੋ ਕਿ ਤੁਹਾਡੀ ਮਾਂ ਤੁਹਾਨੂੰ ਝਿੜਕਾਂ ਮਾਰਦੀ ਸੀ ਅਤੇ ਕਿਹੜੀ ਗੱਲੋਂ ਮਾਰਦੀ ਸੀਗੀ ਝਿੜਕਾਂ, ਅਤੇ ਝਿੜਕਾਂ ਸੁਣ ਕੇ ਕਿ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਸੀਗਾ, ਅਤੇ ਆਪਣੀ ਤੁਸੀਂ ਮਾਂ ਨੂੰ ਕਿਵੇਂ ਮਨਾਉਂਦੇ ਸੀ, ਅਤੇ ਦੁਬਾਰਾ ਜਿਹੜਾ ਜਿਸ ਗੱਲ ਤੋਂ ਉਹਨੇ ਝਿੜਕਾਂ ਮਾਰੀਆਂ ਸੀ ਉਹ ਕੰਮ ਕਰਦੇ ਸੀ ਜਾਂ ਨਹੀਂ ਕਰਦੇ, ਅਤੇ ਦੂਜੀ ਕਿ ਤੁਹਾਨੂੰ ਆਪਣੀ ਮਾਂ ਦੇ ਹੱਥ ਦੀ ਸਭ ਤੋਂ ਸਵਾਦ ਚੀਜ਼ ਕਿਹੜੀ ਲੱਗਦੀ ਸੀ। ਸੋ ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ, ਅਤੇ ਤੁਸੀਂ ਹੁਣ ਸਾਡੇ ਨਾਲ ਕਿਵੇਂ ਜੋੜ ਸਕਦੇ ਹੋ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਨੰਬਰ 'ਤੇ ਜੋ ਕਿ ਹੈਗਾ ਹੈ ਜੀ 01812342174 01842243141 ਅਤੇ ਮੈਂ ਉਡੀਕ ਕਰ ਰਹੀ ਹਾਂ ਤੁਹਾਡੇ ਫੋਨ ਕਾਲਸ ਦੀ, ਅਤੇ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਪ੍ਰੀਤ ਹਰਪਾਲ ਹੋਰਾਂ ਦਾ ਇਹ ਪਿਆਰਾ ਜਿਹਾ ਘੈਂਟ ਜਿਹਾ ਵਧੀਆ ਜਿਹਾ ਗਾਣਾ।

0: ਵੇਖੋ ਜੀ, ਸਾਡੀ ਨਸੀਹਤ ਇਹੀ ਹੈ ਕਿ ਬਈ ਆਪਣੀ ਫੁਲਕਾਰੀ ਜਿਹੜੀ ਪਈ ਆ ਉਹ ਕੱਢ ਲਓ, ਚਰਖੇ ਨੂੰ ਚਰਖੇ 'ਤੇ ਕੱਤ ਲਓ, ਕਿਉਂਕਿ ਮਾਂ ਦੀਆਂ ਝੜਕਾਂ ਪੈ ਜਾਣੀਆਂ ਹੈ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰਜਰੀਆ ਦੇ ਨਾਲ। ਅਤੇ ਅੱਜ ਆਪਾਂ ਗੱਲਬਾਤ ਇਹੀ ਕਰ ਰਹੇ ਹਾਂ ਕਿ ਮਾਂ ਤੁਹਾਨੂੰ ਕਿਸ ਗੱਲੋਂ ਝੜਕਾ ਮਾਰਦੀ ਸੀ, ਅਤੇ ਤੁਸੀਂ ਸੁਧਰਦੇ ਸੀ, ਨਹੀਂ ਸੁਧਰਦੇ ਸੀ, ਅਤੇ ਹੋਰ ਵੀ ਬੜੀਆਂ ਸਾਰੀਆਂ ਗੱਲਾਂ ਜੋ ਕਿ ਕਰਨ ਲਈ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਬਾਲੀ ਬੋਲਦਾ ਮੈਂ, ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ।
0: ਬਾਲੀ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ।
0: ਕੀ ਹਾਲ ਚਾਲ ਨੇ?
1: ਮੈਮ ਬਹੁਤ ਵਧੀਆ ਜੀ।
0: ਪ੍ਰੋਗਰਾਮ ਸੁਣਦੇ ਪਏ ਹੋ?
1: ਹਾਂਜੀ ਮੈਮ, ਮੈਂ 2 ਵਜੇ ਵਾਲਾ ਵੀ ਸੁਣਿਆ ਤੁਹਾਡਾ ਪ੍ਰੋਗਰਾਮ।
0: ਅੱਛਾ ਜੀ,
1: ਤੇ ਹੁਣ ਵੀ ਮੈਂ ਚੱਲਦਾ ਪਿਆ, 2 ਵਜੇ ਤੋਂ ਲੈ ਕੇ ਹੁਣ ਤੱਕ ਚੱਲ ਹੀ ਜਾਂਦਾ।
0: ਚਲੋ, ਬੜਾ ਧੰਨਵਾਦ ਜੀ ਤੁਹਾਡਾ ਸਾਡੇ ਨਾਲ
1: ਬਹੁਤ
0: ਜੁੜਨ ਦੇ ਲਈ।
1: ਪ੍ਰੋਗਰਾਮ ਪੇਸ਼ ਕੀਤਾ ਸੀ 2 ਵਜੇ ਵਾਲਾ ਮੈਮ।
0: ਥੈਂਕ ਯੂ ਸੋ ਮਚ ਜੀ। ਤੇ ਪਾਲੀ ਜੀ, ਹੁਣ ਗੱਲਬਾਤ ਦੱਸੋ, ਇਦਾਂ ਹੈ ਕਿ ਤੁਹਾਡੀ ਮਾਂ ਤੁਹਾਨੂੰ ਝਿੜਕਦੀ ਹੁੰਦੀ ਸੀਗੀ ਬਚਪਨ ਦੇ ਵਿੱਚ?
1: ਬਹੁਤ ਜ਼ਿਆਦਾ ਜੀ,
0: ਬਹੁਤ ਜ਼ਿਆਦਾ। ਤੇ ਸਾਨੂੰ ਕਿੱਸਾ ਸੁਣਾਓ ਫਿਰ, ਜਦੋਂ ਬਹੁਤ ਖੂਬ ਨਾਲ ਝਿੜਕਾਂ ਪਈਆਂ ਸੀ।
1: ਝਿੜਕਾ ਤਾਂ ਮੈਮ ਸਾਨੂੰ ਛੋਟੇ ਹੁੰਦੇ ਪਹਿਲਾਂ ਸਕੂਲ ਜਾਣਾ ਸੀ, ਜਿੱਦਾਂ ਮੰਮੀ ਨੂੰ ਕਹਦੇ ਨਾ, ਮੇਰੀ ਮੰਮੀ ਮੇਰਾ ਢਿੱਡ ਦੁਖਦਾ ਅੱਜ।
0: ਅੱਛਾ,
1: ਹੁਣ ਚਪੇੜਾ ਮਾਰੀਆਂ, ਮੰਮੀ ਨੇ ਕਹਣਾ ਚਲੋ ਸਕੂਲੇ।
0: ਅੱਛਾ
1: ਅੱਛਾ, ਬਾਅਦ ਚ ਫੇਰ ਰੋਟੀ ਵੀ ਨੀ ਖਾ ਕੇ ਜਾਣੀ।
0: ਓਏ ਹੋਏ ਹੋਏ ਹੋਏ, ਕਿਉਂਕਿ
1: ਫੇਰ ਮੰਮੀ ਨੇ ਫੇਰ ਮਗਰ ਰੋਟੀ ਲੈ ਕੇ ਜਾਣੀ, ਵੀ ਮੇਰਾ ਮੁੰਡਾ ਭੁੱਖਾ ਹੀ ਗਿਆ ਹੈ ਨਾ।
0: ਮਾਵਾਂ ਇੱਦਾਂ ਹੀ ਹੁੰਦੀਆਂ ਨੇ, ਮਾਵਾਂ ਪਹਿਲੇ ਚਪੇੜਾ ਮਾਰ ਦਿੰਦੀਆਂ ਨੇ ਜਵਾਕਾਂ ਦੀ, ਚਪੇੜਾ ਖਾ ਕੇ ਭੁੱਖ ਮਿਟ ਜਾਂਦੀ ਆ, ਤੇ ਫਿਰ ਰੋਟੀ ਲੈ ਲੈ ਕੇ ਮਗਰ ਫਿਰਦੀਆਂ ਨੇ ਕਿ ਰੋਟੀ ਨਹੀਂ ਖਾਧੀ। ਹੁਣ ਮਾਵਾਂ ਨੂੰ ਕੌਣ ਦੱਸੇ ਕਿ ਚਪੇੜਾ ਨਾਲ ਹੀ ਭੁੱਖ ਮਿਟ ਗਈ ਹੈ, ਹੈ ਨਾ?
1: ਹਾਂਜੀ ਹਾਂਜੀ, ਮੈਂ ਫੇਰ ਆਪਾਂ ਵੱਡੇ ਥੋੜੇ ਜਿਹੇ ਹੋ ਗਏ, ਉਸ ਤੋਂ ਬਾਅਦ ਫੇਰ ਫੇਰ ਝਟਕਾ ਕੰਮ ਸਿੱਖ ਲਓ, ਕੋਈ ਚੰਗੇ ਰਹਿ ਜੂਗੇ, ਐਂ ਕਰੂਗੇ ਨਾ। ਚਲੋ ਉਹਨਾਂ ਦਾ ਕਹਿਣਾ ਮੰਨਿਆ, ਹੁਣ ਅਸੀਂ ਆਪਣਾ ਕੰਮ ਕਰਦੇ ਪਏ ਹਾਂ।
0: ਅੱਛਾ ਜੀ,
1: ਹਾਂਜੀ।
0: ਤੇ ਮਾਂ ਦੀਆਂ ਝਟਕਾਂ ਕੰਮ ਆਉਂਦੀਆਂ ਨੇ?
1: ਮੈਂ ਕਿਹਾ ਜੀ ਬਹੁਤ ਜ਼ਿਆਦਾ ਜੀ,
0: ਬਹੁਤ ਜ਼ਿਆਦਾ ਜੀ। ਇਸ ਕਰਕੇ ਮਤਲਬ ਮਾਂ ਦੀਆਂ ਝਿੜਕਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ?
1: ਨਹੀਂ ਜੀ, ਕਦੀ ਵੀ ਨਹੀਂ ਗੁੱਸਾ ਕਰਨਾ ਚਾਹੀਦਾ ਮਾਂ ਦੀਆਂ ਝਿੜਕਾਂ ਦਾ।
0: ਠੀਕ ਹੈ ਜੀ,
1: ਸਾਡੇ ਫਾਇਦੇ ਲਈ ਕਹੂ, ਝਿੜਕਾ ਮਰੂਗੀ ਓਦਾਂ ਨਹੀਂ ਮਰੂਗੀ ਝਿੜਕਾ।
0: ਇਹ ਤੇ ਹੈ।
1: ਹਾਂਜੀ ਹਾਂਜੀ।
0: ਹੋਰ ਪਾਲੀ ਜੀ, ਗਾਣਾ ਦੱਸੋ ਕਿਹੜਾ ਸੁਣੋਗੇ?
1: ਹਾਂਜੀ ਮੈਮ, ਗਾਣਾ 70 ਗੱਲ ਦਾ ਲਾ ਦਿਓ, ਕੋਕੇ ਦੇ ਲਿਸ਼ਕਾਰੇ।
0: ਇਹ ਗਾਣਾ ਕਦ ਤੋਂ ਸੁਣਨਾ ਹੈ? ਕਿਹਦੇ ਕੋਕੇ ਦੇ ਲਿਸ਼ਕਾਰੇ ਦੀ ਗੱਲ ਕਰ ਰਹੇ ਹੋ ਤੁਸੀਂ?
1: ਮੈਮ ਉਹਦੇ ਬਹੁਤ ਸੋਹਣਾ ਲੱਗਦਾ।
0: ਚਲੋ ਧੰਨਵਾਦ ਜੀ।
1: ਮੇਰੀ ਮੰਮੀ ਨੇ ਸਾਗ ਬਣਾਇਆ।
0: ਹਾਂਜੀ,
1: ਤੇ ਬੜਾ ਸਵਾਦ ਬਣਾਇਆ ਸਾਗ।
0: ਅੱਛਾ,
1: ਤੇ ਮੱਕੀ ਦੀ ਰੋਟੀ ਨਾਲ ਬਣਾਈ ਸੀਗੀ।
0: ਹੂੰ,
1: ਤੇ ਸਾਗ ਬਣਾਇਆ ਗਾ, ਫੇ ਸਾਗ ਖਾਦਾ ਸੀ, ਬੜਾ ਯਾਨੀ ਕਿ ਵਧੀਆ ਲੱਗਾ ਮੈਮ। ਦਾਦੀ
0: ਵਧੀਆ ਲੱਗਾ?
1: ਹਾਂਜੀ।
0: ਨਹੀਂ ਵੈਸੇ ਇੱਕ ਗੱਲ ਦੱਸੋ, ਤੁਸੀਂ ਸਾਗ ਦੀ ਗੱਲ ਕੀਤੀ ਹੈ, ਮੰਮੀ ਦੀਆਂ ਝਿੜਕਾਂ ਖਾ ਕੇ ਜ਼ਿਆਦਾ ਵਧੀਆ ਲੱਗਦਾ ਕਿ ਮੰਮੀ ਦੇ ਹੱਥ ਦੇ ਸਾਗ ਖਾ ਕੇ?
1: ਰੋਟੀ ਪਾਣੀ ਮੰਮੀ ਦੇ ਹੱਥਾਂ ਦਾ ਬਹੁਤ ਸਵਾਦ ਲੱਗਦਾ ਜੀ।
0: ਨਹੀਂ ਮੈਂ ਪੁੱਛਦੀ ਪਈ ਆ ਕਿ ਝਿੜਕਾਂ ਜ਼ਿਆਦੀਆਂ ਸਵਾਦ ਲੱਗਦੀਆਂ ਜਾਂ ਸਾਗ ਜ਼ਿਆਦਾ ਸਵਾਦ ਲੱਗਦਾ
1: ਹੈ? ਮੈਮ ਦੋਨੇ ਚੀਜ਼ ਸਵਾਦ ਹੀ ਲੱਗਦੀਆਂ। ਝਿੜਕਾਂ ਤਾਂ ਚਲੋ ਸਾਡੇ ਫਾਇਦੇ ਲਈ ਕਹਿੰਦੇ ਕਿ ਖਾਣਾ ਚ ਵੀ ਸਾਡੇ ਫਾਇਦੇ ਲਈ ਕਹਿੰਦੇ ਆ ਨਾ, ਬਣਾਉਂਦੇ ਅਗਲੇ।
0: ਹਾਂਜੀ
1: ਹਾਂਜੀ ਹਾਂਜੀ।
0: ਚਲੋ ਧੰਨਵਾਦ ਜੀ ਫੋਨ ਕਰਨ ਦੇ ਲਈ।
1: ਓਕੇ ਮੈਮ, ਥੈਂਕ ਯੂ।
0: ਓਕੇ ਜੀ, ਓਕੇ। ਸੋ ਅਸੀਂ ਤੁਹਾਡੇ ਵੀ ਕਿੱਸੇ ਕਹਾਣੀਆਂ ਸੁਣਨ ਨੂੰ ਬਿਲਕੁਲ ਤਿਆਰ ਬੈਠੇ ਹਾਂ, ਅਤੇ ਤੁਸੀਂ ਕੀ ਕਰਨਾ ਹੈ ਇਹ ਵੀ ਤੁਹਾਨੂੰ ਦੱਸ ਦੇਣੀ ਹੈ। ਤੁਸੀਂ ਨੰਬਰ ਡਾਇਲ ਕਰਨਾ ਹੈ 0181-2342-174, 01814217।

0: ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰ ਜਰੀਆ ਦੇ ਨਾਲ, ਅਤੇ ਸਾਡੇ ਨਾਲ ਸਾਡੇ ਦੋਸਤ ਜੁੜ ਗਏ ਨੇ ਆਪਣੇ ਕਿੱਸੇ ਕਹਾਣੀਆਂ ਸਾਨੂੰ ਸੁਣਾਉਣ ਦੇ ਲਈ, ਅਤੇ ਆਓ ਉਹਨਾਂ ਦੇ ਕਿੱਸੇ ਕਹਾਣੀ ਸੁਣਦੇ ਹਾਂ। ਹੈਲੋ
1: ਹੈਲੋ, ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ?
0: ਬਹੁਤ ਵਧੀਆ, ਤੁਸੀਂ ਦੱਸੋ।
1: ਬਸ ਠੀਕ ਹੈ ਜੀ।
0: ਨਾਮ ਦੱਸ ਦਿਓ ਆਪਣਾ।
1: ਹਾਂਜੀ, ਸੁਰਿੰਦਰ ਸਿੰਘ ਬੋਲ ਰਿਹਾ ਜੀ, ਮੱਲਾ ਕਲਾਰਖਾਂ, ਬੋਰਡ ਵਾਲਾ ਚੌਂਕ, ਜਲੰਧਰ।
0: ਸੁਰਿੰਦਰ ਜੀ, ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ ਜੀ।
0: ਸੁਰਿੰਦਰ ਜੀ, ਗੱਲ ਦੱਸੋ।
1: ਹਾਂਜੀ,
0: ਬਚਪਨ ਦੇ ਵਿੱਚ ਮੰਮੀ ਝਟਕਾ ਮਾਰਦੀ ਸੀ?
1: ਵਾਧੂ
0: ਵਾਧੂ ਤੇ ਕਾਹਤੋਂ ਮਾਰਦੀ ਸੀਗੀ?
1: ਗਲਤੀ ਤੋਂ।
0: ਕਿਹੜੀ ਗਲਤੀ ਤੋਂ?
1: ਕੋਈ ਵੀ ਗਲਤੀ ਹੋ ਗਈ ਤੇ
0: ਕੋਈ ਕਿੱਸਾ ਕਹਾਣੀ ਸੁਣਾਓ ਕਿ ਮੰਮੀ ਨੇ ਬਾਵਾ ਝਗੜੇ ਝਟਕਾ ਮਾਰੀਆਂ ਹੁਣ।
1: ਬਾਕੀ ਨਹਾਉਣ ਤੋਂ ਵਧੀਆ ਹੁੰਦੀਆਂ ਸੀਗੀਆਂ ਜੀ।
0: ਇਹ ਕਿਉਂ ਨਹਾਉਣ, ਤੁਸੀਂ ਨਹਾਉਂਦੇ ਨਹੀਂ ਸੀ, ਤੁਹਾਨੂੰ ਨਹਾਉਣਾ ਨਹੀਂ ਸੀ ਪਸੰਦ ਹੈ?
1: ਨਹੀਂ, ਨਹਾਉਣਾ ਪਸੰਦ ਹੈਗਾ, ਜਿਹੜਾ ਨਹਾਈਦਾ ਜਿਹੜਾ ਦੋ ਚਾਰ ਦਿਨ ਰੁੱਕ ਕੇ ਸੀਗਾ ਜੀ।
0: ਓਏ ਹੋਏ ਹੋਏ ਹੋਏ, ਫਿਰ ਤੇ ਝਟਕਾ ਮਾਰਨੀਆਂ ਬਣਦੀਆਂ ਸੀਗੀਆਂ ਮੰਮੀ ਦੀਆਂ।
1: ਹਾਂਜੀ ਹਾਂਜੀ।
0: ਤੇ ਨਹੀਂ, ਸਿਰਫ ਝਟਕਾ ਹੀ ਮਾਰਦੀ ਸੀ ਜਾਂ ਕੁੱਟ ਕੁੱਟ ਵੀ ਦਿੰਦੀ ਸੀਗੀ?
1: ਮੈਂ ਲੱਗ ਵੀ ਜਾਂਦੀ ਸੀ ਇੱਕ ਅੱਧੀ।
0: ਆਏ ਹਾਏ ਹਾਏ ਹਾਏ। ਤੇ ਫਿਰ ਹੁਣ ਸੁਧਰ ਗਏ ਹੋ?
1: ਹੁਣ ਤਾਂ ਸੁਧਰੇ ਜੀ, ਹੁਣ ਤਾਂ ਡੇਲੀ ਨਹਾਈਦਾ।
0: ਵਾਹ ਜੀ ਵਾਹ, ਮੰਮੀ ਦੀਆਂ ਝਟਕਾ ਮਤਲਬ ਕੰਮ ਆ ਗਈਆਂ।
1: ਹਾਂਜੀ।
0: ਕੋਈ ਹੋਰ ਕਿੱਸਾ ਕਹਾਣੀ ਹੋਵੇ ਕਿ ਮੰਮੀ ਨੇ ਵਾਵਾ ਝੜਕਿਆ ਹੋਵੇ?
1: ਨਹੀਂ, ਇਦਾਂ ਦੀ ਕੋਈ ਗੱਲਬਾਤ ਨਹੀਂ।
0: ਕੋਈ ਗੱਲ ਸਾਡੀ
1: ਬਹੁਤ ਵਧੀਆ ਸੀਗੀ। ਬਹੁਤ ਵਧੀਆ ਮਾਂ ਸੀਗੀ ਸਾਡੀ।
0: ਚਲੋ ਵਧੀਆ ਗੱਲ, ਮਾਵਾਂ ਸਾਰੀਆਂ ਹੀ ਵਧੀਆ ਹੁੰਦੀਆਂ ਨੇ, ਮਾਵਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਨੇ।
1: ਮਾਵਾਂ ਠੰਡੀਆਂ ਛਾਵਾਂ।
0: ਬਿਲਕੁਲ ਜੀ ਬਿਲਕੁਲ। ਤੇ ਮਾਂ ਦੇ ਹੱਥ ਦਾ ਕਿਹੜਾ ਕਿਹੜੀ ਚੀਜ਼ ਸੀ ਜਿਹੜੀ ਸਵਾਦ ਲੱਗਦੀ ਹੁੰਦੀ ਸੀਗੀ?
1: ਮਾਂ ਦੇ ਹੱਥ ਦੀ ਰੋਟੀ ਹੈ ਜੀ, ਕਿਹਨਾਂ ਬਹੁਤ ਵਧੀਆ ਲੱਗਦੀ ਹੈ ਜੀ, ਕਿਹਨਾਂ ਹੁਣ ਤਾਂ ਖਾਧਿਆਂ ਨੂੰ ਹੀ ਮੁੱਤਾਂ ਹੋ ਗਈਆਂ ਜੀ।
0: ਤੇ ਸੁਰਿੰਦਰ ਜੀ, ਗੱਲ ਦੱਸੋ, ਝਟਕਾਂ ਜ਼ਿਆਦੀਆਂ ਸਵਾਦ ਲੱਗਦੀਆਂ ਸੀਗੀਆਂ ਮਾਂ ਦੇ ਹੱਥ ਦੀ ਰੋਟੀ? ਮਤਲਬ ਅੱਜ ਕੱਲ੍ਹ ਦੇ ਬੱਚੇ ਨਾ ਮੈਂ ਵੇਖੇ ਨੇ ਕਿ ਉਹ ਨਾ ਮਾਵਾਂ ਜਦੋਂ ਮਤਲਬ ਝਿੜਕਦੀਆਂ ਨੇ ਜਾਂ ਘੂਰਦੀਆਂ ਵੀ ਨੇ ਤੇ ਉਹ ਬੁਰਾ ਮੰਨ ਜਾਂਦੇ ਨੇ ਤੇ ਬੋਲਦੇ ਨੇ ਕਿੰਨਾ ਕਿੰਨਾ ਚਿਰ।
1: ਉਹ ਤਾਂ ਹੈ ਹੀ ਹੈ ਜੀ, ਕਿਉਂਕਿ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਬੜੇ ਹੋਏ ਨੇ ਬੱਚੇ ਮੋਬਾਈਲਾਂ 'ਚ।
0: ਹਾਂਜੀ,
1: ਮੋਬਾਈਲਾਂ ਦੇ ਵਿੱਚ ਹਟਦੇ ਹੀ ਨਹੀਂ ਹੈਗੇ। ਮੇਰਾ 3 ਸਾਲ ਦਾ ਪੋਤਾ, ਉਹ ਛੱਡਦਾ ਹੀ ਨਹੀਂ ਮੋਬਾਈਲ।
0: ਅੱਛਾ ਜੀ।
1: ਰੋਟੀ ਖਾਣੀ ਉਹਨੇ ਤਾਂ ਵੀ ਮੋਬਾਈਲ ਲਾ ਕੇ ਖਾਣੀ ਹੈ, ਤੇ ਝਟਕਾਂ ਵੀ ਪੈਂਦੀਆਂ ਰਹਿੰਦੀਆਂ, ਤਾਂ ਵੀ ਅਗਲਾ ਖਾਂਦਾ ਰਹਿੰਦਾ।
0: ਝਟਕਾਂ ਖਾਂਦਾ ਕਿ ਰੋਟੀ ਖਾਂਦਾ?

0: ਦੋਨੋਂ ਕੰਮ ਕਰਦਾ।
1: ਠੀਕ ਹੈ ਜੀ, ਚਲੋ ਸੁਰਿੰਦਰ ਜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਗਾਣਾ ਦੱਸੋ ਕਿਹੜਾ ਸੁਣੋਗੇ?
0: ਗਾਣਾ ਸ਼ੋਰ ਫਿਲਮ ਦਾ ਜੀਵਨ ਚਲਤੇ ਕਾ ਨਾਮ।
1: ਠੀਕ ਹੈ ਜੀ, ਤਾਂ ਬਹੁਤ ਬਹੁਤ ਧੰਨਵਾਦ ਫੋਨ ਕਰਨ ਦੇ ਲਈ।
0: ਥੈਂਕ ਯੂ ਮੈਡਮ।
1: ਥੈਂਕ ਯੂ ਜੀ, ਥੈਂਕ ਯੂ। ਸੋ ਅਸੀਂ ਤੁਹਾਡੇ ਵੀ ਕਿੱਸੇ ਕਹਾਣੀਆਂ ਸੁਣਨ ਨੂੰ ਬੜੇ ਹੀ ਬੇਤਾਬ ਬੈਠੇ ਹਾਂ, ਅਤੇ ਕਿੱਸੇ ਕਹਾਣੀਆਂ ਅਸੀਂ ਉਦੋਂ ਹੀ ਸੁਣ ਸਕਦੇ ਹਾਂ ਜਦੋਂ ਤੁਸੀਂ ਸਾਨੂੰ ਫੋਨ ਕਰੋਗੇ। ਅਤੇ ਫੋਨ ਕਿੱਦਾਂ ਕਰੋਗੇ ਵੀ ਤੁਹਾਨੂੰ ਦੱਸ ਦਿੰਦੀ ਹਾਂ, ਸਾਡਾ ਨੰਬਰ ਹੈਗਾ ਹੈ ਜੀ 0181 23174 0181 23 4217 4। ਇਹਨਾਂ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਅਤੇ ਉਹ ਤੋਂ ਬਾਅਦ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਜ ਰੀਆ ਦੇ ਨਾਲ, ਅਤੇ ਸਾਡੇ ਨਾਲ ਸਾਡੇ ਅਗਲੇ ਸਾਥੀ ਜੁੜ ਗਏ ਨੇ ਆਪਣੇ ਕਿੱਸੇ ਕਹਾਣੀਆਂ ਸਾਡੇ ਨਾਲ ਸਾਂਝੇ ਕਰਨ ਦੇ। ਅਤੇ ਅਸੀਂ ਵੀ ਬੜੇ ਬੇਤਾਬ ਹਾਂ ਕਿ ਵੇਖਦੇ ਹਾਂ ਕਿ ਉਹਨਾਂ ਦੀ ਮੰਮੀ ਉਹਨਾਂ ਨੂੰ ਕਿਵੇਂ ਝਿੜਕਦੀ ਸੀ, ਕਿਹੜੀ ਗੱਲੋਂ ਝਿੜਕਦੀ ਸੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ।
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਪੌਲ ਜੀ, ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਧੰਨਵਾਦ ਜੀ। ਹਾਲ ਚਾਲ ਬਹੁਤ ਵਧੀਆ ਜੀ, ਹੁਣ ਫੋਨ ਮਿਲ ਗਿਆ, ਹੋਰ ਵਧੀਆ ਹੋ ਗਿਆ।
0: ਹੋਰ ਵਧੀਆ ਹੋ ਗਿਆ, ਸਾਡੇ ਵੀ ਹੋਰ ਵਧੀਆ ਹੋ ਗਏ, ਕਿਉਂਕਿ ਸਾਨੂੰ ਪਤਾ ਅਸੀਂ ਤੁਹਾਡੇ ਤੋਂ ਹੁਣ ਸਵਾਲ ਜਵਾਬ ਕਰਦੇ ਨੇ, ਕਿਸੇ ਕਹਾਣੀਆਂ ਤੁਹਾਡੇ ਸੁਣਨੇ ਅਸੀਂ।
1: ਹਾਂਜੀ ਹਾਂਜੀ।
0: ਪੌਲ ਜੀ, ਦੱਸੋ ਤੁਹਾਡੀ ਮੰਮੀ ਤੁਹਾਨੂੰ ਝਿੜਕਾ ਮਾਰਦੀ ਸੀਗੀ?
1: ਮੰਮੀ ਤਾਂ ਘੱਟ ਮਾਰਦੀ ਹੁੰਦੀ, ਸਾਡੇ ਫਾਦਰ ਸਾਹਿਬ ਬਹੁਤ ਮਾਰਦੇ ਹੁੰਦੇ।
0: ਫਾਦਰ ਸਾਹਿਬ ਮਾਰਦੇ ਸੀਗੇ, ਚਲੋ ਫਾਦਰ ਸਾਹਿਬ ਕਾਹਤੋਂ ਝਿੜਕਾ ਮਾਰਦੇ ਸੀਗੇ?
1: ਉਹ ਵੈਸੇ ਵੀ ਉਹਨਾਂ ਦਾ ਸੁਭਾਅ ਕੁਛ ਅੜਬ ਹੁੰਦਾ ਹੈਗਾ।
0: ਅੱਛਾ ਜੀ।
1: ਤੇ ਇੱਕ ਵਾਰੀ ਵੀ ਤੁਹਾਨੂੰ ਕਿੱਸਾ ਕਹਾਣੀ ਸੁਣਾਉਂਦੇ ਆ, ਦੀਵਾਲੀ ਵਾਲਾ ਦਿਨ ਸੀਗਾ।
0: ਅੱਛਾ।
1: ਤੇ ਸਾਡੇ ਫਾਦਰ ਸਾਹਿਬ, ਅਸੀਂ ਛੋਟੇ ਛੋਟੇ ਹੁੰਦੇ ਸੀ, ਮੈਂ ਤਾਂ ਮੇਰਾ ਛੋਟਾ ਬ੍ਰਦਰ, ਨਾਲੇ ਸਾਡੇ ਲਈ ਪਟਾਕੇ ਲੈ ਕੇ ਆਏ ਤੇ ਨਾਲੇ ਇੱਕ ਨਹਾਉਣ ਲਈ ਮੱਗ ਲੈ ਕੇ ਆਏ।
0: ਅੱਛਾ।
1: ਜਿਹੜਾ ਮੱਗਾਂ ਨੀ ਹੁੰਦਾ ਨਹਾਉਣ ਵਾਲਾ?
0: ਹਾਂ ਹਾਂ, ਮੈਂ ਸਮਝ ਗਈ।
1: ਤੇ ਉਹ ਨਹਾਉਣ ਵਾਲਾ ਮੱਗਾਂ ਲੈ ਕੇ ਆਏ ਤਾਂ ਅਸੀਂ ਜੀ ਪਟਾਕੇ ਚਲਾਈਏ, ਪਹਿਲੋਂ ਅਸੀਂ ਕੌਲੀ ਰੱਖੀ ਉੱਤੇ, ਕੌਲੀ ਬਹੁਤ ਦੂਰ ਉੱਡ ਗਈ।
0: ਅੱਛਾ।
1: ਤੇ ਫਿਰ ਅਸੀਂ ਮੱਗਾ ਰੱਖਿਆ, ਮੱਗਾ ਉੜ ਕੇ ਪਟਾਕੇ ਉਹਦੇ ਚੱਲ ਗਏ, ਨਾਲ ਹੀ ਉਹਦੇ ਨਿੱਕੇ ਨਿੱਕੇ ਟੁਕੜੇ ਟੁਕੜੇ ਹੋ ਗਏ ਮੱਗਾਂ ਦਾ।
0: ਫਿਰ ਉਹ ਤੋਂ ਬਾਅਦ

0: ਨੱਬੀ ਦੇ ਨਿੱਕੇ ਨਿੱਕੇ ਟੁਕੜੇ ਹੋ ਗਿਆ, ਉਹ ਫਟ ਗਿਆ ਫਟ ਗਿਆ। ਤੇ ਸਾਡੇ ਉਹ ਮਾਤਾ ਨੂੰ ਕਹਿਣ ਲੱਗੇ ਵੀ ਮਹਿੰਦਰ ਕੋਰੇ, ਮਹਿੰਦਰ ਕੋਰ ਸੀ ਸਾਡੀ ਮਾਤਾ ਦਾ ਨਾਂ, ਕਹਿੰਦੇ
1: ਮਹਿੰਦਰ
0: ਕੋਰੇ ਮੱਗ ਲੈ ਕੇ ਆਇਆ ਸੀ ਰਾਤੀ।
1: ਤੁਹਾਨੂੰ
0: ਬਚਾ ਲਿਆ ਮੱਝ ਦਾ, ਉੱਥੇ ਪੈਰ ਰੱਖ ਹੋ ਗਿਆ, ਚਿੜੀਆਂ ਨੇ ਖੇਡਦੇ ਸੀ, ਮੱਝ ਦਾ ਉੱਥੇ ਪੈਰ ਰੱਖ ਗਿਆ, ਟੁੱਟ ਗਿਆ। ਛੁੱਟ ਦਿੱਤਾ, ਹੁਣ ਮੈਂ ਰੱਖਣਾ ਸੀ ਕਰਨ ਦਾ।
1: ਅੱਛਾ ਅਸੀਂ ਆਪ ਬੜੀਆਂ ਚੀਜ਼ਾਂ ਤੋੜੀਆਂ ਨੇ ਛੋਟੇ ਹੁੰਦੇ ਘਰ ਦੀਆਂ, ਤੇ ਹਮੇਸ਼ਾ ਸਾਡੀ ਮੰਮੀ ਸਾਨੂੰ ਬਚਾ ਲੈਂਦੇ ਹੁੰਦੇ ਸੀਗੇ।
0: ਤੋੜਨੀ ਵੱਖਰੀ ਗੱਲ ਆ, ਬਗੈਰ ਗੱਲੋਂ ਉਦੋਂ ਹੀ ਪਹਿਲਾਂ ਕੌਲੀ ਰੱਖੀ, ਕੌਲੀ ਬਾਅਦ ਚ ਮੱਝਾਂ ਰੱਖਿਆ, ਮੱਝੇ ਚੀਤੜੇ ਚੀਤੜੇ ਉੱਡ ਗਏ।

0: ਓ
1: ਚਿੱਤਰ ਵੈਸੇ ਸੱਚੀ ਬਹੁਤ ਪੈਣੀ ਗਈ। ਅਸੀਂ ਆਪ ਬੜੀਆਂ ਚੀਜ਼ਾਂ ਤੋੜੀਆਂ ਨੇ ਛੋਟੇ ਹੁੰਦੇ ਘਰ ਦੀਆਂ, ਤੇ ਹਮੇਸ਼ਾ ਸਾਡੀ ਮੰਮੀ ਸਾਨੂੰ ਬਚਾ ਲੈਂਦੇ ਹੁੰਦੇ ਸੀਗੇ।
0: ਤੋੜਨੀ ਤਾਂ ਵੱਖਰੀ ਗੱਲ ਆ, ਬਗੈਰ ਗੱਲਾਂ ਹੀ ਉਦੋਂ ਪਹਿਲਾਂ ਕੌਲੀ ਰੱਖੀ, ਕੌਲੀ ਮਿੱਤਰ ਤਾਂ ਦੂਰ, ਬਾਅਦ ਚ ਤੇ ਮੱਝਾਂ ਰੱਖਿਆ, ਮੱਝੇ ਨੇ ਚੀਤੜੇ ਜੀ ਥੱਲੇ ਉੱਡ ਗਏ, ਉਹਦੇ ਜਿਹੜਾ ਮੱਝਾਂ ਦਾ
1: ਬੜਾ ਵਧੀਆ ਲੱਗਾ ਮੈਨੂੰ ਤੁਹਾਡਾ ਕਿੱਸਾ ਕਹਾਣੀ ਸੁਣ ਕੇ, ਤੇ ਮਤਲਬ ਤੁਹਾਨੂੰ ਛਿੱਤਰ ਦੀ ਪਈ, ਤੁਹਾਨੂੰ ਤੁਹਾਡੀ ਮੰਮੀ ਨੇ ਬਚਾ ਲਿਆ, ਹੈ ਨਾ। ਮੰਮੀ ਨੇ ਝਿੜਕਣਾ ਤੇ ਕੀ ਸੀਗਾ? ਅੱਛਾ ਇਹ ਦੱਸੋ ਕਿ ਮੰਮੀ ਦੇ ਹੱਥ ਦੀ ਸਵਾਦ ਕਿਹੜੀ ਚੀਜ਼ ਲੱਗਦੀ ਸੀਗੀ? ਚੂਰੀ? ਤੁਸੀਂ ਸੱਚ ਜਾਣਿਓ, ਮੈਂ ਹੁਣੇ ਹੀ ਮਤਲਬ ਆਹ ਸ਼ੋਅ ਤੋਂ ਪਹਿਲੇ ਚੂਰੀ ਖਾ ਕੇ ਹਟੀ ਹਾਂ। ਮੱਕੀ ਦੀ ਰੋਟੀ ਵਧੀਆ ਹੁੰਦੀ ਹੈ ਸਿਹਤ ਦੇ ਲਈ। ਚਲੋ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਪੌਲ ਜੀ, ਤੁਸੀਂ ਬੜੀ ਵਧੀਆ ਕਹਾਣੀ ਸੁਣਾਈ ਸਾਨੂੰ, ਤੇ ਹੁਣ ਗਾਣਾ ਦੱਸੋ ਕਿਹੜਾ ਸੁਣੋਗੇ? ਠੀਕ ਹੈ ਜੀ, ਕਿਉਂਕਿ ਆਪਾਂ ਅੱਜ ਮਾਂ ਦੇ ਗੱਲਬਾਤ ਕਰ ਰਹੇ ਹਾਂ, ਤੇ ਮੈਂ ਸੋਚਿਆ ਸਤਿੰਦਰ ਸਰਤਾਜ ਹੁੰਦਾ ਨਾ ਇੱਕ ਬੜਾ ਸੋਹਣਾ ਗਾਣਾ ਹੈ ਮਾਂ ਤੇ, ਤੇ ਉਹ ਚਲਾ ਦਿੰਦੇ ਹਾਂ। ਚਲੋ ਥੈਂਕ ਯੂ ਸੋ ਮਚ ਜੀ ਫੋਨ ਕਰਨ ਦੇ ਲਈ। ਸ਼ੁਕਰੀਆ ਜੀ, ਸ਼ੁਕਰੀਆ। ਸੋ ਇੱਦਾਂ ਹੀ ਤੁਸੀਂ ਵੀ ਸਾਡੇ ਨਾਲ ਆਪਣੀ ਕਿੱਸੇ ਕਹਾਣੀਆਂ ਸਾਂਝੇ ਕਰ ਸਕਦੇ ਹੋ, ਜਿਹਨੂੰ ਸੁਣ ਕੇ ਅਸੀਂ ਵੀ ਹੱਸੀਏ, ਤੁਸੀਂ ਵੀ ਹੱਸੋ, ਅਤੇ ਸਾਡੀ ਜਿਹੜੀ ਆਡੀਅੰਸ ਆ ਉਹ ਵੀ ਹੱਸੇ। ਫਿਲਹਾਲ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਜੋ ਕਿ ਉਹਨਾਂ ਨੇ ਮਾਵਾਂ ਲਈ ਗਾਇਆ ਹੈ, ਉਹ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਉਂਝ ਦੁਨੀਆ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ।

0: ਜਦੋਂ ਅੱਜ ਮੰਮੀ ਦੇ ਹੱਥ ਦੀ ਚੂਰੀ ਖਾ ਰਹੀ ਸੀਗੀ ਨਾ, ਤੇ ਜੀ ਕੀਤਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਨਾ ਉਹ ਮਾਵਾਂ ਨੂੰ ਡੈਡੀਕੇਟ ਕੀਤਾ ਜਾਵੇ, ਕਿਉਂਕਿ ਮਾਵਾਂ ਸੱਚੀ ਮੁੱਚੀ ਸਾਡੇ ਲਈ ਬਹੁਤ ਕੁਝ ਕਰਦੀਆਂ ਨੇ ਤੇ ਕਦੇ ਕਦੇ ਝਿੜਕ ਵੀ ਦਿੰਦੀਆਂ ਨੇ, ਤੇ ਉਹਨਾਂ ਦੀ ਝਿੜਕ ਸੁਣ ਲੈਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੀ ਝਿੜਕਾਂ ਵਿੱਚ ਵੀ ਨਾ ਪਿਆਰ ਹੀ ਹੁੰਦਾ, ਦੁਆਵਾਂ ਹੀ ਹੁੰਦੀਆਂ ਨੇ। ਸੋ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ।
1: ਮਾਤ ਪਿਤਾ ਕੇ ਚਰਨ ਛੂਏ ਜੋ ਚਾਰੋ ਤੀਰਥ ਧਾਮ ਫਲ ਪਾਵੇ,
0: ਵਾਹ ਜੀ ਵਾਹ,
1: ਜੋ ਅਸੀਸ ਵੈ ਦਿਲ ਸੇ ਦੇ ਦੇ, ਰੀਆ ਮੈਡਮ ਜੀ ਭਗਵਾਨ ਸੇ ਵੀ ਟਾਲੀ ਨਾ ਜਾਵੇ।
0: ਵਾਹ ਜੀ ਵਾਹ ਜੀ ਵਾਹ, ਬਹੁਤ ਹੀ ਸੋਹਣਾ ਜੀ।
1: ਨਮਸਕਾਰ
0: ਨਮਸਕਾਰ ਜੀ ਨਮਸਕਾਰ।
1: ਸਤੀਸ਼ ਗੁਲਿਆਨੀ, ਓਲਡ ਜਵਾਹਰ ਨਗਰ ਜਲੰਧਰ।
0: ਸਤੀਸ਼ ਜੀ ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਜੈ ਮਾਤਾ ਜੀ।
0: ਜੈ ਮਾਤਾ ਜੀ, ਬਹੁਤ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ। ਸਤੀਸ਼ ਜੀ ਪ੍ਰੋਗਰਾਮ ਸੁਣਦੇ ਪਏ ਹੋ?
1: ਮੈਡਮ ਬਿਲਕੁਲ, ਤੁਸੀਂ ਮੈਡਮ ਇਹ ਟੌਪਿਕ ਨਾਲ ਲੈ ਕੇ ਆਇਆ ਕਰੋ, ਸਾਨੂੰ ਰੁਲਾ ਜਾਂਦਾ ਜੀ ਜਦੋਂ ਟੌਪਿਕ ਤੁਸੀਂ ਸ਼ੁਰੂ ਕੀਤਾ ਨਾ।
0: ਆਪਾਂ ਰੋਣਾ ਕਾਤੋਂ ਹੈ, ਆਪਾਂ ਸਗੋਂ ਯਾਦ ਕਰਕੇ ਖੁਸ਼ ਹੋਣਾ ਹੈ।
1: ਪੌਲ ਜੀ ਦੀ ਕਾਲ ਲੱਗੀ ਤਾਂ ਮੈਂ ਸੋਚਿਆ ਵੀ ਅੱਜ ਮੈਡਮ ਟੌਪਿਕ ਲਿਤਾ, ਮੈਡਮ ਪੁਰਾਣੀ ਯਾਦਾਂ ਕਿੱਥੇ, ਮਾਵਾਂ ਕਿੱਥੇ ਮਿਲਦੀਆਂ ਜੀ।
0: ਬਿਲਕੁਲ ਜੀ ਬਿਲਕੁਲ,
1: ਉਸ ਟਾਈਮ ਤੇ ਸਾਨੂੰ ਸਮਝ ਨਹੀਂ ਲੱਗਦੀ ਕਿ ਮਾਂ ਜੋ ਵੀ ਕਹਿੰਦੀ ਅਸੀਂ ਕਹਿੰਦੇ ਸਾਡੇ ਬੁਰੇ ਲਈ ਕਹਿ ਰਹੀ ਹੈ, ਲੇਕਿਨ ਜਦੋਂ ਸਾਡੀ ਉਮਰ ਜਾ ਪਤਾ ਲੱਗਦਾ ਵੀ ਜੋ ਕਹਿ ਰਹੇ ਸੀ ਬਹੁਤ ਅੱਛਾ ਕਹਿ ਰਹੇ ਸੀ,
0: ਬਿਲਕੁਲ ਬਿਲਕੁਲ,
1: ਸਾਡੇ ਫਾਇਦੇ ਲਈ ਕਹਿ ਰਹੇ ਸੀ।
0: ਬਿਲਕੁਲ,
1: ਸਾਡੇ ਕੋਲ ਮੈਡਮ ਜਿੱਦਾਂ ਮੇਰੇ ਕੋਲ ਕੁਛ ਵੀ ਨਹੀਂ ਸੀ, ਮੇਰੀ ਮਾਂ ਨੇ ਕਦੇ ਮੈਨੂੰ ਕਿਹਾ ਵੀ ਤੂੰ ਤੇ ਬਾਕੀ ਗੱਡੀਆਂ ਜੀ ਘੁੰਮਦੇ ਨੀ, ਟੁੱਟ ਸਾਈਕਲ ਵਾਲਾ ਬੰਦਾ ਗੱਡੀਆਂ ਜੀ ਘੁੰਮ ਰਿਹਾ ਹੈ, ਉਹਦਾ ਆਸ਼ੀਰਵਾਦ ਹੀ ਹੈ ਜੀ। ਮੈਂ ਯਾਦ ਕਰਦਾ ਜਦੋਂ ਵੀ ਉਹਨੇ ਗੱਲ ਕਹੀ ਸੀ ਉਹ ਬਿਲਕੁਲ ਸੱਚ ਹੋਈ ਹੈ ਜੀ, ਪਰਮਾਤਮਾ ਵੀ ਨੀ ਟਾਲ ਸਕਦਾ ਉਹਨਾਂ ਦੀ ਗੱਲ ਕਿਹਾ।
0: ਬਿਲਕੁਲ ਜੀ ਬਿਲਕੁਲ,
1: ਪਰਮਾਤਮਾ ਵੀ ਇਹੀ ਕਹਿੰਦਾ ਕਿ ਤੁਸੀਂ ਜਾਓ ਮਾਤਾ ਦੀ ਸੇਵਾ ਕਰੋ, ਫਿਰ ਤੁਸੀਂ ਮੇਰੇ ਕੋਲ ਆਓ, ਮੈਂ ਖੁਸ਼ ਹਾਂ ਤੁਹਾਡੇ ਤੋਂ।
0: ਬਿਲਕੁਲ ਜੀ ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ ਤੁਸੀਂ ਸਤੀਸ਼ ਜੀ।
1: ਤੇ ਬਚਪਨ ਦੀ ਗੱਲ ਤੁਹਾਨੂੰ ਦੱਸ ਰਿਹਾ, ਅਸੀਂ ਨਾ ਮੈਡਮ ਮੈਂ ਨਹਾਉਂਦਾ ਨੀ ਸੀ, ਆਪਣੇ ਵਾਸਤੇ ਮੈਂ ਬਣਾਵਾਂਗੀ, ਤੇਰੇ ਵਾਸਤੇ ਉਹ ਬਣਾਵਾਂਗੀ, ਮਤਲਬ ਕਿ ਹੁਣ ਜਦੋਂ ਯਾਦ ਕਰਦੇ ਆ ਨਾ, ਤੇ ਬਾਕੀ ਮੈਡਮ ਜ਼ਿੰਦਗੀ ਦਾ ਮਾਂ ਵਰਗੀ ਨੀ ਮਿਲ ਸਕਦਾ ਜੀ, ਜ਼ਿੰਦਗੀ ਪਰਮਾਤਮਾ ਮੈਂ ਕਹਿੰਦਾ ਬਹੁਤ ਖੁਸ਼ ਨਸੀਬ ਹੋਤੇ ਹੈ ਜੋ ਮਾਂ ਬਾਪ ਕੇ ਕਰੀਬ ਹੋਤੇ ਹੈ।
0: ਵਾਹ ਜੀ ਵਾਹ ਜੀ ਵਾਹ, ਬਹੁਤ ਹੀ ਸੋਹਣਾ ਹੈ, ਬਹੁਤ ਹੀ ਸੋਹਣਾ।
1: ਇਹੀ ਕਹਾਂਗਾ ਕਿ ਮਾਂ ਬਾਪ ਦੀ ਸੇਵਾ ਕਰੋ, ਬਾਅਦ ਦੇ ਪਛਤਾਉਣ ਨਾਲ ਕੋਈ ਫਾਇਦਾ ਨਹੀਂ ਜੀ।
0: ਬਿਲਕੁਲ ਜੀ ਬਿਲਕੁਲ,
1: ਖੁਸ਼ ਰਹੋ ਆਪਣੇ ਮਾਂ ਬਾਪ ਨੂੰ, ਕਦੀ ਮਤਲਬ ਤੁਸੀਂ ਜਿੱਦਾਂ ਕੰਮ ਤੋਂ ਵੀ ਆਉਂਦੇ ਹੋ ਨਾ, ਸ਼ਾਮੀ ਉਹਨਾਂ ਕੋਲ ਆ ਕੇ ਥੋੜੀ ਦੇਰ ਜ਼ਰੂਰ ਬੈਠੋ, ਕਿਉਂਕਿ ਸਿਰਫ ਤੁਹਾਡਾ ਪਿਆਰ ਮੰਗਦੇ ਨੇ।
0: ਬਿਲਕੁਲ ਜੀ ਬਿਲਕੁਲ,
1: ਜਿੱਦਾਂ ਮੈਡਮ ਸਾਡੀ ਉਮਰ ਹੋ ਗਈ, ਬੱਚੇ ਸਾਡੇ ਸਿਆਣੇ ਹੋ ਗਏ, ਜਦੋਂ ਆ ਕੇ ਸਾਡੇ ਕੋਲ ਬੈਠਦੇ ਆ ਨਾ, ਅਜੇ ਲੱਗਦਾ ਦੁਨੀਆਂ ਦੀ ਦੌਲਤ ਮਿਲ ਗਈ ਸਾਨੂੰ।
0: ਵਾਹ ਜੀ ਵਾਹ,
1: ਜਦੋਂ ਆਉਂਦੇ ਨਾ ਆਪਣੇ ਕਮਰੇ ਚਲੇ ਜਾਣ, ਸਾਨੂੰ ਤੁਹਾਨੂੰ ਬੁਲਾਉਣ ਨਾ, ਤੁਸੀਂ ਬਾਹਰ ਬੈਠੇ ਹੋ, ਤਾਂ ਬੰਦਾ ਕਹਿੰਦਾ ਮੈਂ ਜ਼ਿੰਦਗੀ ਸਭ ਕੁਛ ਹਾਰ ਗਿਆ। ਇਸ ਕਰਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਵਕਤ ਨਾ ਗਵਾਓ ਕਦੇ ਵੀ, ਹਮੇਸ਼ਾ ਉਹਨਾਂ ਦੀ ਕਦਰ ਕਰੋ। ਸਿਰਫ ਤੁਸੀਂ 10 ਮਿੰਟ ਉਹਨਾਂ ਦੇ ਕੋਲ ਬਹਿ ਜਾਓ, ਸਵੇਰੇ ਜਾਣ ਲੱਗਿਆ ਉਹਨਾਂ ਨੂੰ ਕਹਿ ਦੋ ਮੰਮੀ ਮੈਂ ਚੱਲਾ, ਮੈਂ ਸ਼ਾਮੀ ਆ ਕੇ ਕਹਿ ਦੋ ਮੈਂ ਆ ਗਿਆ, ਬਸ ਕੁਛ ਨੀ ਮੰਗੇਗੀ, ਉਹ ਇੰਨਾ ਆਸ਼ੀਰਵਾਦ ਦੇਗੀ ਕਿ ਪਰਮਾਤਮਾ ਵੀ ਮਤਲਬ ਤੰਗ ਹੋ ਜਾਏਗਾ ਕਿ ਮੈਂ ਬੰਦੇ ਦਾ ਕੀ ਕਰਾਂ, ਉਹ ਕਹੇਗਾ ਮੈਂ ਜੋ ਇਹਨੂੰ ਚਾਹੀਦਾ ਦੇ ਦੋ।
0: ਬਿਲਕੁਲ ਸਹੀ ਕਿਹਾ ਜੀ ਤੁਸੀਂ,
1: ਬਾਕੀ ਜਿੰਨਾ ਰੋਲ ਮੈਡਮ ਆਪਣੇ ਮਾਂ ਦਾ ਉਸ ਤੋਂ ਬਹੁਤ ਜ਼ਿਆਦਾ ਵਾਈਫ ਦਾ ਵੀ ਹੈਗਾ ਵਿੱਚ।
0: ਇਹ ਤੇ ਸੱਚ ਹੈ,
1: ਉਹ ਵੀ ਆਪਣੇ ਜਿੱਦਾਂ ਚੰਨ ਸੀ ਨਾ, ਚੰਨ ਨੂੰ ਗ੍ਰਹਿਣ ਲਾ ਦਿੰਦੀ ਆ ਕੇ। ਇਸ ਕਰਕੇ ਇਹ ਕਹਿਣਾ ਚਾਹਾਂਗੇ ਜੀ ਵਕਤ ਨਾ ਗਵਾਓ।
0: ਬਿਲਕੁਲ,
1: ਹੁਣ ਮੈਡਮ ਅਸੀਂ ਯਾਦ ਕਰਦੇ ਹਾਂ ਕਿ ਮੈਂ ਬਚਪਨ ਵਿੱਚ ਬਾਹਰ

0: ਆਈਆ ਸੀ ਘੁੰਮਣ ਫਿਰ।
1: ਅੱਛਾ,
0: ਤੇ ਮਾਂ ਬਾਪ ਕੋਲ ਜ਼ਿਆਦਾ ਨਹੀਂ ਲੈ ਪਾਇਆ।
1: ਓਹੋ ਹੋ ਹੋ ਅੱਛਾ ਜੀ।
0: ਤੇ ਮੈਂ ਬਹੁਤ ਪਛਤਾਉਂਦਾ ਹੁਣ, ਮੈਂ ਤਾਂ 9 ਸਾਲ ਮੈਂ ਰਿਹਾ ਉਹਨਾਂ ਕੋਲ ਬਸ, 9ਵੀਂ ਤੱਕ।
1: 9ਵੀਂ ਤੱਕ?
0: ਹਾਂਜੀ, 9ਵੀਂ ਪੜ੍ਹਿਆ ਸੀ, ਫਿਰ ਮੈਂ ਇੱਥੇ ਜਲੰਧਰ ਆ ਗਿਆ।
1: ਓਕੇ ਓਕੇ ਓਕੇ
0: ਹਾਂਜੀ। ਤੇ ਹੁਣ ਮੈਂ ਸੋਚਦਾ ਤੇ ਮਤਲਬ ਕਿ ਵਕਤ ਕਿਉਂ ਗਵਾਇਆ ਮੈਂ, ਕੁਛ ਚਾਹੇ ਨਾ ਮਿਲਦਾ ਮੈਂ ਉਹਨਾਂ ਦੀ ਸੇਵਾ ਕਰਦਾ, ਉਹਨਾਂ ਕੋਲ ਰਹਿੰਦਾ। ਲੇਕਿਨ ਵਕਤ ਨਹੀਂ ਗਿਆ, ਵਾਪਸ ਆਉਂਦਾ ਜੀ।
1: ਬਿਲਕੁਲ ਜੀ, ਬਿਲਕੁਲ।
0: ਇਸ ਕਰਕੇ ਜੇ ਇਹਨਾਂ ਦੀ ਮਾਂ ਕੋਲ ਹੈਗੀ ਆ, ਪਿਓ ਬਾਪ ਕੋਲ, ਪਿਓ ਦਾ ਵੀ ਬਹੁਤ ਰੋਲ ਹੈ ਜੀ, ਬੜਾ ਵੱਡਾ।
1: ਬਿਲਕੁਲ।
0: ਪਿਓ ਦੇਖੋ ਤੁਸੀਂ ਆਪ ਫੱਟੀ ਮਨੈਣ ਪਾ ਲੇਗਾ, ਲੇਕਿਨ ਆਪਣੇ ਬੱਚਿਆਂ ਨੂੰ ਉਹ ਹੀ ਲੈ ਕੇ ਦੇਗਾ ਜੋ
1: ਸਭ ਤੋਂ ਮਹਿੰਗਾ ਤੇ ਸਭ ਤੋਂ ਸੋਹਣਾ ਕੱਪੜਾ।
0: ਬਿਲਕੁਲ ਬਿਲਕੁਲ। ਔਰ ਵਾਈਫ ਜਿੰਨੀਆਂ ਵੀ ਮੇਰੀਆਂ ਮਤਲਬ ਲੇਡੀਜ਼ ਸੁਣਦੀਆਂ ਨੇ, ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਦੋਂ ਵੀ ਮਾਤਾ ਦੇ ਹਸਬੰਡ ਕੰਮ ਕਰਕੇ ਆਉਂਦੇ ਨੇ ਤੇ ਕਦੀ ਉਹਨਾਂ ਤਾਨਾ ਨਾ ਮਾਰੋ, ਉਹਨਾਂ ਦੀ ਇੱਜ਼ਤ ਕਰੋ।
1: ਬਿਲਕੁਲ ਜੀ, ਬਿਲਕੁਲ।
0: ਕਿਉਂਕਿ ਪਤਾ ਨੀ ਬੇਚਾਰੇ ਕਿੱਥੋਂ ਕਿੰਨਿਆਂ ਝੂਠ ਬੋਲ ਕੇ ਕੀ ਬੋਲ ਕੇ ਤੁਹਾਡੇ ਲਈ ਪਰਿਵਾਰ ਲਈ ਕਰਦੇ ਨੇ।
1: ਬਿਲਕੁਲ ਬਿਲਕੁਲ।
0: ਤੇ ਉਹਨਾਂ ਦੀ ਵੀ ਕਦਰ ਕਰੋ, ਆਇਆਂ ਦੀ ਇੱਜ਼ਤ ਕਰੋ। ਥੋੜਾ ਕਮਾਉਂਦਾ ਕੋਈ ਗੱਲ ਨੀ, ਕੋਈ ਫਰਕ ਨੀ ਪੈਂਦਾ, ਜਿੱਥੇ ਪਿਆਰ ਹੈ ਉੱਥੇ ਸੰਸਾਰ ਹੈ।
1: ਬਿਲਕੁਲ ਜੀ, ਬਿਲਕੁਲ।
0: ਤੁਸੀਂ
1: ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਵੈਸੇ ਆਪਾਂ ਤੁਹਾਡੇ ਤੋਂ ਹੋਰ ਸਵਾਲ ਪੁੱਛਣੇ ਸੀ, ਪਰ ਜਿਹੜੀ ਤੁਸੀਂ ਆਹ ਸਾਨੂੰ ਕਿੰਨੇ ਵਡਮੁੱਲੀ ਦਾਲ ਦਿੱਤੀ, ਵਡਮੁੱਲੀ ਦਾਤ ਦਿੱਤੀ ਨਾ ਸਾਨੂੰ, ਕਿ ਇੰਨੀਆਂ ਸੋਹਣੀਆਂ ਸੋਹਣੀਆਂ ਤੁਸੀਂ ਗੱਲਾਂ ਨਸੀਹਤ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ।
0: ਮੈਡਮ ਜੀ, ਗੱਲਾਂ ਬਹੁਤ ਹੈਗੀਆਂ, ਲੇਕਿਨ ਟਾਈਮ ਥੋੜਾ
1: ਸਮਾਂ ਸਮਾਂ ਦੀ ਅਸੀਂ ਵੀ ਪਾਬੰਦ ਹੈਗੇ ਆ ਸੀ। ਸੋ ਸਤੀਸ਼ ਜੀ, ਗਾਣਾ ਦੱਸ ਦਿਓ ਕਿਹੜਾ ਸੁਣੋਗੇ?
0: ਫਰਜ਼ ਫਿਲਮ ਦਾ ਲਾ ਦੋ ਮੈਡਮ ਜੀ, ਤੁਸੀਂ ਜਲਦੀ ਜਲਦੀ ਆਇਆ ਕਰੋ, ਇਦਾਂ ਹੀ ਟੌਪਿਕ ਜਿਹੜਾ ਵਧੀਆ ਵਧੀਆ ਲੈ ਗਿਆ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ।
0: ਸ਼ੁਕਰੀਆ
1: ਮੈਡਮ, ਸ਼ੁਕਰੀਆ ਜੀ, ਸ਼ੁਕਰੀਆ। ਸੋ ਸਤੀਸ਼ ਜੀ ਨੇ ਬਹੁਤ ਹੀ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਹੀ ਸਿਆਣੀਆਂ ਗੱਲੀਆਂ ਗੱਲਾਂ ਅਤੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ। ਸੋ ਅਸੀਂ ਤੁਹਾਡੇ ਫੋਨ ਦੀ ਵੀ ਉਡੀਕ ਕਰ ਰਹੇ ਹਾਂ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡਾ ਨੰਬਰ ਹੈਗਾ ਹੈ ਜੀ 0181 2342174 0182 1242174।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in। एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: प्रोग्राम ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਤੇ ਹੋਸਟ ਆਰਜਰੀਆ ਦੇ ਨਾਲ, ਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਮੈਡਮ ਰੀਆ ਜੀ।
1: ਸਤਿ ਸ੍ਰੀ ਅਕਾਲ ਜੀ।
2: ਮੁਖਤਿਆਰ ਸਿੰਘ, ਪਿੰਡ ਮੀਰਸ਼ਾ ਵਾਲਾ, ਫਿਰੋਜ਼ਪੁਰ।
1: ਮੁਖਤਿਆਰ ਸਿੰਘ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
2: ਸ਼ੁਕਰੀਆ ਮੈਡਮ ਜੀ, ਬਹੁਤ ਵਧੀਆ ਹਾਲ ਚਾਲ ਨੇ।
1: ਬਹੁਤ ਵਧੀਆ ਹਾਲ ਚਾਲ ਨੇ, ਹਾਲ ਚਾਲ ਸਾਡੇ ਵੀ ਬੜੇ ਵਧੀਆ ਹੋ ਗਏ ਜੋ ਤੁਸੀਂ ਫੋਨ ਮਿਲਾਇਆ, ਤੇ ਅਸੀਂ ਹੋਰ ਹਾਲ ਚਾਲ ਵਧੀਆ ਕਰਦੇ ਨੇ। ਇਸ ਕਰਕੇ ਤੁਸੀਂ ਇਹ ਦੱਸੋ ਕਿ ਬਚਪਨ ਦੇ ਵਿੱਚ ਮਾਂ ਤੋਂ ਝਿੜਕਾਂ ਪੈਂਦੀਆਂ ਸੀਗੀਆਂ?
2: ਨਹੀਂ ਨਹੀਂ, ਸਾਰ ਨੂੰ ਝਿੜਕਾਂ ਪਈਆਂ ਨੇ, ਪਿਤਾ ਵੱਲੋਂ ਸੁੱਖ ਪੈਂਦੀਆਂ ਸੀ ਤੇ ਉਹਦਾ ਮਾਂ ਦੇ ਅੱਗੇ ਜਾ ਕੇ ਲੁਕ ਜੀ ਦਾ ਲਗਾ ਲਈ।
1: ਹਾਏ ਹਾਏ ਹਾਏ
2: ਹਾਏ, ਜਦੋਂ ਕਿਤੇ ਕੁੱਟ ਪੈਣੀ ਹੁੰਦੀ ਅੱਗੇ ਆ ਕੇ ਲਗਾ ਲੈਣਾ, ਨਹੀਂ ਕੁੱਟਣ ਦਿੰਦੀ,
1: ਨਹੀਂ ਸੀ ਕੁੱਟਣ ਦਿੰਦੀ।
2: ਸਾਡਾ ਡੈਡੀ ਬਹੁਤ ਕੁੱਟਦਾ ਸੀ ਤੇ ਮਾਂ ਦਾ ਕਦੇ ਨੀ ਝਿੜਕ ਦਿੱਤਾ, ਨਾ ਕੁੱਟਿਆ ਕਦੇ ਉਹਨੇ।
1: ਹਾਏ, ਤੇ ਮੰਮੀ ਨੇ ਆਪ ਵੀ ਨੀ ਕਦੀ ਝਿੜਕਿਆ, ਡੈਡੀ ਨੂੰ ਵੀ ਨੀ ਝਿੜਕਣ ਦਿੱਤਾ? ਤੇ ਫਿਰ ਬੱਚੇ
2: ਝਿੜਕ ਲੈਂਦੇ ਜਦੋਂ ਕਦੇ ਗੁੱਸੇ ਚ ਆ ਕੇ ਕੁੱਟਦਾ ਕੁੱਟਦਾ ਸੀ, ਫਿਰ ਅੱਗੇ ਜਾ ਕੇ ਲੁਕ ਜਾਂਦੇ ਹੁੰਦੇ।
1: ਆਪ ਨੀ ਸੀ ਝਿੜਕਦੀ ਮੰਮੀ?
2: ਨਹੀਂ, ਆਪ ਨੀ ਕਦੇ ਝਿੜਕਿਆ।
1: ਤੇ ਫਿਰ ਜੋ ਤੁਸੀਂ ਸ਼ਰਾਰਤਾਂ ਕਰਦੇ ਸੀ ਤੇ ਫਿਰ ਕੁਛ ਵੀ ਨੀ ਸੀ ਕਹਿੰਦੀ ਹੁੰਦੀ?
2: ਤੁਹਾਨੂੰ
1: ਜ਼ਿਆਦਾ ਲਾਡ ਕਰਦੇ ਸੀ? ਕਿਉਂ ਜੀ, ਏਦਾਂ ਕਾਹਤੋਂ?
2: ਚਾਰ ਪੰਜ ਭੈਣ ਭਰਾ ਸੀ ਨਾ।
1: ਅੱਛਾ,
2: ਤਿੰਨ ਭੈਣਾਂ ਤਿੰਨ ਭਰਾ ਸੀ।
1: ਅੱਛਾ, ਤੇ ਤੁਹਾਨੂੰ ਜ਼ਿਆਦਾ ਲਾਡ ਕਰਦੇ ਸੀ, ਬਾਕੀ ਨੂੰ ਝੰਬਦੇ ਸੀਗੇ?
2: ਬਾਕੀ ਵੱਡੇ ਸੀ ਨਾ, ਉਹਨਾਂ ਨੂੰ ਥੋੜਾ ਜਿਹਾ।
1: ਤੁਸੀਂ ਸਭ ਤੋਂ ਛੋਟੇ ਸੀਗੇ?
2: ਹਾਂ, ਨਹੀਂ ਇੱਕ ਮੇਰੇ ਤੋਂ ਛੋਟਾ ਸੀ ਮੈਂ।
1: ਅੱਛਾ, ਤੇ ਲਾਡਲੇ ਤੁਸੀਂ ਸੀਗੇ ਆਪਣੀ ਮੰਮੀ ਦੇ?
2: ਹਾਂ,
1: ਤਾਂ ਹੀ ਵੈਸੇ ਇਹ ਗੱਲ ਹੁੰਦੀ ਹੈ
2: ਕਿ ਮਾਂ ਦਾ ਤਾਂ ਕੋਈ ਸਾਰੀ ਉਮਰ ਨਹੀਂ ਦੇਣਾ ਦੇ ਸਕਦਾ।
1: ਬਿਲਕੁਲ ਬਿਲਕੁਲ, ਇਹ ਤੇ ਹੈ ਸੱਚ।
2: ਜਿਵੇਂ ਨਾ ਕੋਈ ਰਾਜਾ ਹੋਇਆ ਤੇ ਉਹ ਕਹਿੰਦਾ ਆਪਦੀ ਮਾਂ ਨੂੰ ਮੈਂ ਤੇਰਾ ਦੇਣਾ ਦੇ ਸਕਣਾ।
1: ਅੱਛਾ,
2: ਤੇ ਉਹਨੇ ਕਿਹਾ ਚੱਲ, ਉਹਨੇ ਆਖਰ ਨਹੀਂ ਦੇ ਸਕਣਾ, ਨਹੀਂ ਆਂਦਾ ਮਾਈ ਦਾ ਵੱਡਾ ਰਾਜਾ, ਮੈਂ ਤੇਰਾ ਦੇਣਾ ਕਿਉਂ ਨਹੀਂ ਦੇ ਸਕਦਾ, ਤੇਰਾ ਮੈਂ ਸਾਰਾ ਹਿਸਾਬ ਦਾ ਲਾ ਦਿਆਂਗਾ। ਉਹ ਕਹਿੰਦੀ ਇੱਕ ਗੱਲ ਹੈ, ਤੈਨੂੰ ਮੇਰੇ ਕੋਲ ਸੌਣਾ ਪੈਣਾ ਇੱਕ ਦਿਨ। ਉਹਨੇ ਆਖਿਆ ਚੱਲ ਠੀਕ ਹੈ। ਰਾਤ ਨੂੰ ਜਦ ਸੁੱਤੇ, ਉਹਨੇ ਗਲਾਸ ਪਾਣੀ ਦਾ ਮੰਗਿਆ, ਲਿਆਂਦਾ ਤੇ

0: ਜਿਹੜੇ ਪਾਸੇ ਸੁੱਤਾ ਪਿਆ ਸੀ, ਕੋਈ ਪੀਤਾ ਕੋਈ ਡੋਲ ਦਿੱਤਾ ਉੱਧਰ, ਉਸ ਲਈ ਗੁੱਸੇ ਹੋ ਗਿਆ, ਆਂਦਾ ਮੇਰਾ ਪਾਸਾ ਬਿਸਤਰ ਤੂੰ ਗਿੱਲਾ ਕਰਤਾ, ਜੋਰ ਕੋਈ ਹੁੰਦਾ ਤੇ ਮੈਂ ਤਲਵਾਰ ਨਾਲ ਉਹਦਾ ਸਿਰ ਲਾ ਦਿੰਦਾ। ਉਹ ਆਂਦੀ ਬਸ ਇੰਨੀ ਗੱਲ ਸੀ, ਤੂੰ ਦੇਣਾ ਕਿਥੋਂ ਦੇ ਸਕਦਾ, ਜਦੋਂ ਮੈਂ ਸਾਰਾ ਸਿਆਲ ਆਪ ਗਿੱਲੀ ਥਾਂ ਤੇ ਪੈਂਦੀ ਰਹੀ ਤੈਨੂੰ ਸੁੱਕੀ ਤੇ ਕਰਦੀ ਉਹਦਾ ਵੀ ਤੇਰਾ ਕਰਦੀ ਰਹੀ, ਤੂੰ ਇੰਨੇ ਵਿੱਚ ਚੀਕ ਉੱਠਿਆ, ਫਿਰ ਉਹ ਪੈਰਾਂ ਦੇ ਡਿੱਗ ਪਿਆ, ਨਹੀਂ ਦੇ ਸਕਦਾ ਮਾਂ ਦਾ ਦੇਣਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਕੋਈ ਵੀ ਕਿੱਡਾ ਮਰਜ਼ੀ ਵੱਡਾ ਹੋ ਜਾਏ, ਮਾਂ ਦਾ ਦੇਣਾ, ਮਾਂ ਦਾ ਕਾਹਤੋਂ, ਮਾਂ ਪਿਓ ਦਾ ਦੇਣਾ ਤਾਂ ਕੋਈ ਦੇ ਨਹੀਂ ਸਕਦਾ।
0: ਹਾਂ ਨਹੀਂ ਦੇ ਸਕਦਾ, ਨਹੀਂ ਦੇ।
1: ਬਿਲਕੁਲ ਜੀ ਬਿਲਕੁਲ। ਮੁਖਤਿਆਰ ਸਿੰਘ ਜੀ ਗਾਣਾ ਦੱਸੋ ਕਿਹੜਾ ਸੁਣੋਗੇ?
0: ਆਪਣੇ ਸੁਣਾ ਦਿਓ ਕੁਲਦੀਪ ਮਾਨਕ ਦਾ ਮਾਂ ਹੁੰਦੀ ਮਾਂ ਦੁਨੀਆ ਵਾਲੇ।
1: ਓਏ ਹੋਏ ਹੋਏ ਹੋਏ, ਬਹੁਤ ਹੀ ਸੋਹਣਾ ਗਾਣਾ ਹੈ, ਬਹੁਤ ਸੋਹਣੇ ਗਾਣੇ ਦੀ ਫਰਮਾਇਸ਼ ਕੀਤੀ ਹੈ ਤੁਸੀਂ।
0: ਸ਼ੁਕਰੀਆ ਮੈਡਮ ਜੀ,
1: ਸ਼ੁਕਰੀਆ ਜੀ, ਸ਼ੁਕਰੀਆ ਸਾਨੂੰ ਫੋਨ ਕਰਨ ਦੇ ਲਈ। ਸੋ ਇੱਦਾਂ ਹੀ ਤੁਸੀਂ ਵੀ ਆਪਣੀ ਕਿਸੇ ਕਹਾਣੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਸਾਡੇ ਨੰਬਰ 'ਤੇ, ਜੋ ਕਿ ਹੈਗਾ ਜੀ 0181 23 44 174 0181 23 42 174।

0: घर मुफ्त बिजली योजना। फिर एक एक करके सब का बिजली बिल जीरो आन लगा। फिर बोलिया हुण लगा ही दिना हां। पीएम सूर्य घर मुफ्त बिजली योजना जुड़न लई रजिस्टर करो pmsuryaghar.gov.in।
1: हर घर सूर्य घर।
2: The Indian Navy invites online applications from unmarried male and female candidates for 10+2 BTech Cadet Entry Scheme, Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.
3: ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਰਜੇ ਰੀਆ ਦੇ ਨਾਲ ਅਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
4: ਹੈਲੋ ਰੀਆ ਮੈਡਮ ਜੀ, ਨਮਸਕਾਰ ਜੀ।
3: ਨਮਸਕਾਰ ਜੀ, ਕੀ ਹਾਲ ਚਾਲ ਨੇ, ਕੌਣ ਬੋਲਦੇ ਹੋ?
4: ਬਹੁਤ ਵਧੀਆ ਜੀ, ਮੈਂ ਰਾਮ ਰੋਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
3: ਬੜਾ ਸਵਾਗਤ ਹੈ ਸ਼ਰਮਾ ਜੀ ਪ੍ਰੋਗਰਾਮ ਦੇ ਵਿੱਚ।
4: ਮੈਡਮ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਆਵਾਜ਼ ਦੇ ਜ਼ਰੀਏ, ਤੁਸੀਂ ਸਾਡੇ ਨਗਰ ਸਮਰਾਏ ਪਹੁੰਚੇ ਹੈ ਜੀ। ਅੱਜ ਤੁਹਾਡਾ ਟੌਪਿਕ ਵੀ ਬਹੁਤ ਵਧੀਆ ਆਇਆ ਮਾਵਾਂ ਵਾਲੇ।
3: ਸੋ ਦੱਸੋ ਜੀ ਫਿਰ, ਮਾਂ ਤੁਹਾਡੀ ਝਿੜਕਦੀ ਹੁੰਦੀ ਸੀ ਤੁਹਾਨੂੰ ਕਿ ਨਹੀਂ?
4: ਹਾਂਜੀ, ਮਾਂ ਬੜਾ ਝਿੜਕਦੀ ਤਾਂ ਨਹੀਂ ਹੁੰਦੀ ਸੀ। ਇੱਕ ਵਾਰੀ ਤੁਹਾਨੂੰ ਵਾਕਿਆ ਸੁਣਾਵਾਂ ਜੀ, ਮੈਂ ਅਸੀਂ ਚਾਰ ਭਰਾ ਪੰਜ ਸੀਗੇ, ਪੰਜ ਭਰਾ ਜੀ। ਇੱਕ ਸਾਡੀ ਬਾਕੀ ਦਾ ਲੜਕਾ ਸਾਡੇ ਇੱਥੇ ਉਹਨਾਂ ਦਾ ਸਕੂਲ ਨਹੀਂ ਸੀ ਲੱਗੇ, ਤੇ ਸਾਡੇ ਪਿੰਡ ਸਕੂਲ ਬਹੁਤ ਪੁਰਾਣਾ ਸੀਗਾ ਜੀ।
3: ਅੱਛਾ ਜੀ।
4: ਤੇ ਸਾਡੇ ਕੋਲ ਰਹਿੰਦਾ ਹੁੰਦਾ ਜੀ, ਤਾਂ ਜਿੱਦਾਂ ਆਪਾਂ ਸਿਆਣਾ ਨੂੰ ਨਾ ਪਿੰਨੀਆਂ ਬਣਾ ਲੈਂਦੇ ਸੀਗੇ ਜੀ।
3: ਹਾਂਜੀ।
4: ਤੇ ਸਾਡੇ ਨਾਲ ਬੜਾ ਮੇਨਾ ਬੜਾ ਪ੍ਰੇਮ ਸੀ ਮਾਤਾ ਦਾ। ਮਾਤਾ ਨੇ ਕੀਤਾ ਜੀ, ਉਹ ਸਲੂਕ ਜਿਹਾ ਬਣਾ ਕੇ ਨਾ ਬੀਬਿਆਂ ਨੂੰ ਪਿੰਨੀਆਂ ਦਾ ਫੜਾਤੀ ਮੈਨੂੰ।
3: ਅੱਛਾ।
4: ਤੇ ਅਸੀਂ ਏਦਾਂ ਨਾ ਭਰਾਵਾਂ ਨੂੰ ਸਾਰਿਆਂ ਨੇ ਇੱਕ ਇੱਕ ਵੰਡ ਲੈਣੀ, ਤੇ ਜਦੋਂ ਅਸੀਂ ਸਾਡਾ ਕੋਈ ਚਾਬੀ ਸੀਗੀ ਅਸੀਂ ਖੋਲ ਕੇ ਆਪਣੇ ਲਈ ਦੋ ਚਾਰ ਪਾ ਕੇ ਸਕੂਲ ਨੂੰ ਲੈ ਜਾਣੀ ਆ ਜੀ।
3: ਅੱਛਾ ਜੀ।
4: ਤੇ ਜਦੋਂ ਇਹਦਾ ਮਾਂ ਨੂੰ ਪਤਾ ਲੱਗਾ, ਹੌਲੀ ਹੌਲੀ ਹੌਲੀ ਹੌਲੀ ਜਦੋਂ ਬੀਬਾ ਦੇਖਣ ਲੱਗੇ, ਉਹ ਬੀਬੀ ਖਾਲੀ ਹੋ ਗਿਆ।
3: ਅੱਛਾ।
4: ਤੇ ਮਾਂ ਨੇ ਸਾਨੂੰ ਝਟਕਾ, ਉਹ ਕਹਿੰਦੀ ਤੁਹਾਡੇ ਮੈਂ ਐਤਵਾਰ ਕੀਤਾ, ਤੁਸੀਂ ਦੇਖ ਲਓ ਮੇਰਾ ਐਤਵਾਰ ਦਾ, ਦੇਖ ਲਓ ਤੁਸੀਂ ਆਪ ਲੈ ਕੇ ਦਾ ਚੋਰੀ ਜਾਂਦੇ ਰਹੇ ਆ। ਤੇ ਏਦਾਂ ਦੀਆਂ ਮਿੱਠੀਆਂ ਹੁੰਦੀਆਂ ਸੀਗੀਆਂ ਮਾਵਾਂ ਦੀਆਂ ਝਟਕਾ ਜੀ, ਜਿਹੜੀਆਂ ਬਹੁਤ ਵਧੀਆ, ਜਾ ਕੇ ਸਕੂਲੇ ਵਾ ਜਾਣਾ, ਮਾੜਾ ਮੋਟਾ ਕੋਈ ਹੋ ਜਾਣੀ, ਉਹਦੇ ਕਰਕੇ ਸਾਨੂੰ ਝਿੜਕਦੇ ਹੁੰਦੇ ਜੀ। ਮਾਂ ਸਾਡੀ ਲਾਹੌਰ ਤੋਂ ਸੀਗੀ ਜੀ, ਲਾਹੌਰ ਸ਼ਹਿਰ ਤੋਂ।
3: ਅੱਛਾ ਜੀ। ਅੱਛਾ ਜੀ।
4: ਤੇ ਪੜ੍ਹੇ ਲਿਖੇ ਬੜੇ ਸੀ, ਵਧੀਆ ਉਹਨਾਂ ਸਮਿਆਂ 'ਚ ਵੀ ਉਹਨਾਂ ਨੇ ਪੜ੍ਹਾਈ ਕੀਤੀ ਸੀ ਬਹੁਤ ਵਧੀਆ ਜੀ।
3: ਅੱਛਾ ਜੀ।
4: ਹਾਂਜੀ
3: ਹਾਂਜੀ। ਵੈਸੇ
4: ਤੁਹਾਨੂੰ
3: ਪਤਾ ਹੈ, ਕੁੱਟ ਨਹੀਂ ਪਈ
4: ਨਹੀਂ ਸੀਗੇ ਜੀ ਉਹ ਇਦਾਂ ਇੱਦਾਂ ਦੀਆਂ, ਜਿੱਦਾਂ ਹੁਣ ਆਸਾਂ ਦੱਸੀ ਗੱਲ, ਮੈਂ ਇੱਦਾਂ ਦੀਆਂ ਗੱਲਾਂ ਹੋ ਜਾਣੀਆਂ, ਕੋਈ ਝਿੜਕਾਂ ਮਾਰ ਦੇਣੀ, ਪਰ ਉਦਾਂ ਕੁਛ ਨੀ ਕਹਿੰਦੇ ਸੀ ਉਦਾਂ ਹੀ ਨੀ। ਸਾਡੇ ਤੋਂ ਹੁਣ ਗਿਆ ਨੂੰ ਬਹੁਤ ਟਾਈਮ ਹੋ ਗਿਆ ਜੀ, ਉਹਨਾਂ ਨੂੰ ਬਹੁਤ
3: ਤੇ ਸ਼ਰਮਾ ਜੀ ਇਹ ਗੱਲ ਦੱਸੋ ਕਿ ਮਾਂ ਦੀ ਖਾਧੀ ਰੋਟੀ ਜ਼ਿਆਦਾ ਸਵਾਦ ਲੱਗਦੀ ਸੀ ਜਾਂ ਝਿੜਕਾਂ?
4: ਮਾਂ ਦੀਆਂ ਝਿੜਕਾਂ ਵੀ ਜਿੱਦਾਂ ਕਹਿੰਦੇ ਮਾਂ ਦੀਆਂ ਗਾਲਾਂ ਤੇ ਘੇ ਦੀਆਂ ਕਹਿੰਦੇ ਨਾਲਾਂ, ਏਦਾਂ ਕਹਿੰਦੇ ਹੁੰਦੇ ਸੀਗੇ ਜੀ। ਤੇ ਝਿੜਕਾਂ ਵੀ ਬਹੁਤ ਵਧੀਆ ਸੀਗੀਆਂ, ਤੇ ਖਾਣਾ ਵੀ ਬਹੁਤ ਸਵਾਦ ਬਣਾਉਂਦੇ ਹੁੰਦੇ ਸੀ, ਉਹਨਾਂ ਦਾ ਖਾਣ ਦਾ ਅੰਮ੍ਰਿਤ ਹੁੰਦਾ ਜੀ ਉਹਨਾਂ ਦਾ।
3: ਵਾਹ ਜੀ ਵਾਹ ਜੀ ਵਾਹ। ਅੱਛਾ ਜੀ, ਹੁਣ ਇਹ ਦੱਸ ਦੋ ਗਾਣਾ ਕਿਹੜਾ ਸੁਣੋਗੇ?
4: ਇਹ ਤੁਸੀਂ ਜੀ ਇਹਦੇ ਹੁਣ ਮਾਂ ਨਾਲ ਹੀ ਟੋਪ ਕੀਤਾ ਆ ਮੇਰਾ, ਦਿਲ ਬੜਾ ਗੱਲ ਮੈਂ ਤੁਹਾਡਾ ਕਰ ਲਈ ਹੈ, ਪਰ ਅੱਜ ਮੇਰਾ ਦਿਲ ਗੱਲ ਕਰਨ ਸੀ, ਮੇਰਾ ਦਿਲ ਬੜਾ ਭਾਰਾ ਹੋਇਆ।
3: ਨਹੀਂ ਨਹੀਂ, ਦਿਲ ਕਾਹਤੋਂ ਭਾਰਾ ਕਰਨਾ, ਆਪਾਂ ਸਗੋਂ ਉਹਨਾਂ ਨੂੰ ਯਾਦ ਕਰਕੇ ਖੁਸ਼ ਹੋਣਾ ਕਿ ਅਸੀਂ ਕਿੰਨਾ ਸੋਹਣਾ ਸਮਾਂ
4: ਹੈ ਜੀ ਉਹਨਾਂ ਦੀ ਯਾਦ ਤੁਸੀਂ ਕੀਤੀ ਹੈ, ਤੁਸੀਂ ਆਉਂਦੇ ਹੋ ਜਦੋਂ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਜੀ, ਬਹੁਤ ਇਹਨਾਂ ਪ੍ਰੋਗਰਾਮਾਂ 'ਚ ਆਪਾਂ ਸਿੱਖਿਆ ਬੜੀ ਮਿਲਦੀ ਹੈ।
3: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ।
4: ਤੇ ਰੇਡੀਓ ਨਾਲ ਤਾਂ ਜੁੜੇ ਬਹੁਤ ਟਾਈਮ ਤੋਂ ਸੁਣਦੇ ਆ, ਤੇ ਕਾਲ ਵੀ ਕਰੀਦੀ ਹੈ ਜੀ।
3: ਬਿਲਕੁਲ ਜੀ ਬਿਲਕੁਲ।
4: ਤੇ ਤੁਸੀਂ ਹੁਣ ਆਟੇ ਦੀ ਚਿੜੀ ਸੁਣਾ ਦਿਓ ਜੀ ਗਾਣਾ, ਤੁਹਾਡਾ ਬਹੁਤ ਧੰਨਵਾਦ ਹੈ ਜੀ।
3: ਧੰਨਵਾਦ ਜੀ, ਧੰਨਵਾਦ ਫੋਨ ਕਰਨ ਦੇ ਲਈ।
4: ਠੀਕ ਹੈ, ਨਮਸਕਾਰ ਜੀ।
3: ਨਮਸਕਾਰ ਜੀ, ਨਮਸਕਾਰ। ਸੋ ਸਾਡੇ ਜਿੰਨੇ ਵੀ ਸਾਡੇ ਨਾਲ ਸਾਡੇ ਹਾਲੇ ਤੱਕ ਕਾਲਰ ਜੁੜੇ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਤੋਂ ਨਾ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਤੇ ਇੱਕ ਗੱਲ ਜਿਹੜੀ ਮੈਨੂੰ ਬਹੁਤ ਹੀ ਵਧੀਆ ਲੱਗੀ ਕਿ ਭਾਵੇਂ ਮਾਵਾਂ ਝਿੜਕਦੀਆਂ ਸੀਗੀਆਂ, ਪਰ ਉਹਨਾਂ ਦੇ ਝਿੜਕ ਵਿੱਚ ਵੀ ਪਿਆਰ ਅਤੇ ਆਸ਼ੀਰਵਾਦ ਹੀ ਹੁੰਦਾ ਸੀਗਾ। ਅਤੇ ਅੱਜ ਕੱਲ੍ਹ ਦੇ ਬੱਚੇ ਕਿਤੇ ਨਾ ਕਿਤੇ ਨਾ ਉਸ ਗੱਲ ਤੋਂ ਖਿੱਝ ਜਾਂਦੇ ਨੇ ਕਿ ਆਏ ਹਾਏ ਸਾਨੂੰ ਝਿੜਕ ਕਿੱਦਾਂ ਦਿੱਤਾ ਜਾਂ ਸਾਨੂੰ ਘੂਰ ਵੀ ਕਿੱਦਾਂ ਦਿੱਤਾ। ਸੋ ਮਾਂ ਪਿਓ ਦੀਆਂ ਜਿਹੜੀਆਂ ਗਾਲਾਂ ਹੁੰਦੀਆਂ ਨੇ ਨਾ, ਝਿੜਕ ਹੁੰਦੀ ਹੈ, ਉਹ ਵੀ ਸਾਡੇ ਲਈ ਵਰਦਾਨ ਹੀ ਹੁੰਦੀ, ਉਹ ਵੀ ਸਾਡੇ ਲਈ ਆਸ਼ੀਰਵਾਦ ਹੀ ਹੁੰਦੀ ਹੈ। ਸੋ ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰੂੰਗੀ, ਅਤੇ ਇਸ ਤੋਂ ਬਾਅਦ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰੂੰਗੀ। ਜੋ ਤੁਸੀਂ ਨੰਬਰ ਡਾਇਲ ਕਰੋਗੇ 0181 2342 0174 01812342174।

ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ। ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ

0: ਆਪਣੇ ਮਾਂ ਬਾਪ ਦੇ ਕਿੱਸੇ ਸਾਂਝੇ ਕਰਦੇ ਹੋਏ ਨਾ ਸਾਡੇ ਕੁਝ ਕਾਲਰਸ ਕਹਿੰਦੇ ਕਿ ਸਾਨੂੰ ਨਾ ਸਾਡਾ ਦਿਲ ਭਾਰਾ ਹੋ ਗਿਆ, ਸਾਨੂੰ ਰੋਣਾ ਆ ਰਿਹਾ ਹੈ। ਪਰ ਮੈਂ ਇੱਕ ਗੱਲ ਕਹੂੰਗੀ ਕਿ ਸਾਨੂੰ ਨਾ ਜਦੋਂ ਅਸੀਂ ਆਪਣੇ ਵੱਡਿਆਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਸਗੋਂ ਖੁਸ਼ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਨਾਲ ਕਿੰਨਾ ਸੋਹਣਾ ਸਮਾਂ ਬਤੀਤ ਕੀਤਾ ਹੈ ਅਤੇ ਆਪਣੇ ਆਪ ਨੂੰ ਲੱਕੀ ਮੰਨਣਾ ਚਾਹੀਦਾ ਇਸ ਗੱਲ ਕਰਕੇ। ਸੋ ਸਾਡੇ ਨਾਲ ਆਪਣੇ ਕਿੱਸੇ ਕਹਾਣੀਆਂ ਸਾਂਝੀਆਂ ਕਰਨ ਵਾਸਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ?
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਪਿੰਡ ਲਾਦੀਆ ਖੁਰ, ਜ਼ਿਲ੍ਹਾ ਲੁਧਿਆਣਾ।
0: ਕੁਲਦੀਪ ਸਿੰਘ ਜੀ, ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ, ਸ਼ੁਕਰੀਆ। ਤੇ ਕੁਲਦੀਪ ਜੀ, ਤੁਹਾਡੇ ਪਿੱਛੋਂ ਨਾ ਚਿੜੀਆਂ ਦੇ ਚਹਿਕ ਚਕਾਉਣ ਦੀ ਨਾ ਆਵਾਜ਼ ਬਹੁਤ ਸੋਹਣੀ ਆ ਰਹੀ ਹੈ।

0: ਹਾਂਜੀ ਹਾਂਜੀ ਮੈਮ ਇੱਥੇ ਆਪਣੇ ਦਰਖਤ ਲਾਏ ਹੋਏ ਆ ਜੀ ਘਰ 'ਚ।
1: ਵਾਹ ਜੀ ਵਾਹ, ਬਹੁਤ ਸੋਹਣੀ ਗੱਲ ਹੈ ਜੀ। ਅੱਛਾ ਕੁਲਦੀਪ ਜੀ, ਸਮਾਂ ਬੜਾ ਘੱਟ ਰਹਿ ਗਿਆ ਹੈ, ਅਤੇ ਹੁਣ ਛੇਤੀ ਛੇਤੀ ਮੈਨੂੰ ਦੱਸੋ ਕਿ ਤੁਹਾਡੀ ਮੰਮੀ ਤੁਹਾਨੂੰ ਝਿੜਕਾ ਮਾਰਦੀ ਸੀਗੀ।
0: ਮੈਮ ਸਾਡੀ ਮੰਮੀ ਤਾਂ ਇਹੋ ਜਿਹੀ ਸੀਗੀ, 100 ਗੁਨਾਹ ਵੀ ਅਸੀਂ ਕਰ ਦੇਣੇ ਉਹ ਵੀ ਸਾਨੂੰ ਮਾਫ਼ ਕਰ ਦਿੰਦੀ ਸੀ। ਡੈਡੀ ਸਾਨੂੰ ਘੂਰਦੇ ਸੀਗੇ, ਵੈਸੇ
1: ਡੈਡੀ ਘੂਰਦੇ ਸੀ ਜਾਂ ਕੁੱਟਦੇ ਵੀ ਸੀਗੇ?
0: ਹਾਂਜੀ ਹਾਂਜੀ
1: ਕੁੱਟਦੇ ਵੀ ਸੀਗੇ।
0: ਹਾਂਜੀ ਹਾਂਜੀ
1: ਤੇ ਕੁੱਟਦੇ ਕਾਹਤੋਂ ਸੀਗੇ?
0: ਕੋਈ ਗਲਤੀ ਕਰ ਲੈਣੀ ਜੀ ਕੁੱਟਦੇ ਸੀ।
1: ਕੋਈ ਕਿੱਸਾ ਸੁਣਾਓ ਹਾਂ ਕਿ ਡੈਡੀ ਨੇ ਬਹੁਤ ਕੁੱਟਿਆ ਹੋਵੇ, ਮੈਨੂੰ ਕਿਸੇ ਨੇ ਨਹੀਂ ਸੁਣਾਇਆ।
0: ਮੈਮ ਇੱਕ ਵਾਰੀ ਮੈਂ ਸਕੂਲੇ ਨਹੀਂ ਗਿਆ, ਮੈਨੂੰ ਬਹੁਤ ਕੁੱਟਿਆ ਜੀ ਇਹਨਾਂ ਨੇ।
1: ਅੱਛਾ ਜੀ, ਸਕੂਲੇ ਕਾਹਤੋਂ ਨਹੀਂ ਗਏ?
0: ਹਾਂਜੀ
1: ਸਕੂਲੇ ਕਾਹਤੋਂ ਨਹੀਂ ਸੀਗੇ? ਬਿਲਕੁਲ ਜੀ ਬਿਲਕੁਲ। ਤੇ ਮੰਮੀ ਦੇ ਹੱਥ ਦੀ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ ਸੀ ਖਾਣ ਵਾਸਤੇ? ਅੱਛਾ ਜੀ। ਤੇ ਕੁਲਦੀਪ ਜੀ, ਗਾਣਾ ਦੱਸੋ ਕਿਹੜਾ ਸੁਣੋਗੇ?
0: ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ, ਪਰਮਾਤਮਾ ਸਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ। ਗਾਣਾ ਸੁਣਨਾ ਜੀ ਆਪਾਂ ਪਤੀ ਪਤਨੀ ਔਰ ਬਹੁ ਦਾ, ਗਾਣੇ ਦੇ ਬੋਲ ਹੈ ਜੀ ਲੜਕੀ ਸੈਕਟ ਵਾਲੀ ਪਿਆਰ ਮੇਰਾ ਪਿਆਰ ਬੜੀ ਗੱਲ।
1: ਆਏ ਹਾਏ, ਇਹੀ ਗਾਣਾ ਕਾਹਤੋਂ ਸੁਣਨਾ ਹੈ? ਗਾਣਾ ਬੜਾ ਤਰੰਗੀ ਜਿਹਾ ਆਇਆ ਜੀ, ਇਹੀ ਗਾਣੇ ਦੀ ਫਰਮਾਇਸ਼ ਕਾਹਤੋਂ ਕੀਤੀ ਤੁਸੀਂ ਅੱਜ?
0: ਬਹੁਤ ਮਿਹਨਤ ਕਰਕੇ ਫੋਨ ਲੱਗਿਆ ਜੀ, ਧੰਨਵਾਦ।
1: ਧੰਨਵਾਦ ਜੀ, ਧੰਨਵਾਦ। ਸੋ ਬੜਾ ਵਧੀਆ ਲੱਗਾ ਤੁਹਾਡੇ ਸਾਰਿਆਂ ਨਾਲ ਕਿੱਸੇ ਕਹਾਣੀਆਂ ਸਾਂਝੀਆਂ ਕਰਕੇ, ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਕੇ, ਕਿ ਮਾਵਾਂ ਦੀਆਂ ਯਾਦਾਂ ਸਾਂਝੀਆਂ ਕਰਕੇ, ਕਿ ਮਾਵਾਂ ਕਿੱਦਾਂ ਆਪਣੀ ਝਿੜਕਾਂ ਦੇ ਵਿੱਚ ਵੀ ਬੱਚਿਆਂ ਨੂੰ ਆਸ਼ੀਰਵਾਦ ਹੀ ਦਿੰਦੀਆਂ ਨੇ, ਅਤੇ ਬਹੁਤ ਸਾਰੀਆਂ ਮਾਵਾਂ ਤਾਂ ਝਿੜਕਦੀਆਂ ਵੀ ਨਹੀਂ ਹੈ ਐਂ ਘੂੜੀ ਵੱਟ ਕੇ, ਅਤੇ ਸਗੋਂ ਜੇ ਕੋਈ ਹੋਰ ਵੀ ਝਿੜਕਰਿਆ ਹੁੰਦਾ ਤਾਂ ਉਹਦੀ ਝਿੜਕ ਤੋਂ ਵੀ ਬਚਾ ਲੈਂਦੀਆਂ ਨੇ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮਾਂ ਪਿਓ ਦੀ ਜਿੰਨੀ ਅਸੀਂ ਸੇਵਾ ਕਰ ਸਕੀਏ ਕਰੀਏ, ਉਹਨਾਂ ਨੂੰ ਪਿਆਰ ਅਤੇ ਸਤਿਕਾਰ ਦੇਈਏ। ਅਤੇ ਸਮਾਂ ਜਿਹੜਾ ਹੈਗਾ ਮੈਨੂੰ ਬਾਹਰ ਇਜਾਜ਼ਤ ਨਹੀਂ ਦੇ ਰਿਹਾ, ਕਿਉਂਕਿ ਜਿਹੜੇ ਸਾਡੇ ਅਗਲੇ ਆਰਜੀਜ਼ ਨੇ ਉਹ ਵੀ ਸਟੂਡੀਓ 'ਚ ਆ ਕੇ ਇੱਕਦਮ ਮੈਂ ਮੂਹਰੇ ਖੜ ਗਏ ਨੇ ਮੇਰੇ, ਮੈਨੂੰ ਕਹਿੰਦੇ ਪਏ ਨੇ ਛੇਤੀ ਛੇਤੀ ਸਟੂਡੀਓ ਖਾਲੀ ਕਰੋ। ਸੋ ਉਹਨਾਂ ਦੀ ਵੀ ਫਰਮਾਇਸ਼ ਮੈਨੂੰ ਜ਼ਰੂਰ ਪੂਰੀ ਕਰਨੀ ਪਊਗੀ। ਫਿਲਹਾਲ ਕੁਲਦੀਪ ਜੀ ਦੀ ਫਰਮਾਇਸ਼ ਜਾਂਦੇ ਜਾਂਦੇ ਪੂਰੀ ਕਰ ਦੇਣੀ, ਉਹਨਾਂ ਦਾ ਗਾਣਾ ਸਾਨੂੰ ਸੁਣਾ ਕੇ।

0: ਹੈਲੋ, ਸਤਿ ਸ਼੍ਰੀ ਅਕਾਲ, ਸਲਾਮ ਅਤੇ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ,
1: ਅਤੇ ਹੁਣ ਸ਼ੁਰੂ ਹੋ ਗਿਆ
0: ਯੁਵ ਬਾਣੀ। ਜੀ ਦੋਸਤੋ, ਤੁਹਾਡਾ ਫੇਵਰੇਟ ਪ੍ਰੋਗਰਾਮ ਯੁਵ ਬਾਣੀ ਹੁਣ ਸ਼ੁਰੂ ਹੋ ਚੁੱਕਿਆ ਹੈ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਰਜੇ ਕ੍ਰਿਟੀਨਾ
1: ਅਤੇ ਆਰਜੇ ਪ੍ਰੀਤੀ। ਅਤੇ ਕ੍ਰਿਟੀਨਾ, ਐਵਰੀ ਸੰਡੇ ਨਾ ਮਤਲਬ ਹਮੇਸ਼ਾ ਆਪਾਂ ਕੁਛ ਨਾ ਕੁਛ ਖਾਸ ਰੱਖੀਦਾ ਹੀ ਹੁੰਦਾ ਹੈ, ਅਤੇ ਅੱਜ ਦੇ ਦਿਨ ਵੀ ਕੁਛ ਇੱਦਾਂ ਹੀ ਕੁਛ ਖਾਸ ਹੀ ਹੋਏਗਾ। ਲੇਕਿਨ ਸਪੈਸ਼ਲ ਇਹ ਹੈ ਕਿ ਗਾਉਂਦਾ ਪੰਜਾਬ ਫਰਮਾਇਸ਼ਾਂ ਦਾ ਹੈ, ਅਤੇ ਇਸ ਦੇ ਨਾਲ ਕੁਛ ਸਪੈਸ਼ਲ ਜਿਹੜੀ ਮੈਂ ਲੈ ਕੇ ਆਈ ਹਾਂ, ਇੱਕ ਨੇਚਰ ਦੀ ਗੱਲ ਹੈ ਅਤੇ ਇੱਕ
0: ਅਤੇ ਇੱਕ ਖਾਸ ਵਰਡ ਐਕਸਪ੍ਰੈਸ ਦੇ ਵਿੱਚ, ਅਤੇ ਉਸ ਤੋਂ ਬਾਅਦ ਹੋਏਗਾ ਸਾਡਾ ਇੱਕ ਸੈਗਮੈਂਟ ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਤਹਿਜ਼ੀਬ ਬਾਰੇ।
1: ਤਹਿਜ਼ੀਬ ਉਹ ਚੀਜ਼ ਹੈ ਜਿਹੜੀ ਹਰ ਬੰਦੇ 'ਚ ਹੋਣੀ ਹੀ ਚਾਹੀਦੀ ਹੈ, ਸਾਡੀ ਪਰਸਨੈਲਿਟੀ ਦਾ ਸਭ ਤੋਂ ਵੱਡਾ ਹਿੱਸਾ ਹੈ ਅਤੇ ਸਾਡਾ ਪਾਰਟ ਹੈ ਜ਼ਿੰਦਗੀ ਦਾ।
0: ਅਤੇ ਇਸ ਲਈ ਦੋਸਤੋ, ਤੁਸੀਂ ਵੀ ਸਾਡੇ ਨਾਲ ਕੁਛ ਨਵਾਂ ਸਿੱਖੋ, ਅਸੀਂ ਵੀ ਤੁਹਾਡੇ ਨਾਲ ਕੁਛ ਨਵਾਂ ਸਿੱਖਾਂਗੇ। ਥੋੜ੍ਹੀ ਬੈਟਰ ਮੈਨਰਸ ਹੋਣਗੇ ਤਾਂ ਅਸੀਂ ਥੋੜ੍ਹਾ ਕੁ ਦੁਨੀਆ ਤੋਂ ਵੱਖ ਚੱਲ ਪਾਵਾਂਗੇ। ਅਤੇ ਇਸ ਦੇ ਨਾਲ ਹੀ ਹੁਣ ਅਸੀਂ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ। ਪ੍ਰੀਤੀ, ਅੱਜ ਦੇ ਦਿਨ ਦੇ ਵਿੱਚ ਖਾਸ ਕੀ ਹੈ?
1: ਖਾਸ ਹੀ ਖਾਸ ਹੈ ਹਰ ਦਿਨ, ਪਰ ਅੱਜ ਦਾ ਦਿਨ ਕੁਛ ਇਸ ਤਰ੍ਹਾਂ ਖਾਸ ਹੈ ਕਿ ਆਪਾਂ ਹਰ ਰੋਜ਼ ਕੁਛ ਨਾ ਕੁਛ ਵਧੀਆ ਚੀਜ਼ ਖਾਂਦੇ ਹੀ ਰਹਿੰਦੇ ਹਾਂ। ਸਮੋਸੇ ਖਾ ਲਏ, ਬਰਗਰ ਖਾ ਲਏ, ਰੋਟੀ ਜ਼ਰਾ ਆਪਾਂ ਥੋੜ੍ਹਾ ਸੋਚ ਕੇ ਆਪਾਂ ਕਹਿਣਾ ਕਿ ਆਪਾਂ ਕਿਉਂ ਖਾਧੀ, ਠੀਕ ਹੈ ਨਾ? ਕਿ ਇੰਨਾ ਕੁ ਸਾਡਾ ਹੋ ਜਾਂਦਾ ਕਿ ਆਪਾਂ ਮਤਲਬ ਬਾਹਰਲੇ ਫੂਡ ਨੂੰ ਲੈ ਕੇ ਇੰਨਾ ਕੌਨਸ਼ੀਅਸ ਹਨ ਕਿ ਆਪਾਂ ਉਹੀ ਚੀਜ਼ ਖਾਣੀ ਆ।
0: ਦੇਖੋ ਪ੍ਰੀਤੀ, ਗਲਤੀ ਕਿਸੇ ਦੀ ਵੀ ਨਹੀਂ ਨਾ, ਸਵਾਦ ਵੀ ਤਾਂ ਹੁੰਦਾ ਨਾ,
1: ਪਰ ਸਵਾਦ ਨੂੰ ਵੀ ਆਪਣੇ ਸਰੀਰ ਨਾਲ ਲੈ ਕੇ ਚੱਲੋ ਨਾ।
0: ਬਿਲਕੁਲ। ਅਤੇ ਦੋਸਤੋ, ਅੱਜ ਦਾ ਜੋ ਦਿਨ ਹੈ ਇਸੀ ਆਈਡੀਆ ਨੂੰ ਕਿ ਜੋ ਸਵਾਦ ਹੈ ਤੁਹਾਡੇ ਸਰੀਰ ਦੇ ਨਾਲ ਨਾਲ ਚੱਲਣਾ ਚਾਹੀਦਾ ਨੂੰ ਹੀ ਸਮਰਪਿਤ ਹੈ, ਕਿਉਂਕਿ ਅੱਜ ਹੈ ਵਰਲਡ ਫੂਡ ਸੇਫਟੀ ਡੇ।
1: ਉਹ ਦਿਨ ਜਿਸ ਦੇ ਜਿਹੜੀ ਮਤਲਬ ਤੁਹਾਡੇ ਖਾਣ ਪੀਣ ਲਾਈਕ ਤੁਸੀਂ ਸਵੇਰੇ ਵੀ ਖਾਣਾ ਖਾਂਦੇ ਹੋ, ਦੁਪਹਿਰੇ ਖਾਣਾ ਖਾਂਦੇ ਹੋ, ਰਾਤ ਨੂੰ ਖਾਣਾ ਖਾਂਦੇ ਹੋ, ਲੇਕਿਨ ਉਹ ਖਾਣਾ ਕਿੰਨਾ ਸੇਫ ਹੈ ਉਹ ਬਹੁਤ ਮੈਟਰ ਕਰਦਾ ਹੈ। ਆਪਾਂ ਬਾਹਰਲੇ ਮਤਲਬ ਤੁਸੀਂ ਦੇਖਦੇ ਹੋ ਕਿ ਸਮੋਸਾ ਜਦੋਂ ਬਣਦਾ ਉਹ ਕਿੰਨੀ ਕਿਸ ਤਰੀਕੇ ਨਾਲ ਬਣਦਾ, ਲੇਕਿਨ ਉਹੀ ਚੀਜ਼ ਜੇ ਘਰ ਬਣੇ ਇੱਕਦਮ ਫਰੈਸ਼ ਬਣਦੀ ਹੈ ਅਤੇ ਤਰੀਕੇ ਨਾਲ ਬਣਾਈ ਜਾਂਦੀ ਹੈ।
0: ਅਤੇ ਦੋਸਤੋ, ਗੱਲ ਸਿਰਫ ਘਰ ਦੇ ਖਾਣੇ ਜਾਂ ਬਾਹਰ ਦੇ ਖਾਣੇ ਦੀ ਨਹੀਂ ਹੈ, ਇਹ ਜੋ ਪੂਰਾ ਜੋ ਦਿਨ ਹੈ UN ਵੱਲੋਂ ਅੱਜ ਦਾ ਜੋ ਦਿਨ ਹੈ ਉਸ ਡੈਡੀਕੇਟ ਕੀਤਾ ਜਾਂਦਾ ਹੈ ਫੂਡ ਦੀ ਸੇਫਟੀ ਦੇ ਨਾਲ ਨਾਲ ਫੂਡ ਵਰਕਰ ਜੋ ਕੰਮ ਕਰਦੇ ਉਹਨਾਂ ਦੀ ਹਾਈਜੀਨ ਦੇ ਉੱਪਰ ਵੀ, ਕਿਉਂਕਿ ਦੋਸਤੋ ਜੋ ਸਾਡਾ ਖਾਣਾ ਹੈ ਉਹ ਸਾਫ਼ ਕਦ ਬਣੇਗਾ ਜਦ ਕਿਚਨ

0: ਸਾਫ਼ ਹੋਏਗੀ, ਜਦੋਂ ਉਸਨੂੰ ਬਣਾਉਣ ਵਾਲੇ ਹੱਥ ਸਾਫ਼ ਹੋਣਗੇ। ਅਤੇ ਬਹੁਤ ਜ਼ਰੂਰੀ ਹੈ, ਜੇ ਤੁਸੀਂ ਕੋਈ ਵੀ ਖਾਣਾ ਖਾਂਦੇ ਹੋ ਜਾਂ ਉਸਨੂੰ ਬਣਾਉਂਦੇ ਹੋ ਤਾਂ ਕਿਚਨ ਔਰ ਉਸਨੂੰ ਬਣਾਉਣ ਵਾਲੇ ਹੱਥ ਦੋਨੋਂ ਹੀ ਸਾਫ਼ ਹੋਣ। ਇੰਨੇ ਸਾਰੇ ਖਾਣੇ ਦੀ ਗੱਲ ਕਰਨ ਤੋਂ ਬਾਅਦ ਨਾ ਮੇਰਾ ਇੱਕ ਗਾਣਾ ਪਲੇ ਕਰਨ ਦਾ ਦਿਲ ਕਰ ਰਿਹਾ ਪ੍ਰੀਤੀ।
1: ਪਲੇ ਕਰੋ ਅਤੇ ਜ਼ਰਾ ਥੋੜ੍ਹਾ ਉਹਨਾਂ ਨੂੰ ਵੀ ਇੰਟਰਸਟ ਬਣਾਈਏ ਗਾਣੇ ਦਾ ਵੀ।
0: ਜੀ ਦੋਸਤੋ, ਤੁਸੀਂ ਗਾਣਾ ਸੁਣੋ, ਤਦ ਤੱਕ ਮੈਂ ਔਰ ਪ੍ਰੀਤੀ ਫਟਾਫਟ ਚਾਹ ਅਤੇ ਬਿਸਕੁਟ ਖਾ ਕੇ ਆਉਂਦੇ ਹਾਂ, ਔਰ ਗਾਣਾ ਹੈ ਦਾਵਤ ਇਸ਼ਕ, ਅਤੇ ਤੁਸੀਂ ਵੀ ਕੋਈ ਨਾ ਕੋਈ ਦਾਵਤ ਦੇ ਨਾਲ ਇਸ ਗਾਣੇ ਨੂੰ ਇੰਜੋਏ ਕਰਨਾ ਹੈ।

0: ਦੋਸਤੋ ਦਿਲਦਾ ਦਸਤਰਖਾਨ ਤਾਂ ਵਿਛ ਗਿਆ ਸੀ, ਦਾਵਤ ਵੀ ਹੋ ਗਈ ਸੀ, ਮੈਂ ਔਰ ਪ੍ਰੀਤੀ ਆਪਣੀ ਚਾਹ ਪੀ ਕੇ ਹੁਣ ਵਾਪਸ ਆ ਚੁੱਕੇ ਹਾਂ ਅਤੇ ਪ੍ਰੋਗਰਾਮ ਜੋ ਹੈ ਹੁਣ ਅੱਗੇ ਚੱਲੇਗਾ।
1: ਅਤੇ ਇੱਕ ਜਿਹੜੀ ਮੈਂ ਹਜੇ ਆਪਾਂ ਗੱਲ ਕਰ ਰਹੇ ਸੀ ਵਰਲਡ ਫੂਡ ਸੇਫਟੀ ਡੇ ਦੀ, ਅਤੇ ਉਸ ਦੇ ਵਿੱਚ ਹੀ ਮੈਨੂੰ ਨਾ ਇੱਕ ਪੁਰਾਣੀ ਕਹਾਵਤ 'ਚ ਯਾਦ ਆਈ ਹੈ,
0: ਬਿਲਕੁਲ,
1: ਜੈਸਾ ਅੰਨ ਵੈਸਾ ਮਨ, ਅਤੇ ਜਿੱਦਾਂ ਦਾ ਖਾਣਾ ਹੋਏਗਾ ਉੱਦਾਂ ਤੁਹਾਡਾ ਮਨ ਹੋਏਗਾ। ਸਾਫ਼ ਸੁਥਰਾ ਖਾਓ, ਸਾਫ਼ ਸੁਥਰਾ ਰਹੋ, ਅਤੇ ਸਾਫ਼ ਸੁਥਰੇ ਤਰੀਕੇ ਨਾਲ ਹਰ ਬੰਦੇ ਨਾਲ ਗੱਲ ਕਰੋ।
0: ਔਰ ਪ੍ਰੀਤੀ ਇਹ ਜੋ ਕਹਾਵਤ ਹੈ ਇੰਗਲਿਸ਼ ਦੇ ਵਿੱਚ ਵੀ ਤੁਸੀਂ ਸੁਣੀ ਹੋਵੇਗੀ ਕਈ ਵਾਰ, ਯੂ ਆਰ ਵਟ ਯੂ ਈਟ, ਜੋ ਵੀ ਤੁਸੀਂ ਖਾਂਦੇ ਹੋ ਤੁਹਾਡਾ ਸਰੀਰ ਇਹੋ ਜਿਹਾ ਹੀ ਬਣ ਜਾਂਦਾ। ਇਸ ਲਈ ਤੁਸੀਂ ਇਸ ਚੀਜ਼ ਦਾ ਬਹੁਤ ਧਿਆਨ ਦੇਣਾ ਕਿ ਤੁਸੀਂ ਵਧੀਆ ਅਤੇ ਸਾਫ਼ ਖਾਣਾ ਖਾਣਾ।

0: ਤੇ ਲੱਗਦਾ ਸਾਡੇ ਨਾ ਸਟੇਸ਼ਨ ਯੁਵਾਨੀ ਦੇ ਸਟੇਸ਼ਨ ਤੇ ਆ ਕੇ ਲੱਗ ਗਈ ਹੈ ਸਾਡੀ ਵਰਡ ਐਕਸਪ੍ਰੈਸ, ਤੇ ਪ੍ਰੀਤੀ ਇਸ ਤੇ ਚੜ ਕੇ ਹੁਣ ਅਸੀਂ ਚੱਲ ਪੈਂਦੇ ਆ ਸਾਡੇ ਅੱਜ ਦੇ ਵਰਡ ਦੀ ਤਰਫ।
1: ਤੇ ਅੱਜ ਦਾ ਜਿਹੜਾ ਵਰਡ ਹੈ ਉਹ ਹੈ ਡਿਸਪੋਂਡੈਂਟ। ਸੋਚ ਕੇ ਮਤਲਬ ਉਹਦਾ ਨਹੀਂ ਕਿਹੜਾ ਵਰਡ ਆ ਗਿਆ ਹੁਣ ਵੱਖਰਾ ਜਿਹਾ ਕੜਗ ਲਿਆਏ ਆਕਾਸ਼ਵਾਣੀ ਵਾਲੇ,
0: ਲੇਕਿਨ ਡਿਸਪੋਂਡੈਂਟ ਬਹੁਤ ਖੂਬਸੂਰਤ ਸ਼ਬਦ ਹੈ। ਮੈਂ ਔਰ ਪ੍ਰੀਤੀ ਨੇ ਬਹੁਤ ਹੀ ਲੱਭ ਕੇ ਲੱਭਿਆ ਇਸ ਸ਼ਬਦ ਨੂੰ, ਔਰ ਜੋ ਇਹ ਸ਼ਬਦ ਹੈ ਇਸਦਾ ਮਤਲਬ ਹੁੰਦਾ ਹੈ ਸੈਡ,
1: ਬਹੁਤ ਉਦਾਸ।
0: ਬਹੁਤ ਜਦ ਤੁਸੀਂ ਬਹੁਤ ਜ਼ਿਆਦਾ ਉਦਾਸ ਹੋ ਜਾਂਦੇ ਹੋ ਨਾ ਕਿ ਉਹ ਛੋਟਾ ਜਿਹਾ ਪਿਆਰਾ ਜਿਹਾ ਨਿੱਕਾ ਜਿਹਾ ਵਰਡ ਸੈਡ ਉਹਨੂੰ ਕਵਰ ਨਹੀਂ ਕਰ ਪਾਉਂਦਾ ਤਾਂ ਤੁਸੀਂ ਕਹਿੰਦੇ ਹੋ ਡਿਸਪੋਂਡੈਂਟ।
1: ਤੁਸੀਂ ਤਾਂ ਇਹੋ ਜਿਹੀ ਮਤਲਬ ਰੱਖਦਾ ਡਿਸਪੋਂਡੈਂਟ, ਹੁਣ ਕਿਸੇ ਨੇ ਆਹ ਨਹੀਂ ਕਹਿਣਾ ਮੈਂ ਸੈਡ ਹਾਂ, ਮੈਂ ਡਿਸਪੋਂਡੈਂਟ ਹਾਂ। ਮੈਨੂੰ ਬਹੁਤ ਮਤਲਬ ਮੇਰੇ ਨਾਲ ਤਾਂ ਹੋ ਗਿਆ ਕੁਛ ਹੋਣਾ ਸੀ ਅਤੇ ਮੈਂ ਤਾਂ ਹੁਣ ਡਿਸਪੋਂਡੈਂਟ ਹਾਂ।
0: ਜੀ ਦੋਸਤੋ, ਡਿਸਪੋਂਡੈਂਟ ਤੁਸੀਂ ਕਦ ਯੂਜ ਕਰਦੇ ਹੋ? ਉਦੋਂ ਨਹੀਂ ਜਦ ਤੁਹਾਡਾ ਫੇਵਰੇਟ ਮਿਲਕਸ਼ੇਕ ਤੁਹਾਡੇ ਹੱਥ ਤੋਂ ਫਿਸਲ ਕੇ ਗਿਰ ਜਾਏ ਉਦੋਂ ਤੁਸੀਂ ਸਿਰਫ ਸੈਡ ਹੋ, ਜਦ ਤੁਹਾਡਾ ਬੈਸਟ ਫਰੈਂਡ ਤੁਹਾਡੇ ਬਰਥਡੇ 'ਤੇ ਨਾ ਆਏ ਨਾ, ਤੁਸੀਂ ਵੀ ਇੱਕ ਨਵਾਂ ਵਰਡ ਸਿੱਖਿਆ, ਤੁਸੀਂ ਜਾ ਕੇ ਆਪਣੇ ਦੋਸਤਾਂ ਤੇ ਆਪਣੇ ਫੈਮਿਲੀ ਤੇ ਉਹਨੂੰ ਫਲੈਕਸ ਕਰੋ ਯਾਰ। ਤੇ ਇਸ ਦੇ ਨਾਲ ਹੀ ਇੱਕ ਪਿਆਰਾ ਜਿਹਾ ਗਾਣਾ ਜੋ ਡਿਸਪੋਂਡੈਂਟ ਵਰਡ ਤੁਹਾਨੂੰ ਹੋਰ ਪਿਆਰ ਨਾਲ ਮਿਊਜ਼ਿਕ ਦੇ ਵਿੱਚ ਸਮਝਾ ਦੇਗਾ।

0: ਜਦੋਂ ਉਸ ਤੋਂ ਮਾਹੌਲ ਥੋੜ੍ਹਾ ਜਿਹਾ ਡਿਸਪੋਂਡੈਂਟ ਤਾਂ ਹੋ ਹੀ ਗਿਆ।
1: ਕੋਈ ਗੱਲ ਨਹੀਂ ਕ੍ਰੇਟੀਨਾ, ਥੋੜ੍ਹਾ ਹੁਣ ਦੂਸਰੀ ਤਰਫ ਲੈ ਜਾਂਦੇ ਹਾਂ। ਨੇਚਰ ਅਤੇ ਐਨੀਮਲਸ ਦੀ ਖੂਬਸੂਰਤੀ ਸਾਡੇ ਲਈ ਕਿੰਨਾ ਮੈਟਰ ਕਰਦੀ ਹੈ ਅਤੇ ਕਿੰਨੀ ਜ਼ਰੂਰੀ ਹੈ।
0: ਅਤੇ ਦੋਸਤੋ, ਜਦੋਂ ਅਸੀਂ ਤਹਿਜ਼ੀਬ ਬਾਰੇ ਗੱਲ ਕਰਦੇ ਨਾ, ਲੋਕਾਂ ਨੂੰ ਮੋਸਟਲੀ ਲੱਗਦਾ ਕਿ ਸਿਰਫ ਮੈਨਰ ਜੋ ਅਸੀਂ ਆਪਣੀ ਡੇਲੀ ਲਾਈਫ 'ਚ ਫੋਲੋ ਕਰਦੇ ਉਹੀ ਤਹਿਜ਼ੀਬ ਹੁੰਦੀ ਹੈ। ਬਟ ਨਹੀਂ, ਜੋ ਹਰ ਇੱਕ ਛੋਟੀ ਵੱਡੀ ਚੀਜ਼ ਜੋ ਸਾਨੂੰ ਇੱਕ ਬਿਹਤਰ ਇਨਸਾਨ ਬਣਾ ਸਕੇ, ਉਹ ਹਰ ਗੱਲ ਤੁਸੀਂ ਤਹਿਜ਼ੀਬ ਦੇ ਵਿੱਚ ਕਾਊਂਟ ਕਰਦੇ ਹੋ।
1: ਇਸੇ ਕਰਕੇ ਅਸੀਂ ਲੈ ਕੇ ਆਏ ਹਾਂ ਅੱਜ ਇੱਕ ਸਪੈਸ਼ਲ ਇਹੋ ਜਿਹੀ ਚੀਜ਼ ਕਿ ਤੁਸੀਂ ਗਰਮੀ ਦੇਖ ਰਹੇ ਹੋ ਕਿੰਨੀ ਹੋ ਰਹੀ ਕ੍ਰੇਟੀਨ ਹੈ। ਅੱਜ ਸਟੂਡੀਓ ਆਉਂਦੇ ਟਾਈਮ ਮੇਰਾ ਫੇਸ ਇੱਕਦਮ ਗਰਮ ਹੋ ਗਿਆ, ਇੰਨੀ ਧੁੱਪ। ਉੱਪਰੋਂ ਆਪਾਂ ਦੇਖ ਰਹੇ ਸੀਗੇ ਕਿ ਮਤਲਬ ਨਾ ਪੌਦੇ ਨੂੰ ਪਾਣੀ ਹੈ, ਨਾ ਹੀ ਐਨੀਮਲਸ ਨੂੰ ਪਾਣੀ ਮਿਲਦਾ ਪਿਆ, ਉਹਨਾਂ ਨੂੰ ਕੋਈ ਖੁਰਾਕ ਮਿਲਦੀ ਪਈ ਹੈ। ਉਹਦਾ ਰੀਜ਼ਨ ਕੀ ਹੈ? ਸਮ ਟਾਈਮ ਰੀਜ਼ਨ ਆਪਾਂ ਹੀ ਹੈ, ਕਿਉਂਕਿ ਉਹਨਾਂ ਨੇ ਚੱਲ ਕੇ ਆਪ ਨਹੀਂ ਪਾਣੀ ਲੈਣਾ, ਸਾਨੂੰ ਦੇਣਾ ਪੈਣਾ।
0: ਜੀ ਦੋਸਤੋ, ਇਨਸਾਨਾਂ ਨੇ ਦੁਨੀਆ ਦੀ ਹਰ ਇੱਕ ਚੀਜ਼ 'ਤੇ ਆਪਣਾ ਇਖਤਿਆਰ ਕਰ ਲਿਆ, ਅਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਜੋ ਬਾਕੀ ਚੀਜ਼ਾਂ ਜਿਨ੍ਹਾਂ ਦੇ ਉੱਪਰ ਸਾਡਾ ਕੰਟਰੋਲ ਨਹੀਂ ਹੈ, ਲੇਕਿਨ ਜਿਨ੍ਹਾਂ ਨੂੰ ਇਹ ਨੇਚਰ ਉਨਾ ਹੀ ਬਿਲੋਂਗ ਕਰਦਾ ਹੈ ਜਿੰਨਾ ਸਾਨੂੰ ਕਰਦਾ, ਅਸੀਂ ਉਹਨਾਂ ਦਾ ਖਿਆਲ ਰੱਖੀਏ, ਪੇੜ ਪੌਦਿਆਂ ਦਾ ਖਿਆਲ ਰੱਖੀਏ, ਜਾਨਵਰਾਂ ਦਾ ਖਿਆਲ ਰੱਖੀਏ। ਅਤੇ ਇਹ ਜੋ ਸੋਚ ਹੈ ਨਾ ਕਿ ਅਸੀਂ ਨੇਚਰ ਤੋਂ ਵੱਖ ਨੇ, ਨੇਚਰ ਉਹ ਹੈ ਜੋ ਘਰ ਤੋਂ ਬਾਹਰ ਹੈਗਾ ਵਾ, ਇਸ ਸੋਚ ਨੂੰ ਪਿੱਛੇ ਛੱਡ ਕੇ ਤੁਸੀਂ ਇਹ ਸਮਝੋ, ਤੁਸੀਂ ਨੇਚਰ ਤੋਂ ਅਲੱਗ ਕਿੱਦਾਂ ਹੋ ਸਕਦੇ ਹੋ? ਤੁਸੀਂ ਨੇਚਰ ਦਾ ਇੱਕ ਹਿੱਸਾ ਹੋ, ਔਰ ਇਹ ਜੋ ਸੋਚ ਹੈ ਕਿ ਅਸੀਂ ਉਸ ਤੋਂ ਅਲੱਗ ਹਾਂ ਤਾਂ ਉਸ ਤੋਂ ਮਿਲਣੇ ਸਾਨੂੰ ਕਿੱਥੇ ਜਾਣਾ ਪਏਗਾ, ਇਸ ਤੋਂ ਦੂਰ ਹੋ ਜਾਓ। ਤੁਸੀਂ ਜਿੱਥੇ ਹੋ ਉਹ ਵੀ ਨੇਚਰ ਹੈ, ਤੁਹਾਡਾ ਘਰ ਤੁਹਾਡਾ ਨਹੀਂ।

0: ਨੇਚਰ ਤੁਹਾਡਾ ਇਨਵਾਇਰਮੈਂਟ ਹੈ ਅਤੇ ਇਸ ਦੇ ਨਾਲ ਹੀ ਹੁਣ ਜੋ ਸਾਡੇ ਪੇੜ ਪੌਦੇ ਹੈ ਉਹ ਘੱਟਦੇ ਜਾ ਰਹੇ ਆ, ਉਹਨਾਂ ਦੀ ਦੇਖਭਾਲ ਕਰਨਾ, ਉਹਨਾਂ ਨੂੰ ਸੰਭਾਲ ਕੇ ਰੱਖਣਾ ਤਾਂ ਹੁਣ ਸਾਡਾ ਹੀ ਫਰਜ਼ ਬਣਦਾ।
1: ਫਟੀ ਨਾ, ਮੈਨੂੰ ਨਾ ਇਹ ਤੋਂ ਯਾਦ ਆਇਆ ਕਿ ਤੁਸੀਂ ਕਹਿ ਰਹੇ ਨਾ ਘੱਟਦੇ ਪਏ ਹੈ, ਅਤੇ ਇੱਕ ਨਾ ਮੈਂ ਕੋਈ ਫੋਟੋ ਦੇਖੀ ਸੀ, ਪਤਾ ਨਹੀਂ ਕਿਤੇ ਸੁਣਿਆ ਸੀ ਕਿ ਇੱਕ ਨਾ ਬੰਦਾ ਪੇੜ ਕੱਟਦਾ ਪਿਆ, ਸਾਰੇ ਉਹਨੇ ਪੇੜ ਕੱਟਤੇ, ਅਤੇ ਬਾਅਦ 'ਚ ਉਹ ਕਹਿੰਦਾ ਅੱਜ ਗਰਮੀ ਬਹੁਤ ਹੈ। ਪਹਿਲਾਂ ਉਹਨੂੰ ਦੱਸੋ ਕਿ ਗਰਮੀ ਕਿੱਥੇ ਹੈ
0: ਜੀ। ਅਤੇ ਇਸ ਦੇ ਨਾਲ ਮੈਂ ਵੀ, ਮੈਨੂੰ ਯਾਦ ਆਇਆ ਇੱਕ ਫੋਟੋ ਦੇਖੀ ਸੀ, ਹਜੇ ਪਿੱਛੇ ਦੇਖੀ ਹੈ ਮੈਂ ਇੰਟਰਨੈਟ 'ਤੇ ਨਾ, ਉੱਤੇ ਉਹ ਲੋਕ

0: ਗਰਮੀ ਬਹੁਤ ਹੈ, ਪਹਿਲਾਂ ਉਹਨੂੰ ਦੱਸੋ ਕਿ ਗਰਮੀ ਕਿੱਥੇ ਹੈ
1: ਜੀ। ਅਤੇ ਇਸ ਦੇ ਨਾਲ ਮੈਂ ਵੀ, ਮੈਨੂੰ ਯਾਦ ਆਇਆ ਇੱਕ ਫੋਟੋ ਦੇਖੀ ਸੀ, ਹਜੇ ਪਿੱਛੇ ਦੇਖੀ ਹੈ ਮੈਂ ਇੰਟਰਨੈਟ 'ਤੇ ਨਾ, ਉੱਤੇ ਉਹ ਲੋਕ ਬਿਲਡਿੰਗਸ ਬਣਾਉਣ ਲਈ ਏਰੀਆ ਸਾਫ਼ ਕਰ ਰਹੇ ਸੀਗੇ, ਤਾਂ ਉਸਦੀ ਮੀਟਿੰਗ ਹੋ ਰਹੀ ਸੀ ਉਸ ਏਰੀਆ 'ਚ ਲੱਗੇ ਇਕਲੌਤੇ ਪੇੜ ਦੇ ਥੱਲੇ। ਅਤੇ ਦੋਸਤੋ, ਤੁਹਾਨੂੰ ਜੋ ਧੁੱਪ ਹੈ ਉਸਦਾ ਸੇਕ ਕਦ ਪਹੁੰਚੇਗਾ, ਜਦ ਨਾ ਤੁਹਾਡੇ ਸਿਰ ਦੇ ਉੱਪਰ ਛੱਤ ਤਾਂ ਚਲੋ ਘਰੇ ਹੈ ਹੀ ਹੈ, ਜਦ ਪੇੜ ਨਹੀਂ ਹੋਣਗੇ ਨਾ ਤਦੋਂ ਡਾਇਰੈਕਟਲੀ ਤੁਹਾਨੂੰ ਜਦ ਧੁੱਪ ਲੱਗੇਗੀ ਤੁਹਾਨੂੰ ਤਦ ਪਤਾ ਲੱਗੇਗਾ, ਲੇਕਿਨ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੋਏਗੀ।
0: ਇਸੇ ਕਰਕੇ ਕੁਦਰਤ ਨੂੰ ਜਿੰਨਾ ਹੋ ਸਕੇ, ਜਿੰਨਾ ਤੁਹਾਡੇ ਤੋਂ ਪੋਸੀਬਲ ਹੈ, ਉਨਾ ਬਚਾਓ। ਮੈਂ ਸਟੂਡੀਓ ਆ ਰਹੀ ਸੀ, ਮਤਲਬ ਮੈਂ ਕਹਿ ਸਕਿਆ ਕਿ ਮੈਂ ਇੱਕ ਵਾਰੀ ਨਾ ਸ਼ੇਅਰ ਜ਼ਰੂਰ ਕਰੂੰਗੀ। ਆਉਂਦੇ ਵਕਤ ਨਾ ਮੈਂ ਇੱਕ ਡੌਗੀ ਨੂੰ ਦੇਖਿਆ, ਉਹ ਗੰਦੇ ਪਾਣੀ ਦੇ ਵਿੱਚ ਨਹਾਉਂਦਾ ਪਿਆ। ਆਈ ਡੋਂਟ ਨੋ ਉਹਦੇ ਨਾਲ ਕੀ ਹੋਏਗਾ ਹੁਣ ਗੰਦੇ ਪਾਣੀ ਦੇ ਵਿੱਚ, ਮਤਲਬ ਕਿਉਂਕਿ ਗਰਮੀ ਜਿਸ ਹਿਸਾਬ ਨਾਲ ਸੀਗੀ। ਮੈਂ ਆਪਣੇ ਮਤਲਬ ਕਿਹਾ ਕਿ ਮੈਂ ਕਿਹਾ ਦੇਖੋ ਇਹ ਕਿੱਦਾਂ ਨਹਾਉਂਦਾ ਪਿਆ ਪਾਣੀ, ਗੰਦੇ ਪਾਣੀ। ਉਹਨਾਂ ਨੂੰ ਥੋੜ੍ਹਾ ਜਿਹਾ ਪਾਣੀ ਇੱਕ ਮਤਲਬ ਉਹਦੇ ਵਿੱਚ ਕਟੋਰੇ 'ਚ ਪਾ ਕੇ ਦੇ ਦੇਣਾ, ਤਾਂ ਉਹੀ ਬਹੁਤ ਹੈ
1: ਜੀ। ਦੋਸਤੋ, ਤੁਹਾਨੂੰ ਉੱਥੇ ਬੈਠੇ ਰਹਿਣ ਦੀ ਲੋੜ ਨਹੀਂ ਹੈ, ਤੁਸੀਂ ਆਪਣਾ ਏਸੀ ਦੇ ਵਿੱਚ ਜਾ ਕੇ ਬੈਠਣਾ, ਸ਼ੋਰ ਜਾਓ ਬੈਠੋ, ਲੇਕਿਨ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਜੋ ਕਿ ਇੰਨਾ ਮਹਿੰਗਾ ਵੀ ਨਹੀਂ ਆਉਂਦਾ, ਉਹ 'ਤੇ ਤੁਸੀਂ ਥੋੜ੍ਹਾ ਪਾਣੀ ਰੱਖ ਕੇ ਇੱਕ ਜਾਨਵਰਾਂ ਲਈ, ਪਕਸ਼ੀਆਂ ਲਈ ਤੁਸੀਂ ਬਾਹਰ ਰੱਖ ਦਿੰਦੇ ਹੋ, ਚਲੋ ਬਹੁਤ ਹੀ ਕੋਈ ਤੁਹਾਨੂੰ ਇਸ ਚੀਜ਼ ਦੀ ਪ੍ਰੇਜ਼ ਤਾਂ ਨਹੀਂ ਮਿਲੇਗੀ, ਲੇਕਿਨ ਤੁਹਾਨੂੰ ਦਿਲੋਂ ਵਧੀਆ ਲੱਗੇਗਾ, ਤੁਹਾਨੂੰ ਅੱਧਾ ਲੱਗੇਗਾ ਤੁਸੀਂ ਇੱਕ ਬਿਹਤਰ ਇਨਸਾਨ ਹੋ, ਔਰ ਇਹ ਤੁਹਾਡਾ ਫਰਜ਼ ਵੀ ਹੈ। ਈਵਨ ਸਾਡਾ ਕੋਨਸਟੀਟਿਊਸ਼ਨ ਸਾਨੂੰ ਕਹਿੰਦਾ ਕਿ ਸਾਡੀ ਫੰਡਾਮੈਂਟਲ ਡਿਊਟੀ ਹੈ ਕਿ ਅਸੀਂ ਆਪਣੇ ਆਸ ਪਾਸ ਦੇ ਪੇੜ ਪੌਦਿਆਂ ਦੀ ਪ੍ਰੋਟੈਕਸ਼ਨ ਕਰੀਏ।
0: ਬਟ ਸਮ ਆਫ ਦਾ ਟਾਈਮ ਮੈਂ ਵੀ ਇਹ ਚੀਜ਼ ਦੇਖੀ ਹੈ, ਨਹੀਂ ਕੋਈ ਫੋਲੋ ਕਰ ਪਾਉਂਦਾ ਕਿਉਂਕਿ ਬਿਜ਼ੀ ਲਾਈਫ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਸਾਡਾ ਕੰਮ ਜ਼ਿਆਦਾ ਜ਼ਰੂਰੀ ਹੈ, ਇੱਕ ਮਤਲਬ ਬੋਟਲ ਦੇ ਵਿੱਚ ਪਾਣੀ ਲੈ ਜਾਓ, ਪੌਦਿਆਂ ਨੂੰ ਥੋੜ੍ਹਾ ਜਿਹਾ ਪਾਣੀ ਪਾ ਦਿਉ, ਦੈਟ ਇਜ਼ ਮੈਕਸੀਮਮ। ਬਹੁਤ ਹੈ ਕਿ ਤੁਸੀਂ ਇੱਕ ਪੇੜ ਨੂੰ ਵੀ ਪਾਣੀ ਪਾ ਦਿੱਤਾ
1: ਜੀ, ਉਦੋਂ ਹੀ ਦੋਸਤੋ ਸਾਡੇ ਕੋਲ ਪੇੜ ਘੱਟ ਰਹਿ ਗਏ। ਅਗਰ ਇੱਕ ਬੰਦਾ ਵੀ ਇੱਕ ਪੌਦੇ ਨੂੰ ਪਾਣੀ ਪਾ ਰਿਹਾ ਤਾਂ ਕਿਤੇ ਨਾ ਕਿਤੇ ਸਾਰੇ ਪੌਦੇ ਨੂੰ ਪਾਣੀ ਮਿਲ ਹੀ ਜਾਣਾ।
0: ਬਾਕੀ ਜਿੰਨਾ ਹੋ ਸਕੇ ਆਪਣੇ ਮਤਲਬ ਇਹ ਹੈ ਕਿ ਜਾਨਵਰਾਂ ਦੇ ਨਾਲ ਜੇ ਉਹ ਬੋਲ ਨਹੀਂ ਸਕਦੇ ਤਾਂ ਉਹਨਾਂ ਨੂੰ ਕੁੱਟਣਾ ਵੀ ਨਹੀਂ ਹੈ, ਮਤਲਬ ਕਾਫੀ ਰੋਂਗ ਬਿਹੇਵ ਕਰਦੇ ਸ਼ਾਇਦ।
1: ਕਈ ਵਾਰ ਮੈਂ ਦੇਖਿਆ ਲੋਕ ਜਾਨਵਰਾਂ ਦੇ ਨਾਲ ਇੱਕ ਅਜੀਬ ਜਿਹਾ ਵਿਵਹਾਰ ਕਰਦੇ ਹੈ ਕਿ ਉਹਨਾਂ ਦੀ ਤਰਫ ਕੋਈ ਜਾਨਵਰ ਆਏ ਚਾਹੇ ਨਾ ਆਏ ਉਹਨੂੰ ਜਾ ਕੇ ਆਪੇ ਪਰੇਸ਼ਾਨ ਕਰਦੇ ਨੇ।
0: ਲਾਈਕ ਠੀਕ ਹੈ, ਤੁਹਾਨੂੰ ਕੁਛ ਨਹੀਂ ਕਹਿ ਰਹੇ ਹੈ, ਉਹ ਕਹਿ ਵੀ ਨਹੀਂ ਸਕਦੇ ਅਗਲਿਆਂ ਕੋਲ, ਹੈ ਨਹੀਂ ਜ਼ੁਬਾਨ, ਲੇਕਿਨ ਤੁਹਾਡਾ ਮਤਲਬ ਨਹੀਂ ਮੰਨਦਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਪਰੇਸ਼ਾਨ ਕਰੋ। ਇੱਕ ਨਾ ਉਹ ਕਹਿੰਦੇ ਖੇਡ ਖੇਡ ਦੇ ਵਿੱਚ ਆਪਾਂ ਬੱਚੇ ਨੂੰ ਵੀ ਨਹੀਂ ਰੋਕੀਦਾ, ਅਤੇ ਬੱਚਾ ਵੀ ਸਮ ਟਾਈਮ ਇਹ ਬੱਚਾ ਵੱਡਾ ਵੀ ਹੋਏਗਾ ਅਤੇ ਉਹਨੇ ਖੇਡ ਖੇਡ ਦੇ ਵਿੱਚ ਹੀ ਇਹੋ ਜਿਹੇ ਕੰਮ ਕਰਨੇ ਹੈ
1: ਜੀ। ਦੋਸਤੋ ਥੋੜ੍ਹੀ ਕੁ ਜ਼ਿੰਮੇਦਾਰੀ ਆ, ਤੁਸੀਂ ਆਪਣੇ ਲੈਵਲ 'ਤੇ ਵੀ ਉਠਾਓ, ਔਰ ਇਸ ਤਹਿਜ਼ੀਬ ਨੂੰ ਕਿ ਨੇਚਰ ਦਾ ਹਿੱਸਾ ਤੁਸੀਂ ਹੋ, ਨੇਚਰ ਤੁਹਾਡਾ ਹਿੱਸਾ ਹੈ, ਤੁਸੀਂ ਵੀ ਜਿੰਨਾ ਤੁਹਾਡਾ ਇਖਤਿਆਰ ਹੈ ਇਸ ਧਰਤੀ 'ਤੇ ਉਨਾ ਹੀ ਹਰ ਚੀਜ਼ ਦਾ ਹੈਗਾ ਵਾ। ਅਤੇ ਅਸੀਂ ਗੱਲ ਕਰ ਰਹੇ ਨੇਚਰ ਬਾਰੇ, ਤਾਂ ਇੱਕ ਖੂਬਸੂਰਤ ਜਿਹਾ ਗਾਣਾ ਅਸੀਂ ਤੁਹਾਡੇ ਲਈ ਪਲੇ ਕਰ ਰਹੇ, ਇਹ ਗਾਣਾ ਮੈਨੂੰ ਤਾਂ ਬਹੁਤ ਪਸੰਦ ਹੈ, ਗਰਮੀ ਵੀ ਹੈ, ਇੰਜੋਏ ਕਰੋ, ਤੁਹਾਨੂੰ ਪਹਾੜਾਂ ਦੀ ਫੀਲਿੰਗ ਅਸੀਂ ਤੁਹਾਡੇ ਘਰਾਂ ਤੱਕ ਪਹੁੰਚਾ ਕੇ ਦਿੰਦੇ ਹਾਂ, ਅਤੇ ਗਾਣਾ ਅਸੀਂ ਤੁਹਾਡੇ ਲਈ ਪਲੇ ਕਰ ਦਿੰਦੇ, ਗਾਣੇ ਨੂੰ ਇੰਜੋਏ ਕਰੋ, ਅਤੇ ਪ੍ਰੋਗਰਾਮ ਯੁਵਾਣੀ ਇੱਦਾਂ ਹੀ ਚੱਲਦਾ ਰਹੇਗਾ।

0: ਜਦੋਂ ਉਸ ਤੋਂ ਮੈਨੂੰ ਲੱਗਦਾ ਤੁਹਾਨੂੰ ਗਾਣਾ ਸੁਣ ਕੇ ਓਨਾ ਹੀ ਮਜ਼ਾ ਆਇਆ ਹੋਊਗਾ ਜਿੰਨਾ ਮੈਨੂੰ ਆਇਆ, ਕਿਉਂਕਿ ਮੈਨੂੰ ਤਾਂ ਇੱਦਾਂ ਲੱਗ ਰਿਹਾ ਸੀ ਕਿ ਮੈਂ ਨਾ ਕਿੰਨੀ ਹਸੀਨ ਵਾਦੀਆਂ 'ਚ ਸੱਚਮੁੱਚ ਟਰਾਂਸਪੋਰਟ ਹੋ ਗਈ ਹਾਂ।
1: ਪਰ ਇੱਦਾਂ ਦੀ ਹਸੀਨ ਵਾਦੀਆਂ ਹੁਣ ਮੇਰੇ ਖਿਆਲ ਬਹੁਤ ਰੇਅਰ ਹੀ ਹੈ, ਕਿਉਂਕਿ ਪਾਣੀ ਬਹੁਤ ਘੱਟ ਪਾਇਆ ਜਾਂਦਾ ਪੌਦਿਆਂ ਨੂੰ। ਥੋੜ੍ਹਾ ਜਿਹਾ ਪਾਇਆ ਕਰੋ, ਉਹ ਵੀ ਖੁਸ਼ ਹੋ ਜਾਣਗੇ, ਤੁਸੀਂ ਵੀ ਖੁਸ਼ ਹੋ ਜਾਓਗੇ। ਮੈਨੂੰ
0: ਥੋੜ੍ਹਾ ਪੋਲਿਊਸ਼ਨ ਵੀ ਘਟਾਓ।
1: ਹਾਂ, ਉਹ ਵੀ ਬਹੁਤ ਜ਼ਰੂਰੀ ਹੈ।
0: ਸਾਡੀ ਸਭ ਦੀ ਜ਼ਿੰਮੇਦਾਰੀ, ਅਸੀਂ ਸਿਰਫ ਤੁਹਾਡੇ 'ਤੇ ਨਹੀਂ ਪਾ ਰਹੇ, ਮੈਂ ਔਰ ਪ੍ਰੀਤੀ ਵੀ ਇਸ ਚੀਜ਼ ਦੀ ਜ਼ਿੰਮੇਦਾਰੀ ਪੂਰੀ ਪੂਰੀ ਲੈਂਦੇ ਹਾਂ ਕਿ ਪੋਲਿਊਸ਼ਨ ਘਟਾਉਣਾ ਸਾਡੀ ਸਭ ਦੀ ਜ਼ਿੰਮੇਦਾਰੀ ਹੈ।
1: ਚਲੋ ਕ੍ਰੀਟੀਨਾ ਹੋ ਗਏ, ਆਪਾਂ ਜ਼ਰੂਰ ਘਟਾਵਾਂਗੇ, ਉਹ ਬਾਅਦ ਦੀ ਗੱਲ ਹੈ। ਹੁਣ ਚਲੋ ਹੁਣ ਨਵੀਂ ਗੱਲ ਕਰਦੇ ਹਾਂ, ਗਾਉਂਦਾ ਪੰਜਾਬ ਸ਼ੁਰੂ ਕਰਦੇ ਹਾਂ।
0: ਜੀ ਬਿਲਕੁਲ, ਬਹੁਤ ਐਕਸਾਈਟਡ ਹਾਂ, ਸੁਪਰ ਐਕਸਾਈਟਡ। ਅਤੇ ਦੋਸਤੋ ਤੁਸੀਂ ਵੀ ਸਾਨੂੰ ਫਟਾਫਟ ਮੈਸੇਜ ਕਰਨੇ ਸ਼ੁਰੂ ਕਰੋ, ਸਟੂਡੀਓ ਦੇ ਵਿੱਚ ਕਾਲ ਕਰਨੀ ਸ਼ੁਰੂ ਕਰੋ। ਸਾਡੇ ਸਟੂਡੀਓ ਦਾ ਨੰਬਰ ਹੈ 0181 4142174,
1: 0181 4142174।
0: ਅਤੇ ਇਸ ਦੇ ਨਾਲ ਹੀ ਦੋਸਤੋ ਤੁਹਾਡੇ ਗਾਣੇ ਦੀ ਫਰਮਾਇਸ਼ ਦਾ ਵੇਟ ਕਰਦੇ ਕਰਦੇ ਮੈਂ ਅਤੇ ਪ੍ਰੀਤੀ ਆਪਣੇ ਗਾਣੇ ਦੀ ਫਰਮਾਇਸ਼ ਤੁਹਾਡੇ ਲਈ ਪਲੇਅ ਕਰ ਰਹੇ ਹਾਂ।
1: ਅਤੇ ਕਟੀਨਾ ਮੈਨੂੰ ਦੱਸੋ ਕਿ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
0: ਮੈਂ ਤਾਂ ਸੁਣਨਾ ਚਾਹੁੰਦੀ ਹਾਂ ਹਰ ਵਾਰ ਇਤਰਾ ਅਕਿਲ ਦੀ ਆਵਾਜ਼ ਦੇ ਵਿੱਚ ਖਾਬ।
1: ਲਓ ਜੀ, ਪੂਰੀ ਕਰਦੇ ਹਾਂ ਅਸੀਂ ਪਹਿਲੀ ਫਰਮਾਇਸ਼ ਕਟੀਨਾ ਦੀ,
0: ਅਤੇ ਉਸਦੇ ਨਾਲ ਤੁਹਾਡੀ ਵੀ ਫਰਮਾਇਸ਼ ਅਸੀਂ ਵੇਟ ਕਰ ਰਹੇ ਹਾਂ। ਜਲਦੀ ਜਲਦੀ ਫੋਨ ਉਠਾਓ, ਨੰਬਰ ਡਾਇਲ ਕਰੋ।

0: ਦੋਸਤੋ ਪ੍ਰੋਗਰਾਮ ਚੱਲ ਰਿਹਾ ਯੋਵਾਨੀ ਅਤੇ ਸੈਗਮੈਂਟ ਸ਼ੁਰੂ ਹੋ ਗਿਆ ਗਾਉਂਦਾ ਪੰਜਾਬ। ਸਾਡੇ ਲਿਸਨਰਸ ਇੰਨੇ ਐਕਸਾਈਟਡ ਨੇ ਕਿ ਕਾਲਸ ਆਉਣੀ ਸ਼ੁਰੂ ਹੋ ਗਈਆਂ ਨੇ। ਆਓ ਕ੍ਰਿਤੀ ਨਾਲ ਗੱਲਬਾਤ ਕਰਦੇ ਹਾਂ ਅਤੇ ਲੈਂਦੇ ਹਾਂ ਆਪਣੀ ਪਹਿਲੀ ਫਰਮਾਇਸ਼।
1: ਜੀ ਹੈਲੋ,
2: ਹੈਲੋ, ਮੈਂ ਦਿੰਦਾ ਨਾਟਕਾਂ ਦਾ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਸੁਰ, ਜ਼ਿਲ੍ਹਾ ਲੁਧਿਆਣਾ ਜੀ।
0: ਬਹੁਤ ਬਹੁਤ ਸਵਾਗਤ ਤੁਹਾਡਾ ਯੁਵਾਨੀ ਪ੍ਰੋਗਰਾਮ ਦੇ ਵਿੱਚ।
2: ਹਾਂਜੀ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਜੀ।
1: ਤੇ ਅਸੀਂ ਉਮੀਦ ਕਰਦੇ ਹੁਣ ਤੱਕ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ।
2: ਹਾਂਜੀ ਹਾਂਜੀ।
0: ਤੇ ਅੱਜ ਅਸੀਂ ਗੱਲ ਕੀਤੀ ਸੀ ਕਿ ਨੇਚਰ ਬਾਰੇ, ਤੇ ਤੁਸੀਂ ਆਪਣੀ ਕੀ ਰਾਏ ਦੇਣਾ ਚਾਹੋਗੇ ਸਾਡੇ ਲਿਸਨਰਸ ਨੂੰ?
1: ਤੁਸੀਂ ਕਿਹੜਾ ਗਾਣਾ ਸੁਣਨਾ ਚਾਹੋਗੇ? ਅਸੀਂ ਤੁਹਾਡੀ ਕਿਹੜੇ ਪੰਜਾਬੀ ਗਾਣੇ ਦੀ ਫਰਮਾਇਸ਼ ਨੂੰ ਪਲੇ ਕਰੀਏ ਅੱਜ?
2: ਆਪਾਂ ਗਾਣਾ ਸੁਣਨਾ ਜੀ ਹਰਜੀਤ ਸਰਮਨ ਦਾ, ਗਾਣੇ ਦੇ ਬੋਲੋ ਜੀ।
1: ਤੁਸੀਂ ਗਾਇਆ, ਸਾਨੂੰ ਬੜਾ ਵਧੀਆ ਲੱਗਾ, ਤੇ ਤੁਹਾਡੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ।
2: ਧੰਨਵਾਦ ਜੀ।
0: ਹਾਂਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਤੇ ਨੈਕਸਟ ਤੁਸੀਂ ਵੀ ਹੋ ਸਕਦੇ ਹੋ। ਤੁਸੀਂ ਕੀ ਕਰਨਾ ਹੈ, ਫੋਨ ਚੱਕਣਾ ਹੈ ਤੇ ਡਾਇਲ ਕਰਨਾ 0181-23-2174।
1: ਤੇ ਤੁਸੀਂ ਸਾਨੂੰ ਫੇਸਬੁੱਕ ਤੇ ਮੈਸੇਂਜਰ ਤੇ ਵੀ ਮੈਸੇਜ ਕਰ ਸਕਦੇ ਹੋ। ਗਾਣਾ ਅਸੀਂ ਪਲੇ ਕਰਨ ਜਾ ਰਹੇ ਹਾਂ ਹਰਜੀਤ ਹਰਮਨ ਦਾ ਪਰਦੇਸ ਸੀ, ਗਾਣਾ ਤੁਸੀਂ ਸੁਣਨਾ, ਇੰਜੋਏ ਕਰਨਾ, ਔਰ ਫਟਾਫਟ ਸਾਨੂੰ ਕਾਲ ਕਰੋ ਜਾਂ ਮੈਸੇਜ ਕਰੋ ਤੁਹਾਡੀ ਪੰਜਾਬੀ ਗਾਣੇ ਦੀ ਫਰਮਾਇਸ਼ ਪਲੇ ਕਰਨ ਲਈ। ਅਸੀਂ ਵੇਟ ਕਰ ਰਹੇ ਹਾਂ।

0: ਜੀ ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਸੈਗਮੈਂਟ ਚੱਲ ਰਿਹਾ ਗਾਉਂਦਾ ਪੰਜਾਬ, ਤੇ ਹੁਣ ਸਾਡੇ ਸੈਕਿੰਡ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ।
1: ਹੈਲੋ,
2: ਹਾਂਜੀ, ਹੈਲੋ
1: ਹੈਲੋ, ਕੌਣ ਗੱਲ ਕਰ ਰਹੇ ਜੀ?
2: ਹਰਦੀਪ ਸਿੰਘ ਗੱਲ ਕਰ ਰਿਹਾ ਜੀ, ਲੁਧਿਆਣੇ।
1: ਹਰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ।
2: ਥੈਂਕ ਯੂ ਦੀਦੀ, ਥੈਂਕ ਯੂ ਸੋ ਮਚ ਜੀ।
1: ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ?
2: ਡੈਫੀਨੇਟਲੀ ਜੀ, ਬਿਲਕੁਲ।
0: ਜਿੱਦਾਂ ਤੁਸੀਂ ਸਾਡਾ ਪ੍ਰੋਗਰਾਮ ਹੁਣ ਤੱਕ ਸੁਣਿਆ, ਤੇ ਤੁਹਾਡੀ ਕੀ ਰਾਏ ਹੈ ਸਮਰਸ ਦੇ ਵਿੱਚ ਪੌਦਿਆਂ ਦਾ ਤਾਂ ਐਨੀਮਲਸ ਦਾ ਧਿਆਨ ਰੱਖਣ ਬਾਰੇ?
2: ਬਹੁਤ ਜ਼ਰੂਰੀ ਹੈ ਦੀਦੀ, ਤੁਸੀਂ ਦੇਖ ਰਹੇ ਹੋ ਕਿੰਨਾ ਪੋਲਿਊਸ਼ਨ ਹੋ ਗਿਆ ਜੀ। ਉਹ ਪੋਲਿਊਸ਼ਨ ਸਾਡੇ ਕੀਤਾ ਹੋਇਆ, ਕਿਸੇ ਦਾ ਨਹੀਂ ਕੀਤਾ ਹੋਇਆ
0: ਜੀ।
2: ਸੋ ਬਿਲਕੁਲ, ਵੱਧ ਤੋਂ ਵੱਧ ਪਲਾਂਟਸ ਲਗਾਉਣੇ ਚਾਹੀਦੇ ਨੇ। ਜਿੱਦਾਂ ਹੁਣ ਇੰਨੀ ਗਰਮੀ ਹੈ, ਆਪਾਂ ਨੂੰ ਬਾਹਰ ਪਾਣੀ ਪਾ ਕੇ ਰੱਖਣਾ ਚਾਹੀਦਾ, ਐਨੀਮਲਸ ਵਾਸਤੇ, ਬਰਡਸ ਵਾਸਤੇ ਉਹਦਾ ਖਿਆਲ ਰੱਖਣਾ ਚਾਹੀਦਾ
0: ਜੀ। ਤੇ ਤੁਸੀਂ ਹਰਦੀਪ ਜੀ, ਤੁਸੀਂ ਮੈਸੇਜ, ਤੁਸੀਂ ਸਾਨੂੰ ਸੁਣ ਰਹੇ ਹੋ, ਇਹ ਮੈਸੇਜ ਤੁਹਾਡੇ ਤੱਕ ਪਹੁੰਚਿਆ, ਤੁਸੀਂ ਵੀ ਦੂਸਰਿਆਂ ਨਾਲ ਵੀ ਸ਼ੇਅਰ ਕਰਨਾ ਹੈ, ਅਸੀਂ ਵੀ ਉਮੀਦ ਕਰਾਂਗੇ ਸਾਡੀ ਆਵਾਜ਼ ਦੂਰ ਦੂਰ ਤੱਕ ਪਹੁੰਚੇ।
1: ਹਰਦੀਪ ਜੀ ਦੀ ਫਰਮਾਇਸ਼, ਤੇ ਐਜ਼ ਆਲਵੇਜ਼ ਤੁਹਾਡੀ ਵਾਰੀ ਰੁਕਣੀ ਨਹੀਂ ਚਾਹੀਦੀ ਹੈ। ਤੁਸੀਂ ਵੀ ਕਿਹੜਾ ਨੰਬਰ ਡਾਇਲ ਕਰਨਾ?
0: 081-2342-174।
1: ਤੇ ਫੇਸਬੁੱਕ ਮੈਸੇਂਜਰ ਵੀ ਹੈ ਜੀ, ਉੱਥੇ ਵੀ ਆਪਣੀ ਫਰਮਾਇਸ਼, ਆਪਣਾ ਨਾਮ ਤੇ ਆਪਣੀ ਸਿਟੀ ਦਾ ਨਾਮ ਜ਼ਰੂਰ ਲਿਖ ਕੇ ਪਾਉਣਾ
0: ਜੀ। ਦੋਸਤੋ, ਇਸ ਗਾਣੇ ਨੂੰ ਇੰਜੋਏ ਕਰੋ, ਜਾਣਾ ਕਿਤੇ ਨਹੀਂ, ਅਸੀਂ ਵੀ ਕਿਤੇ ਨਹੀਂ ਜਾ ਰਹੇ ਹਾਂ, ਤੇ ਆਪਣੀ ਫਰਮਾਇਸ਼ ਜਲਦੀ ਜਲਦੀ ਫੋਨ ਕਰੋ, ਸਾਡਾ ਫੋਨ ਤੁਹਾਡੀ ਫਰਮਾਇਸ਼ ਦਾ ਵੇਟ ਕਰ ਰਿਹਾ।

0: ਦੋਸਤੋ, ਗਾਣੇ ਤੋਂ ਬਾਅਦ ਅਸੀਂ ਵਾਪਸ ਆ ਗਏ ਹਾਂ। ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਐਫ ਐਮ ਰੇਨਬੋ। ਪ੍ਰੋਗਰਾਮ ਚੱਲ ਰਿਹਾ ਯੁਵ ਵਾਣੀ, ਅਤੇ ਅਸੀਂ ਆਪਣੇ ਕਾਲਰਸ ਦੇ ਪਿੱਛੇ ਆਪਣੇ ਫੇਸਬੁੱਕ ਵਾਲੇ ਲਿਸਨਰਸ ਨੂੰ ਨਹੀਂ ਭੁੱਲੇ ਹਾਂ। ਸਾਨੂੰ ਫੇਸਬੁੱਕ 'ਤੇ ਵੀ ਮੈਸੇਜ ਆਇਆ,
1: ਨਹੀਂ ਤੇ ਉਹਨਾਂ ਨੇ ਕਹਿ ਦੇਣਾ ਕਰੀਨਾ ਕਿ ਸਾਨੂੰ ਤਾਂ ਭੁੱਲ ਗਏ, ਕਾਲਸ ਹੀ ਕਾਲਸ ਆ ਰਹੀਆਂ ਨੇ। ਤਾਂ ਬਿਲਕੁਲ ਨਹੀਂ, ਗੁਰਪ੍ਰੀਤ ਜੀ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਹੋਏਗੀ। ਗੁਰਪ੍ਰੀਤ ਫਰੋਮ ਤਰਨ ਤਾਰਨ ਅਤੇ ਗੁਰਪ੍ਰੀਤ ਫਰੋਮ ਸੁਲਤਾਨਪੁਰ ਲੋਧੀ
0: ਜੀ। ਦੋਸਤੋ, ਨਾਮ ਵੀ ਸੇਮ ਹੈ ਅਤੇ ਇਤਫਾਕ ਦੇ ਨਾਲ
1: ਗਾਣਾ ਵੀ ਸੇਮ ਹੈ, ਅਤੇ ਜ਼ਰੂਰ ਜੀ ਅਸੀਂ ਤੁਹਾਡੀ ਜ਼ਰੂਰ ਪੂਰੀ ਕਰਾਂਗੇ ਫਰਮਾਇਸ਼। ਇਹਨਾਂ ਨੇ ਫਰਮਾਇਸ਼ ਕੀਤੀ ਹੈ ਮੰਨਤ ਨੂਰ ਦਾ ਗਾਣਾ ਲੌਂਗ ਇਲਾਚੀ। ਵੈਸੇ ਚਾਹ ਵੀ ਬਹੁਤ ਵਧੀਆ ਬਣਦੀ ਨਾ ਲੌਂਗ ਇਲਾਚੀ ਦੀ
0: ਜੀ। ਮਤਲਬ ਮੇਰਾ ਵੀ ਹੁਣ ਚਾਹ ਪੀਣ ਦਾ ਦਿਲ ਕਰ ਰਿਹਾ। ਦੋਸਤੋ, ਤੁਸੀਂ ਗਾਣਾ ਸੁਣੋ, ਅਸੀਂ ਇੱਕ ਹੋਰ ਟੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।

0: ਤੇ ਹੁਣ ਅਗਲੀ ਫਰਮਾਇਸ਼ ਜਿਹੜੀ ਅਸੀਂ ਫੇਸਬੁੱਕ ਦੀ ਹੀ ਲਵਾਂਗੇ ਤੇ ਫਰਮਾਇਸ਼ ਆਈ ਹੈ ਗੁਰਮੀਤ ਜੀ ਵੱਲੋਂ ਜਿਹੜੇ ਜਲੰਧਰ ਤੋਂ ਗੱਲ ਕਰ ਰਹੇ ਨੇ ਤੇ ਉਹਨਾਂ ਦੀ ਫਰਮਾਇਸ਼ ਹੈ ਗਾਣਾ ਲਾ ਦਿਓ ਕਾਲੀ ਐਨਕ।
1: ਤੇ ਦੋਸਤੋ ਤੁਸੀਂ ਵੀ ਸਾਨੂੰ ਫਟਾਫਟ ਕਾਲ ਕਰੋ, ਆਪਣੀ ਫਰਮਾਇਸ਼ਾਂ ਸਾਨੂੰ ਸੈਂਡ ਕਰੋ, ਤੁਹਾਡੀ ਫਰਮਾਇਸ਼ਾਂ ਤੇ ਪੰਜਾਬੀ ਸੌਂਗਸ ਪਲੇ ਕਰਨ ਲਈ ਅਸੀਂ ਵੇਟ ਕਰ ਰਹੇ ਹਾਂ। ਸਾਡੇ ਸਟੂਡੀਓ ਦਾ ਨੰਬਰ ਹੈ 0181 243174। ਗਾਣਾ ਪਲੇ ਕਰਨ ਜਾ ਰਹੇ ਕਾਲੀ ਐਨਕ ਤੇ ਤੁਸੀਂ ਉਹਨੂੰ ਇੰਜੋਏ ਕਰਨਾ ਹੈ।

ਅਪਨ ਜਾ ਰਹੇ ਹਾਂ, ਤੁਸੀਂ ਵੀ ਇੰਜੋਏ ਕਰਨਾ, ਕਾਲ ਕਰੋ ਯਾਰ, ਅਸੀਂ FB ਕਾਲ ਕਰੋ, ਅਸੀਂ FB 'ਤੇ ਮੈਸੇਜਸ ਲੈ ਰਹੇ ਹਾਂ ਅਤੇ ਕਾਲ ਵੀ ਅਸੀਂ ਲੈ ਰਹੇ, ਸਾਡੇ ਸਟੂਡੀਓ ਨੰਬਰ ਹੈ 0181 2342 174, ਗਾਣਾ ਤੁਹਾਡੇ ਲਈ ਪਲੇ ਹੋਣ ਜਾ ਰਿਹਾ, 1 ਮਿਲੀਅਨ।

0: ਜੀ ਦੋਸਤੋ, ਸਾਡੇ ਨਾਲ ਸਾਡੇ ਨੈਕਸਟ ਕਾਲਰ ਜੁੜ ਚੁੱਕੇ ਨੇ, ਉਹਨਾਂ ਦਾ ਸ਼ੋਅ 'ਚ ਸਵਾਗਤ ਕਰਦੇ ਹਾਂ।
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ, ਕਿਵੇਂ ਹੋ ਤੇ ਕੌਣ ਗੱਲ ਕਰ ਰਿਹਾ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ।
0: ਜੀ ਪੌਲ ਜੀ, ਕਿਵੇਂ ਹੋ ਤੁਸੀਂ?
1: ਬਿਲਕੁਲ ਠੀਕ ਹੈ ਮੈਡਮ, ਬਹੁਤ ਵਧੀਆ।
0: ਜੀ ਅਸੀਂ ਵੀ ਬਹੁਤ ਵਧੀਆ। ਅਤੇ ਆਕਾਸ਼ਵਾਣੀ ਨਾਲ ਤੁਸੀਂ ਜੁੜੇ ਹੋ, ਤੁਸੀਂ ਆਪਣੇ ਪੰਜਾਬੀ ਗਾਣੇ ਦੀ ਸਾਨੂੰ ਫਰਮਾਇਸ਼ ਦੱਸ ਦਿਓ, ਕਿਉਂਕਿ ਸਮਾਂ ਜੋ ਹੈ ਨਾ ਬਹੁਤ ਤੇਜ਼ੀ ਨਾਲ ਟਿਕ ਟਿਕ ਹੋ ਕੇ ਨਿਕਲ ਰਿਹਾ।
1: ਹਾਂਜੀ ਮੈਡਮ ਜੀ, ਮੈਂ ਗਾਣਾ ਸੁਣਨਾ ਹੈ ਸਾਬਰ ਗੋਟੀ ਦਾ, ਮੌਸਮ ਵਾਂਗੂ ਬਦਲ ਗਿਆ, ਰੁੱਖਾਂ ਵਾਂਗਰ ਖੜੇ ਰਹੇ।
0: ਜੀ
1: ਸਾਨੂੰ ਇੱਕ ਰੁੱਖ ਜਿਉਣਾ ਚਾਹੀਦਾ, ਹੁਣ ਗਰਮ ਮੌਸਮ ਆ ਤੇ ਗਰਮੀ ਦੇਖੋ ਕਿੰਨੀ ਵੱਧ ਗਈ ਆ, ਤੇ ਇਸ ਕਰਕੇ ਸਾਨੂੰ ਰੁੱਖ ਹੀ ਲਾਈਏ ਤੇ ਵਾਤਾਵਰਨ ਨੂੰ ਬਚਾਈਏ।
0: ਜੀ, ਰੁੱਖਾਂ ਨੂੰ ਲਾਉਣਾ ਵੀ ਚਾਹੀਦਾ ਔਰ ਵਾਤਾਵਰਨ ਨੂੰ ਬਚਾਉਣਾ ਵੀ ਚਾਹੀਦਾ। ਤਾਂ ਤੁਸੀਂ ਸਾਡੇ ਨਾਲ ਜੁੜੇ, ਸਾਡੇ ਮੈਸੇਜ ਨੂੰ ਤੁਸੀਂ ਅੱਗੇ ਵਧਾਇਆ, ਉਸ ਦੇ ਲਈ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਜੀ ਤੇ ਦੋਸਤੋ, ਤੁਸੀਂ ਵੀ ਸਾਨੂੰ ਸਟੂਡੀਓ ਦੇ ਵਿੱਚ ਫਟਾਫਟ ਕਾਲ ਕਰੋ, ਐਫ ਬੀ 'ਤੇ ਫਟਾਫਟ ਮੈਸੇਜ ਭੇਜੋ, ਕਿਉਂਕਿ ਸਾਡਾ ਜੋ ਸ਼ੋਅ ਦਾ ਟਾਈਮ ਹੈ ਨਾ ਉਹ ਨਿਕਲਦਾ ਜਾ ਰਿਹਾ। ਗਾਣਾ ਤੁਸੀਂ ਸੁਣੋ ਸਾਬਰ ਕੋਟੀ ਦੀ ਆਵਾਜ਼ ਦੇ ਵਿੱਚ, ਰੁੱਖਾਂ ਵਾਂਗੂ ਖੜੇ ਰਹੇ।

0: ਹੋ ਗਿਆ ਜੀ ਹੁਸਨ ਤੋਬਾ ਤੋਬਾ ਤੇ ਅੱਜ ਤੇ ਗ੍ਰੈਟੀਨਾ ਮੈਂ ਹਜੇ ਗੱਲ ਹੀ ਕਰ ਰਹੀ ਸੀ ਮੈਂ ਤੇ ਗ੍ਰੈਟੀਨਾ ਕਿ ਅੱਜ ਤੇ ਕੱਪ ਦੋ ਹੋ ਗਏ ਆ ਚਾਹ ਦੇ ਹੁਣ ਬਸ ਬਹੁਤ ਹੋ ਗਿਆ ਅਤੇ ਪ੍ਰੋਗਰਾਮ ਦੀ ਜਿਹੜੀ ਟਾਈਮਿੰਗ ਹੈ ਉਹ ਸਾਨੂੰ ਹੁਣ ਇਜਾਜ਼ਤ ਨਹੀਂ ਦੇ ਰਹੀ ਹੈ
1: ਅਤੇ ਹੁਣ ਮੈਨੂੰ ਅੱਜ ਕ੍ਰਿਟੀਨਾ ਨੂੰ
0: ਅਤੇ ਅੱਜ ਪ੍ਰੀਤੀ ਨੂੰ
1: ਦਿਓ ਇਜਾਜ਼ਤ
0: ਨਮਸਕਾਰ।

ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰਜ ਰੀਆ ਦੇ ਨਾਲ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸ ਚੀਜ਼ ਦੇ ਬਾਰੇ ਕਰਾਂਗੇ ਕਿਸ ਚੀਜ਼ ਦੇ ਬਾਰੇ ਨਹੀਂ ਕਰਾਂਗੇ ਉਹ ਵੀ ਮੈਂ ਤੁਹਾਨੂੰ ਦੱਸੂੰਗੀ ਪਰ ਫਿਲਹਾਲ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਗਾਣਾ ਮੈਂ ਕਿਹਾ ਪਹਿਲੇ ਤੁਹਾਨੂੰ ਗਾਣਾ ਸੁਣਾ ਦਿੱਤਾ ਜਾਵੇ ਫਿਰ ਉਹਦੇ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਉਹ ਤਾਂ ਆਪਾਂ ਕਰਨੀ ਹੋਈ ਹੈ ਸੋ ਜਿਹੜਾ ਗਾਣਾ ਹੈਗਾ ਹੈ ਜੀ ਬਹੁਤ ਹੀ ਵਧੀਆ ਗਾਣਾ ਹੈ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਉਹ ਵੀ ਇਸ ਗਾਣੇ ਦੇ ਉਸ ਪਾਰ ਜ਼ਰੂਰ ਕਰੂੰਗੀ

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ ਅਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਕਿ ਅਸੀਂ ਨਾ ਅਕਸਰ ਜਦੋਂ ਸਾਨੂੰ ਕੋਈ ਵੀ ਕੁਛ ਕਹਿੰਦਾ ਹੈ ਨਾ ਕੁਛ ਵੀ ਕਰਨ ਨੂੰ ਕਹਿ ਦਿੰਦਾ ਅਤੇ ਆਪਾਂ ਨਾ ਅਕਸਰ ਉਹਨੂੰ ਹਾਂ ਕਹਿ ਦਿੰਦੇ ਹਾਂ। ਬਹੁਤ ਸਾਰੀ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਸਾਡਾ ਕਰਨ ਦਾ ਜੀ ਨਹੀਂ ਕਰਦਾ ਅਤੇ ਬਸ ਆਊਟ ਆਫ ਸੁਸਾਇਟੀ ਪ੍ਰੈਸ਼ਰ, ਆਊਟ ਆਫ ਲੋਕਾਂ ਦੀ ਐਕਸਪੈਕਟੇਸ਼ਨਸ ਅਸੀਂ ਉਸ ਚੀਜ਼ ਨੂੰ ਹਾਂ ਕਰ ਦਿੰਦੇ ਹਾਂ, ਭਾਵੇਂ ਉਹ ਸਾਡੇ ਲਈ ਸਹੀ ਵੀ ਨਾ ਹੋਵੇ, ਭਾਵੇਂ ਸਾਡਾ ਕਰਨ ਨੂੰ ਮਨ ਵੀ ਨਾ ਕਰੇ, ਭਾਵੇਂ ਉਹ ਅਸੀਂ ਕਰ ਵੀ ਨਾ ਸਕੀਏ। ਸੋ ਨਾ ਕਹਿਣਾ ਬਹੁਤ ਜ਼ਰੂਰੀ ਹੁੰਦਾ ਕਿਸੇ ਕਿਸੇ ਥਾਂ 'ਤੇ, ਕਿਸ ਕਿਸ ਥਾਂ 'ਤੇ ਨਾ ਕਹਿਣਾ ਸਾਨੂੰ ਚਾਹੀਦਾ ਹੈ, ਕਿਸ ਕਿਸ ਥਾਂ 'ਤੇ ਸਾਨੂੰ ਬਾਉਂਡਰੀ ਸੈੱਟ ਕਰਨੀ ਚਾਹੀਦੀ ਹੈ ਅਤੇ ਕਦੋਂ ਕਦੋਂ ਆਪਣੀ ਐਨਰਜੀ ਨੂੰ ਬਚਾਉਣਾ ਚਾਹੀਦਾ ਨਾ ਕਹਿ ਕੇ। ਇਸ ਸਭ ਬਾਰੇ ਅੱਜ ਗੱਲਬਾਤ ਕਰਾਂਗੇ ਕਿਉਂਕਿ ਕਹਿੰਦੇ ਨੇ ਨਾ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਨਾ ਕਹਿੰਦੇ ਹੋ ਜੋ ਤੁਹਾਡੇ ਮੁਤਾਬਿਕ ਨਹੀਂ ਹੁੰਦੀ ਤਾਂ ਤੁਸੀਂ ਆਪਣੇ ਆਪ ਨੂੰ ਹਾਂ ਕਹਿੰਦੇ ਹੋ। ਸੋ ਅੱਜ ਆਪਾਂ ਸਿੱਖਾਂਗੇ ਪ੍ਰੋਗਰਾਮ ਇਸ ਲਵ ਯੂ ਪ੍ਰੋਗਰਾਮ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਕਿ ਕਿਸੇ ਚੀਜ਼ ਨੂੰ ਨਾ ਕਹਿ ਕੇ ਆਪਣੇ ਆਪ ਨੂੰ ਹਾਂ ਕਿਵੇਂ ਕਹੀਦੀ ਆ। ਫਿਲਹਾਲ ਤੁਹਾਡੇ ਲਈ ਗਾਣਾ ਪੇਸ਼ ਕਰ ਰਹੀ ਹੈ ਅਮਰਿੰਦਰ ਗਿੱਲ ਹੋਣਾ ਦਾ ਬਹੁਤ ਹੀ ਪਿਆਰਾ ਜਿਹਾ ਗਾਣਾ ਅਤੇ ਇਸ ਗਾਣੇ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਟਿਪਸ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਊਂਗੇ ਇਹਦੇ ਪ੍ਰੋਗਰਾਮ ਲਵ ਯੂ ਜ਼ਿੰਦਗੀ।

ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਆਰ ਜੇ ਰੀਆ ਦੇ ਨਾਲ, ਅਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿੱਦਾਂ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਬਿਨਾਂ ਸੋਚੇ ਸਮਝੇ ਹਾਂ ਕਰ ਦਿੰਦੇ ਹਾਂ ਅਤੇ ਕਿਤੇ ਨਾ ਕਿਤੇ ਅਸੀਂ ਆਪਣਾ ਨੁਕਸਾਨ ਕਰਦੇ ਹਾਂ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਯਾਰ ਕਿ ਆਪਾਂ ਹਰ ਇੱਕ ਚੀਜ਼ ਨੂੰ ਮਤਲਬ ਇੰਨੀ ਆਸਾਨੀ ਨਾਲ ਹਾਂ ਕਿਉਂ ਕਰ ਦਿੰਦੇ ਹਾਂ, ਕਿਉਂਕਿ ਸਾਨੂੰ ਸੋਸਾਇਟੀ ਵੱਲੋਂ ਸਿਖਾਇਆ ਜਾਂਦਾ ਹੈ ਕਿ ਅਸੀਂ ਨਾਈਸ ਬਣ ਕੇ ਰਹਿਣਾ, ਲੋਕ ਸਾਨੂੰ ਨਾਈਸ ਤਰੀਕੇ ਨਾਲ ਦੇਖਣ, ਸਾਡੇ ਬਾਰੇ ਚੰਗੀਆਂ ਚੰਗੀਆਂ ਗੱਲਾਂ ਕਰਨ। ਪਰ ਇੱਕ ਗੱਲ ਅਸੀਂ ਭੁੱਲ ਜਾਂਦੇ ਹਾਂ ਕਿ ਦੁਨੀਆ ਕਦੇ ਵੀ ਕਿਸੇ ਨੂੰ ਹਮੇਸ਼ਾ ਚੰਗਾ ਨਹੀਂ ਕਹਿੰਦੀ। ਜੇ ਲੋਕ ਸਾਨੂੰ ਅੱਜ ਚੰਗਾ ਕਹਿ ਰਹੇ ਨੇ ਤਾਂ ਕੱਲ੍ਹ ਮਾੜਾ ਕਹਿਣਗੇ, ਜੇ ਇੱਕ ਬੰਦਾ ਸਾਨੂੰ ਚੰਗਾ ਕਹਿ ਰਿਹਾ ਤਾਂ ਦੂਜਾ ਬੰਦਾ ਸਾਨੂੰ ਮਾੜਾ ਹੀ ਕਹੇਗਾ। ਸੋ ਦੁਨੀਆ ਨੂੰ ਖੁਸ਼ ਕਰਨ ਦੇ ਲਈ ਅਸੀਂ ਅਕਸਰ ਆਪਣੇ ਆਪ ਨੂੰ, ਆਪਣੀ ਖੁਸ਼ੀਆਂ ਨੂੰ, ਆਪਣੇ ਟਾਈਮ ਨੂੰ, ਆਪਣੀ ਐਨਰਜੀ ਨੂੰ ਸੈਕਰੀਫਾਈਸ ਕਰ ਦਿੰਦੇ ਹਾਂ। ਇਸ ਕਰਕੇ ਅਸੀਂ ਬਿਨਾਂ ਸੋਚੇ ਸਮਝੇ ਲੋਕਾਂ ਦੇ ਪ੍ਰੈਸ਼ਰ 'ਚ ਆ ਕੇ ਕਿਸੇ ਵੀ ਗੱਲ ਨੂੰ ਹਾਂ ਕਹਿ ਦਿੰਦੇ ਹਾਂ। ਪਰ ਅੱਜ ਆਪਾਂ ਸਿੱਖ ਰਹੇ ਹਾਂ ਕਿ ਕਿਵੇਂ ਅਸੀਂ ਆਪਣੇ ਆਪ 'ਤੇ ਫੋਕਸ ਕਰਨਾ ਹੈਗਾ ਹੈ, ਅਤੇ ਜਿਹੜੀ ਚੀਜ਼ ਸਾਨੂੰ ਨਹੀਂ ਅੱਛੀ ਲੱਗਦੀ, ਜਿਹੜੀ ਚੀਜ਼ ਨੂੰ ਕਰਨ ਦਾ ਸਾਡਾ ਮਨ ਨਹੀਂ ਹੈਗਾ, ਜਾਂ ਜਿਹੜੀ ਚੀਜ਼ 'ਚ ਸਾਡਾ ਨੁਕਸਾਨ ਹੈ ਸੋਸਾਇਟੀ ਦੇ ਪ੍ਰੈਸ਼ਰ 'ਚ ਆ ਕੇ, ਪੀਅਰ ਪ੍ਰੈਸ਼ਰ 'ਚ ਆ ਕੇ ਅਸੀਂ ਉਹਨੂੰ ਨਾ ਕਰਨੀ ਸਿੱਖ ਰਹੇ ਹਾਂ ਅੱਜ। ਸੋ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਰਿਪੂ ਦਮਨ ਸੈਲੀ ਦੀ ਆਵਾਜ਼ ਵਿੱਚ, ਕੁਰਤੀ ਮੇਰੀ ਛੀਨ ਦੀ, ਅਤੇ ਇਸ ਗਾਣੇ ਦੇ ਉਸ ਪਾਰ ਹੋਰ ਬਹੁਤ ਸਾਰੀਆਂ ਟਿਪਸ ਲੈ ਕੇ ਹਾਜ਼ਰ ਹੋ ਜਾਊਂਗੀ।

0: ਜਾ ਟੋਲਾ ਵੇ ਜਾਂਦਾ ਈ ਤੇਰੇ ਨਾਲ ਸਾਡਾ ਪੋਲਾ ਵੇ।
1: ਕਹਿੰਦੇ ਨੇ ਕਿ ਖੁਦ ਦੀ ਕਦਰ ਕਰਨੀ ਸਿੱਖ ਲੈਣੀ ਚਾਹੀਦੀ ਹੈ, ਖੁਦ ਦੀ ਕਦਰ ਕਰਨੀ ਸਿੱਖ ਲੈਣੀ ਚਾਹੀਦੀ ਹੈ। ਹਰ ਦਰਵਾਜ਼ੇ 'ਤੇ ਦਸਤਖਤ ਦੇਣਾ ਜ਼ਰੂਰੀ ਨਹੀਂ ਹੁੰਦਾ। ਅਤੇ ਇਹਦੀ ਪਰਸਨਲ ਸਟੋਰੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਹੁੰਦਾ ਕਿ ਇੱਕ ਵਾਰੀ ਨਾ ਮੇਰੀ ਮੰਮੀ ਮੈਨੂੰ ਕਹਿੰਦੇ ਕਿ ਚੱਲ ਆਪਾਂ ਨਾ ਕਿਸੇ ਫੰਕਸ਼ਨ 'ਤੇ ਜਾਣਾ ਹੈ। ਮੇਰਾ ਬਿਲਕੁਲ ਮਨ ਨਹੀਂ ਸਕ ਮ ਬਿਲਕੁਲ

ਮਾਨੀ ਸੀ, ਕੰਮ ਤੋਂ ਆਈ, ਮੈਂ ਥੱਕੀ ਹੋਈ ਸੀਗੀ ਅਤੇ ਮੈਂ ਮੰਮਾ ਨੂੰ ਮਨਾ ਕਰ ਦਿੱਤਾ, ਪਰ ਜਿੱਦਾਂ ਕਿੱਦਾਂ ਘਰਦਿਆਂ ਨੂੰ ਮਨਾ ਨਹੀਂ ਕਰ ਸਕਦੇ ਅਤੇ ਮੰਮੀ ਮੈਨੂੰ ਉੱਥੇ ਉਸ ਫੰਕਸ਼ਨ 'ਤੇ ਲੈ ਗਈ। ਉਸ ਫੰਕਸ਼ਨ 'ਤੇ ਜਦੋਂ ਗਈ ਤਾਂ ਮੈਨੂੰ ਰਿਅਲਾਈਜ਼ ਹੋਇਆ ਕਿ ਇੱਕ ਤਾਂ ਮੇਰਾ ਸਿਰ ਪਹਿਲੇ ਹੀ, ਮਤਲਬ ਪਹਿਲੇ ਹੀ ਮੇਰੀ ਤਬੀਅਤ ਠੀਕ ਨਹੀਂ ਸੀਗੀ, ਉਸ ਤੋਂ ਬਾਅਦ ਜਦੋਂ ਉਸ ਫੰਕਸ਼ਨ 'ਤੇ ਮੈਂ ਜਾਂਦੀ ਹਾਂ ਅਤੇ ਮੈਨੂੰ ਕੁਝ ਅੱਛਾ ਨਹੀਂ ਲੱਗਦਾ, ਮੈਂ ਕੁਝ ਖਾ ਪੀ ਨਹੀਂ ਪਾ ਰਹੀ ਕਿਉਂਕਿ ਤਬੀਅਤ ਠੀਕ ਨਹੀਂ ਸੀਗੀ, ਅਤੇ ਇਸ ਕਰਕੇ ਮੇਰਾ ਜਿਹੜਾ ਟਾਈਮ ਮੈਂ ਰੈਸਟ ਕਰਨ 'ਤੇ ਲਗਾਉਣਾ ਸੀ ਜਾਂ ਜਿਹੜਾ ਟਾਈਮ ਮੈਂ ਸੌਣ 'ਤੇ ਲਗਾਉਣਾ ਸੀਗਾ, ਉਸ ਟਾਈਮ ਨੂੰ ਮੈਂ ਜਸਟ ਪ੍ਰੈਸ਼ਰ 'ਚ ਆ ਕੇ ਕਿ ਨਹੀਂ ਮੈਨੂੰ ਜਾਣਾ ਚਾਹੀਦਾ ਹੈ, ਉਹ ਬੁਰਾ ਮੰਨ ਜਾਣਗੇ, ਅਤੇ ਉਸ ਚੀਜ਼ 'ਚ ਆ ਕੇ ਸਿਰਫ, ਮਤਲਬ ਉਸ ਮੈਂਟਲ ਪ੍ਰੈਸ਼ਰ 'ਚ ਆ ਕੇ ਮੈਂ ਹਾਂ ਕਰ ਦਿੱਤੀ, ਅਤੇ ਲਾਸਟ 'ਤੇ ਸਿਰਫ ਮੇਰਾ ਹੀ ਨੁਕਸਾਨ ਹੋਇਆ, ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਹੋਇਆ। ਇੱਥੋਂ ਤੱਕ ਤਾਂ ਮੈਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਜੇ ਤੂੰ ਕੁਝ ਖਾਣਾ ਪੀਣਾ ਹੀ ਨਹੀਂ ਇੰਜੋਏ ਨਹੀਂ ਕਰਨਾ ਤਾਂ ਫਿਰ ਤੂੰ ਆਈ ਕਿਉਂ ਆ? ਸੋ ਇਸ ਕਰਕੇ ਹਰ ਵਾਰੀ ਹਰ ਇੱਕ ਚੀਜ਼ ਨੂੰ, ਹਰ ਇੱਕ ਪਲਾਨ ਨੂੰ ਯੈਸ ਕਹਿ ਦੇਣਾ ਜ਼ਰੂਰੀ ਨਹੀਂ ਹੁੰਦਾ, ਕਦੇ ਕਦੇ ਸਾਨੂੰ ਆਪਣੀ ਪਰਸਨਲ ਸਿਚੁਏਸ਼ਨਸ ਵੀ ਵੇਖਣੀਆਂ ਚਾਹੀਦੀਆਂ ਨੇ, ਆਪਣੇ ਆਪ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਕਿਸ ਚੀਜ਼ ਵਿੱਚ ਕੰਫਰਟੇਬਲ ਹੈਗੇ ਹਾਂ ਕਿ ਨਹੀਂ ਹੈਗੇ, ਕਿਉਂਕਿ ਮੈਨੂੰ ਲੱਗਦਾ ਕਿ ਜੇ ਸਾਡਾ ਖੁਦ ਦਾ ਕੱਪ ਭਰਿਆ ਹੋਇਆ ਅਸੀਂ ਤਾਂ ਹੀ ਬਾਕੀਆਂ ਨੂੰ ਵੀ ਦੇ ਸਕਦੇ ਹਾਂ, ਜੇ ਸਾਡੇ ਕੋਲ ਖੁਦ ਵੀ, ਅਸੀਂ ਖੁਦ ਖੁਸ਼ ਹਾਂ ਅਸੀਂ ਤਾਂ ਹੀ ਆਪਣੇ ਆਲੇ ਦੁਆਲੇ ਲੋਕਾਂ ਨੂੰ ਵੀ ਖੁਸ਼ ਰੱਖ ਸਕਦੇ ਹਾਂ। ਸੋ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਆਪ ਦੀ ਕਦਰ ਕਰੀਏ ਅਤੇ ਆਪਣੇ ਸਮੇਂ ਦੀ ਵੀ ਕਦਰ ਕਰੀਏ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ ਤੁਸੀਂ ਪ੍ਰਦੇਸ਼ਿਕ ਚੈਨਲ ਤੋਂ ਸੁਣੋਗੇ ਪੰਜਾਬੀ 'ਚ ਖਬਰਾਂ।

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ ਅਤੇ ਹੁਕਮ ਸਿੰਘ ਵੀ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ।
2: ਹਰ ਘਰ ਸੂਰਿਆ ਘਰ।
3: ਫੋਰੈਕਸ ਟ੍ਰੇਡਿੰਗ ਹੁਣ
4: ਇੱਕ ਟ੍ਰੇਡ ਵਿੱਚ ਸਿਕਸਰ
5: ਇਹ ਅਟਕਿਆ।
6: ਪ੍ਰਸਿੱਧ ਪਹਿਲਾਂ ਸੁਰੱਖਿਆ, ਨਹੀਂ ਤਾਂ ਕਲੀਨ ਬੋਰਡ। ਅਨਆਥੋਰਾਈਜ਼ਡ ਪਲੇਟਫਾਰਮਾਂ ਤੇ ਫੋਰੈਕਸ ਟ੍ਰੇਡਿੰਗ ਮਤਲਬ ਨੁਕਸਾਨ, ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ।
7: ਮਤਲਬ ਨੁਕਸਾਨ ਦੀ ਹੈਟ੍ਰਿਕ। ਇਸ ਲਈ RBI ਦੀ ਵੈਬਸਾਈਟ ਤੇ ਜਾਓ, ਅਧਿਕਾਰਿਤ ਸੂਚੀ ਦੀ ਜਾਂਚ ਕਰੋ।
6: RBI ਕਹਿੰਦਾ ਹੈ,
8: ਜਾਣਕਾਰ ਬਣੋ, ਸੁਚੇਤ ਰਹੋ।
9: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਬਲਵਿੰਦਰ ਸਿੰਘ ਬਾਘਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਘਰੇਲੂ ਰਸੋਈ ਗੈਸ LPG ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਕੀਮਤਾਂ 'ਤੇ ਮਿਲ ਰਹੀ ਹੈ। CBI ਵੱਲੋਂ IDFC ਫਸਟ ਬੈਂਕ ਅਤੇ AU ਫਾਈਨੈਂਸ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇਮਾਰੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ਼੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਫਿਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ, ਲੋਕਾਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ LPG ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਭਾਰਤ ਵਿੱਚ ਘਰੇਲੂ ਰਸੋਈ ਗੈਸ LPG ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਕੀਮਤਾਂ 'ਤੇ ਮਿਲ ਰਹੀ ਹੈ। ਇੱਕ ਬਿਆਨ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਸਿਲੰਡਰ ਕਿਸੇ ਵੀ ਗੁਆਂਢੀ ਦੇਸ਼ਾਂ ਨਾਲੋਂ ਸਸਤਾ ਹੈ ਅਤੇ ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਵਰਗੀਆਂ ਵਿਕਸਿਤ ਆਰਥਿਕਤਾਵਾਂ ਵਿੱਚ ਕੀਮਤ ਤੋਂ ਬਹੁਤ ਘੱਟ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਇੱਕ ਲਾਭਪਾਤਰੀ ਸਾਲਾਨਾ ਪਹਿਲੇ 4 ਰੀਫਿਲ 'ਤੇ 300 ਰੁਪਏ ਦਾ ਸਿੱਧਾ ਲਾਭ ਤਬਾਦਲਾ ਪ੍ਰਾਪਤ ਕਰਨ ਤੋਂ ਬਾਅਦ 14.2 ਕਿਲੋਗ੍ਰਾਮ LPG ਸਿਲੰਡਰ ਲਈ 642 ਰੁਪਏ ਅਦਾ ਕਰਦਾ ਹੈ, ਜਦੋਂ ਕਿ ਦਿੱਲੀ ਵਿੱਚ ਇੱਕ ਆਮ ਖਪਤਕਾਰ ਲਈ ਪ੍ਰਚੂਨ ਕੀਮਤ 942 ਰੁਪਏ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਕੱਲ੍ਹ IDFC ਫਸਟ ਬੈਂਕ ਅਤੇ AU ਫਾਈਨੈਂਸ ਧੋਖਾਧੜੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇ ਮਾਰੇ। ਇਹ ਮਾਮਲਾ ਹਰਿਆਣਾ ਸਰਕਾਰ ਦੇ 8 ਵਿਭਾਗਾਂ ਅਤੇ ਚੰਡੀਗੜ੍ਹ ਨਗਰ ਨਿਗਮ ਅਤੇ ਚੰਡੀਗੜ੍ਹ ਰਿਨਿਊਏਬਲ ਐਨਰਜੀ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ ਕ੍ਰੈਸਟ ਦੇ 2 ਵਿਭਾਗਾਂ ਵਿੱਚ 661 ਕਰੋੜ ਰੁਪਏ ਦੇ ਗਬਨ ਅਤੇ ਸਰਕਾਰੀ ਧਨ ਦੀ ਹੇਰਾਫੇਰੀ ਨਾਲ ਸੰਬੰਧਿਤ ਹੈ। CBI ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੇਨਿਜ਼ਮੀਆਂ ਅਤੇ ਅਪਰਾਧ ਤੋਂ ਪ੍ਰਾਪਤ ਰਕਮਾਂ ਹਾਸਲ ਕਰਨ ਦੇ ਮਾਮਲੇ ਵਿੱਚ ਹਰਿਆਣਾ ਕਾਡਰ ਦੇ ਸੀਨੀਅਰ ਲੋਕ ਸੇਵਕਾਂ ਅਤੇ ਇੱਕ ਨਿੱਜੀ ਸਲਾਹਕਾਰ ਫਰਮ ਦੇ ਡਾਇਰੈਕਟਰ ਦੇ ਰਿਹਾਇਸ਼ੀ ਟਿਕਾਣਿਆਂ 'ਤੇ ਛਾਪੇ ਮਾਰੇ ਨੇ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੋਕ ਸੇਵਕਾਂ ਨੇ ਬੈਂਕ ਅਧਿਕਾਰੀਆਂ ਨਾਲ ਮਿਲੀ ਭੁਗਤ ਕੀਤੀ ਸੀ ਅਤੇ ਖਾਤੇ ਖੋਲ੍ਹਣ, ਧਨ ਦੇ ਤਬਾਦਲੇ ਅਤੇ ਗਬਨ ਵਿੱਚ ਮਦਦ ਕੀਤੀ ਸੀ। CBI ਇਸ ਮਾਮਲੇ ਵਿੱਚ ਪਹਿਲਾਂ ਹੀ 2 ਵਿਭਾਗਾਂ ਦੇ ਲੋਕ ਸੇਵਕਾਂ ਦੀ ਭੂਮਿਕਾ ਦਾ ਵੇਰਵਾ ਦਿੰਦਿਆਂ ਪਹਿਲੀ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਝੋਰੜ ਵਿੱਚ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ ਨੂੰ ਆਪਣੇ ਤੌਰ 'ਤੇ ਧਿਆਨ 'ਚ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਹੈ ਕਿ ਇਹ ਮਾਮਲਾ ਅਖਬਾਰ ਵਿੱਚ ਛਪੀ ਖਬਰ ਰਾਹੀਂ ਉਹਨਾਂ ਦੇ ਧਿਆਨ ਵਿੱਚ ਆਇਆ ਹੈ, ਜਿਸ ਨੂੰ ਕਮਿਸ਼ਨ ਵੱਲੋਂ ਆਪਣੇ ਤੌਰ 'ਤੇ ਧਿਆਨ 'ਚ ਲੈਂਦਿਆਂ SSP ਸ਼੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਵਿਸ਼ਵ ਖੁਰਾਕ ਸੁਰੱਖਿਆ ਦਿਵਸ ਅੱਜ ਵਿਸ਼ਵ

0: ਦਰ 'ਤੇ ਮਨਾਇਆ ਜਾ ਰਿਹਾ ਹੈ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਹੈ ਅਤੇ ਸਮੂਹਕ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਕ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਅਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਪੇਸ਼ ਹੈ ਇੱਕ ਰਿਪੋਰਟ।
1: ਇਸ ਸਾਲ ਦੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦਾ ਵਿਸ਼ਾ ਹੈ ਸਮੱਸਿਆ ਤੋਂ ਹੱਲ ਤੱਕ ਹਰ ਥਾਂ ਸੁਰੱਖਿਅਤ ਭੋਜਨ ਤੇ ਇਹ ਖੇਤ ਤੋਂ ਪਲੇਟ ਤੱਕ ਸਫਾਈ ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਹਰ ਸਾਲ 7 ਜੂਨ ਨੂੰ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਰਾਸ਼ਟਰੀ ਅਧਿਕਾਰੀਆਂ ਸਿਵਲ ਸਮਾਜ ਸਿੱਖਿਆ ਖੇਤਰ ਦੇ ਨਾਲ ਜੁੜੇ ਲੋਕਾਂ ਅਤੇ ਦੁਨੀਆਂ ਭਰ ਦੇ ਹੋਰ ਹਿੱਸੇਦਾਰਾਂ ਦੇ ਨਾਲ ਰਲ ਕੇ ਵਿਸ਼ਵ ਭੋਜਨ ਸੁਰੱਖਿਆ ਦਿਵਸ ਮਨਾਉਂਦੇ ਨੇ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਅਤੇ ਸਮੂਹਿਕ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ। ਵਿਸ਼ਵ ਭੋਜਨ ਸੁਰੱਖਿਆ ਦਿਵਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਾਗਰਿਕਾਂ ਨੂੰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਅਪਣਾਉਣ ਅਤੇ ਇੱਕ ਤੰਦਰੁਸਤ ਅਤੇ ਆਤਮ ਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਤੋਂ ਦੁਹਰਾਇਆ ਕਿ ਖਾਣਾ ਪਕਾਉਣ ਵਾਲੇ ਤੇਲ ਦੀ ਖਪਤ ਨੂੰ 10% ਤੱਕ ਘਟਾਓ ਅਤੇ ਬਿਹਤਰ ਸਿਹਤ ਅਤੇ ਇੱਕ ਮਜ਼ਬੂਤ ਰਾਸ਼ਟਰ ਲਈ ਸੰਤੁਲਿਤ ਖੁਰਾਕ ਅਪਣਾਓ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਨਸ਼ਿਆਂ ਵਿਰੁੱਧ ਲੜਾਈ ਫੈਸਲਾਕੁੰਨ ਦੌਰ 'ਚ ਪੁੱਜ ਗਈ ਹੈ। ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਪਿੰਡ ਬਾਦਲ ਦੇ ਰੈਸਟ ਹਾਊਸ ਵਿਖੇ ਪੇਂਡੂ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਇੱਕ ਅਹਿਮ ਬੈਠਕ ਕਰਦਿਆਂ ਮੰਤਰੀ ਨੇ ਕਿਹਾ ਹੈ ਕਿ ਅੱਜ ਨਸ਼ਿਆਂ ਵਿਰੁੱਧ ਸਾਰਾ ਪੰਜਾਬ ਇਕਜੁੱਟ ਹੋ ਗਿਆ ਏ। ਸ੍ਰੀ ਖੁੱਡੀਆਂ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਬਣੀ ਲੋਕ ਲਹਿਰ ਨੂੰ ਕਾਮਯਾਬ ਕਰਕੇ ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ 8 ਜੂਨ ਨੂੰ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਤੇ ਸ਼ੁਰੂ ਹੋਵੇਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿੱਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਪ੍ਰਿਆ ਸੀਨ ਸ਼ਾਸਤਰੀ ਸੰਤਾਰ ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਂਦੇ ਦਿਨਾਂ 'ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 10 ਜੂਨ ਤੱਕ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਗਈ ਹੈ। ਇਸ ਦੌਰਾਨ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲ ਪੰਜਾਬ ਵਿੱਚ ਬਠਿੰਡਾ 44.8°C ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਹਿਸਾਰ 42.4°C ਨਾਲ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਕੇਂਦਰੀ ਨੌਜਵਾਨ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਫਿੱਟ ਇੰਡੀਆ ਸੰਡੇ ਜ਼ੋਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ ਵਿੱਚ ਹਿੱਸਾ ਲਿਆ। ਚੰਡੀਗੜ੍ਹ 'ਚ ਖੇਡ ਵਿਭਾਗ ਨੇ ਵੀ ਫਿੱਟ ਇੰਡੀਆ ਸੰਡੇ ਜ਼ੋਨ ਸਾਈਕਲ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਕਰੀਬ 700 ਵਿਦਿਆਰਥੀਆਂ ਅਤੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਪੰਜਾਬ 'ਚ ਵੀ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਨੇ ਵੀ 7 ਕਿਲੋਮੀਟਰ ਦੀ ਸਾਈਕਲ ਰੈਲੀ ਦਾ ਆਯੋਜਨ ਕੀਤਾ। ਉਧਰ ਡੈਕਾਥਲੋਨ ਜਲੰਧਰ ਵੱਲੋਂ ਵੀ ਫਿੱਟ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ, ਖੇਡ ਭਾਰਤੀ ਪੰਜਾਬ, ਜ਼ਿਲ੍ਹਾ ਸਾਈਕਲ ਐਸੋਸੀਏਸ਼ਨ ਜਲੰਧਰ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਾਈਕਲੋਥੋਨ ਦਾ ਆਯੋਜਨ ਕੀਤਾ ਗਿਆ। ਅਤੇ ਬੁਲੇਟਿਨ ਦੇ ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰੀ ਫਿਰ ਤੋਂ। ਸਰਕਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਘਰੇਲੂ ਰਸੋਈ ਗੈਸ LPG ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਕੀਮਤਾਂ 'ਤੇ ਮਿਲ ਰਹੀ ਹੈ। CBI ਵੱਲੋਂ IDFC, ਫਸਟ ਬੈਂਕ ਅਤੇ AU ਫਾਈਨਾਂਸ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇਮਾਰੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਅਤੇ ਫਿੱਟ ਇੰਡੀਆ ਸੰਡੇ ਜ਼ੋਨ ਸਾਈਕਲ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ, ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੇ ਨਾਲ ਹੀ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਹੋਏਗਾ ਸ਼ਾਮ 7 ਵਜੇ। ਨਮਸਕਾਰ।
2: ਪਾਪਾ, ਕਾਲਜ ਦੀ ਫੀਸ

ਵੇਖਿਆ ਤੁਸੀਂ ਮਾਨ ਸਾਹਿਬ ਹੋਰਾਂ ਨੇ ਵੀ ਮਨਾ ਕਰ ਦਿੱਤਾ, ਨੋਂਹ ਕਰ ਦਿੱਤੀ ਕਿ ਨਾ ਵੱਟਾਂ ਉਹ 'ਤੇ ਨੱਚ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰਜੀ ਰੀਆ ਦੇ ਨਾਲ, ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇਸੇ ਚੀਜ਼ ਦੇ ਬਾਰੇ, ਨਾ ਕਰਨ ਦੇ ਬਾਰੇ। ਪਰ ਆਪਾਂ ਨਾ ਅਕਸਰ ਸੋਚਦੇ ਹਾਂ ਕਿ ਯਾਰ ਜੇ ਮੈਂ ਕਿਸੇ ਚੀਜ਼ ਨੂੰ ਜਾਂ ਕਿਸੇ ਬੰਦੇ ਨੂੰ ਨਾ ਕਰ ਦਿੱਤੀ ਤਾਂ ਅਗਲਾ ਜਿਹੜਾ ਹੈਗਾ ਹੈ, ਭਾਵੇਂ ਉਹ ਸਾਡੇ ਪੇਰੈਂਟਸ ਨੇ, ਭਾਵੇਂ ਉਹ ਸਾਡੇ ਫਰੈਂਡਸ ਨੇ, ਟੀਚਰਸ ਨੇ, ਬੱਚੇ ਨੇ, ਕੋਈ ਵੀ, ਉਹ ਸਾਡੇ ਤੋਂ ਬੁਰਾ ਮੰਨ ਸਕਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਜੇ ਉਹ ਐਕਚੁਅਲ 'ਚ ਤੁਹਾਨੂੰ ਸਮਝਦਾ ਹੈ, ਐਕਚੁਅਲ 'ਚ ਤੁਹਾਡਾ ਉਹ ਦੋਸਤ ਹੈ, ਤਾਂ ਉਹ ਤੁਹਾਨੂੰ ਤੁਹਾਡੀ ਨਾਂ ਨੂੰ ਵੀ ਸਮਝੂਗਾ। ਉਹ ਸਮਝੂਗਾ ਕਿ ਨਹੀਂ, ਇਹ ਬੰਦਾ ਖੁਦ ਦੀ ਰਿਸਪੈਕਟ ਕਰ ਰਿਹਾ, ਜਾਂ ਇਹਦੀ ਕੋਈ ਮਜਬੂਰੀ ਹੈ, ਜਾਂ ਇਹਦਾ ਮਨ ਨਹੀਂ ਕਰ ਰਿਹਾ, ਜੋ ਵੀ ਕੇਸ ਹੈਗਾ। ਅਤੇ ਉਹ ਤੁਹਾਡੀ ਜਿਹੜੀ ਜਿੰਨੀ ਉਹ ਤੁਹਾਡੀ ਯੈਸ ਦੀ ਰਿਸਪੈਕਟ ਕਰੇਗਾ, ਉਨੀ ਉਹ ਤੁਹਾਡੀ ਨੋ ਦੀ ਰਿਸਪੈਕਟ ਕਰੇਗਾ। ਅਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਕਿ ਜੇ ਉਹ ਐਕਚੁਅਲ 'ਚ ਤੁਹਾਡੇ ਨਾਲ ਦਿਲੋਂ ਕਰਦਾ ਹੈ, ਉਹ ਸ਼ਖਸ, ਭਾਵੇਂ ਉਹ ਕੋਈ ਵੀ ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ, ਜੇ ਤੁਹਾਨੂੰ ਦਿਲੋਂ ਕਰਦਾ ਹੈ, ਅਤੇ ਉਹ ਤੁਹਾਡੀ ਸਿਚੁਏਸ਼ਨ ਨੂੰ ਜ਼ਰੂਰ ਸਮਝੇਗਾ, ਅਤੇ ਉਹ ਤੁਹਾਡੀ ਹਾਂ ਜਾਂ ਨਾ ਦੋਵਾਂ ਦੀ ਰਿਸਪੈਕਟ ਕਰੇਗਾ। ਸੋ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਰੇ ਨਹੀਂ, ਜੇ ਮੈਂ ਨਾ ਕਰ ਦਿੱਤੀ, ਜੇ ਮੈਂ ਮਨਾ ਕਰ ਦਿੱਤਾ ਤਾਂ ਅਗਲਾ ਬੰਦਾ ਬੁਰਾ ਮੰਨ ਜਾਏਗਾ। ਜੇ ਉਹ ਸੱਚਮੁੱਚ ਹੀ ਤੁਹਾਡਾ ਕਰਦਾ, ਜੇ ਸੱਚਮੁੱਚ ਹੀ ਉਹ ਤੁਹਾਨੂੰ ਆਪਣਾ ਸਮਝਦਾ ਹੈ, ਅਤੇ ਉਹ ਤੁਹਾਡੀ ਹਾਂ ਅਤੇ ਨਾ ਦੋਵਾਂ ਦੀ ਬਰਾਬਰ ਹੀ ਰਿਸਪੈਕਟ ਕਰੇਗਾ। ਸੋ ਪ੍ਰੋਗਰਾਮ ਤੁਸੀਂ ਇੱਦਾਂ ਹੀ ਸੁਣਦੇ ਰਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ। ਇੱਦਾਂ ਦੀ ਬਹੁਤ ਸਾਰੀਆਂ ਟਿਪਸ, ਬਹੁਤ ਸਾਰੀਆਂ ਛੋਟੀ ਛੋਟੀ ਜੀਵਨ ਦੇ, ਜਿਹਨੂੰ ਆਪਾਂ ਕਹਿੰਦੇ ਹਾਂ ਫਲਸਫੇ, ਲੈ ਕੇ ਤੁਹਾਡੇ ਨਾਲ ਮੈਂ ਬਣੀ ਰਹੂੰਗੀ ਦ ਪ੍ਰੋਗਰਾਮ ਲਵ ਯੂ ਜ਼ਿੰਦਗੀ।

ਸੋ ਆਪਾਂ ਨਾ ਅਕਸਰ ਸੋਚਦੇ ਹਾਂ ਕਿ ਜੇ ਅਸੀਂ ਹਰ ਚੀਜ਼ ਨੂੰ ਹਾਂ ਕਰ ਦਿਆਂਗੇ ਤਾਂ ਸ਼ਾਇਦ ਅਸੀਂ ਬਹੁਤ ਸਕਸੈਸਫੁਲ ਬਣ ਜਾਈਏ, ਪਰ ਕੀ ਤੁਹਾਨੂੰ ਪਤਾ ਕਿ ਜਿਹੜੇ ਲੋਕ ਬਹੁਤ ਸਕਸੈਸਫੁਲ ਨੇ ਆਪਣੀ ਜ਼ਿੰਦਗੀ ਦੇ ਵਿੱਚ, ਉਹ ਇਸ ਕਰਕੇ ਨਹੀਂ ਨੇ ਕਿ ਉਹ ਹਰ ਚੀਜ਼ ਨੂੰ ਹਾਂ ਕਰ ਦਿੰਦੇ ਨੇ, ਉਹ ਇਸ ਕਰਕੇ ਨੇ ਕਿ ਉਹ ਸਹੀ ਚੀਜ਼ ਨੂੰ ਹਾਂ ਕਰਦੇ ਨੇ ਅਤੇ ਗਲਤ ਚੀਜ਼ ਨੂੰ ਨਾ ਕਰਦੇ ਨੇ, ਅਤੇ ਉਹਨਾਂ ਨੂੰ ਇਹਨਾਂ ਦੋਨਾਂ ਦੇ ਵਿੱਚ ਫਰਕ ਪਤਾ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਕਿਸ ਚੀਜ਼ ਨੂੰ ਹਾਂ ਕਰਨੀ ਹੈ ਅਤੇ ਕਿਸ ਚੀਜ਼ ਨੂੰ ਨਾ ਕਰਨੀ ਹੈ। ਹੁਣ ਭਾਵੇਂ ਤੁਸੀਂ ਉਹ ਜਿਹਨੂੰ ਮਰਜ਼ੀ ਲੈ ਲਓ, ਐਥਲੀਟਸ ਨੂੰ ਲੈ ਲਓ, ਬਿਜ਼ਨਸਮੈਨ ਨੂੰ ਲੈ ਲਓ, ਆਰਟਿਸਟ ਨੂੰ ਲੈ ਲਓ, ਉਹ ਜਿਹੜੀ ਆਪਣੀ ਟਾਈਮ, ਆਪਣੀ ਐਨਰਜੀ, ਆਪਣੇ ਐਫਰਟਸ ਆ ਨਾ, ਉਹ ਸਹੀ ਚੀਜ਼ ਵਾਸਤੇ ਬਚਾ ਕੇ ਰੱਖਦੇ ਨੇ, ਅਤੇ ਜੇ ਉਹਦਾ ਮਤਲਬ ਇਹ ਹੈ ਕਿ ਉਹ ਜਿਹੜੀ ਚੀਜ਼ ਉਹਨਾਂ ਲਈ ਸਹੀ ਨਹੀਂ ਹੈ ਉਹਨੂੰ ਨਾ ਕਰ ਦਿੰਦੇ ਨੇ। ਪੇਅਰ ਪ੍ਰੈਸ਼ਰ ਆਉਂਦਾ ਹੈ, ਸੋਸਾਇਟੀ ਦਾ ਪ੍ਰੈਸ਼ਰ ਸਾਰਿਆਂ 'ਤੇ ਆਉਂਦਾ ਹੈ, ਪਰ ਫਿਰ ਵੀ ਜੇ ਸਾਨੂੰ ਕੁਛ ਚਾਹੀਦਾ ਹੈ ਨਾ, ਤਾਂ ਸਾਨੂੰ ਕਹਿੰਦੇ ਨੇ ਨਾ ਕਿ ਜੇ ਕੁਛ ਚਾਹੀਦਾ, ਕੁਛ ਪਾਉਣਾ ਹੈ ਤਾਂ ਕੁਛ ਖੋਣਾ ਤਾਂ ਪਵੇਗਾ, ਤਾਂ ਸ਼ਾਇਦ ਸਾਨੂੰ ਆਪਣੀ ਇਹ ਆਦਤ ਗਵਾਉਣੀ ਪਵੇਗੀ ਹਰ ਚੀਜ਼ ਨੂੰ ਹਾਂ ਕਹਿਣ ਦੀ, ਅਤੇ ਆਦਤ ਪਾਉਣੀ ਪਵੇਗੀ ਸਹੀ ਅਤੇ ਗਲਤ ਦੇ ਵਿੱਚ ਪਛਾਣ ਕਰਨ ਦੀ, ਸਹੀ ਚੀਜ਼ ਨੂੰ ਹਾਂ ਕਰਨ ਦੀ ਅਤੇ ਗਲਤ ਚੀਜ਼ ਨੂੰ ਨਾ ਕਰਨ ਦੀ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਅਸੀਂ ਨਾ ਕਹਿਣੀ ਸਿੱਖਣੀ ਆ ਪਰ ਨਾ ਇਹ ਸੋਚਦੇ ਨਹੀਂ ਸਾਨੂੰ ਡਰ ਲੱਗਣ ਲੱਗ ਜਾਂਦਾ ਕਿ ਓ ਹੋ ਅਸੀਂ ਨਾ ਕਹਿਣੀ ਹੈ ਕਿੱਦਾਂ ਕਹਿਣੀ ਹੈ ਕਿਵੇਂ ਨਹੀਂ ਕਹਿਣੀ ਪਰ ਤੁਸੀਂ ਯਾਰ ਜ਼ਰਾ ਇਹ ਸੋਚੋ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਨਾ ਕਹਿ ਰਹੇ ਹੋ ਅਤੇ ਤੁਸੀਂ ਕਿਸੇ ਚੀਜ਼ ਨੂੰ ਹਾਂ ਵੀ ਤਾਂ ਕਹਿ ਰਹੇ ਹੋ ਫੋਰ ਐਗਜ਼ਾਮਪਲ ਜੇ ਤੁਸੀਂ ਨਾ ਕਹਿ ਰਹੇ ਹੋ ਡਿਸਟਰੈਕਸ਼ਨ ਨੂੰ ਅਤੇ ਮਤਲਬ ਤੁਸੀਂ ਹਾਂ ਕਹਿ ਰਹੇ ਹੋ ਫੋਕਸ ਨੂੰ ਜੇ ਤੁਸੀਂ ਨਾ ਕਹਿ ਰਹੇ ਹੋ ਨੈਗੇਟਿਵਿਟੀ ਨੂੰ ਅਤੇ ਮਤਲਬ ਤੁਸੀਂ ਹਾਂ ਕਹਿ ਰਹੇ ਹੋ ਆਪਣੀ ਪੋਜ਼ਿਟਿਵਿਟੀ ਨੂੰ ਜੇ ਤੁਸੀਂ ਨਾ ਕਹਿ ਰਹੇ ਹੋ ਜੰਕ ਫੂਡ ਨੂੰ ਅਤੇ ਤੁਸੀਂ ਹਾਂ ਕਹਿ ਰਹੇ ਹੋ ਹੈਲਦੀ ਹੈਬਿਟਸ ਨੂੰ ਜੇ ਤੁਸੀਂ ਨਾ ਕਹਿ ਰਹੇ ਹੋ ਲੇਜ਼ੀਨੈਸ ਨੂੰ ਅਤੇ ਤੁਸੀਂ ਹਾਂ ਕਹਿ ਰਹੇ ਹੋ ਫਿਜ਼ੀਕਲ ਐਕਟੀਵਿਟੀ ਨੂੰ ਜੋ ਕਿ ਤੁਹਾਨੂੰ ਹੈਲਦੀ ਰੱਖਦੀ ਆ ਜੇ ਤੁਸੀਂ ਨਾ ਕਹਿ ਰਹੇ ਹੋ ਬੁਰੀਆਂ ਆਦਤਾਂ ਨੂੰ ਅਤੇ ਤੁਸੀਂ ਹਾਂ ਕਹਿ ਰਹੇ ਹੋ ਚੰਗੀਆਂ ਆਦਤਾਂ ਨੂੰ ਜੋ ਤੁਹਾਡੀ ਜ਼ਿੰਦਗੀ ਨੂੰ ਸਵਾਰ ਦਿੰਦੀ ਹੈ ਸੋ ਹਰ ਨਾਂ ਦੇ ਪਿੱਛੇ ਨਾ ਇੱਕ ਹਾਂ ਛੁਪੀ ਹੁੰਦੀ ਹੈ ਬਸ ਸਾਨੂੰ ਫਰਕ ਹੀ ਕਰਨਾ ਪੈਂਦਾ ਹੈ ਕਿ ਅਸੀਂ ਨਾ ਕਿਸ ਚੀਜ਼ ਨੂੰ ਕਰਨੀ ਹੈ ਅਤੇ ਹਾਂ ਕਿਸ ਚੀਜ਼ ਨੂੰ ਕਰਨੀ ਹੈ ਕਿਸ ਚੀਜ਼ 'ਚ ਸਾਡਾ ਫਾਇਦਾ ਹੈ ਅਤੇ ਕਿਸ ਚੀਜ਼ 'ਚ ਸਾਡਾ ਨੁਕਸਾਨ ਹੈ ਅਤੇ ਹਾਲਾਂਕਿ ਬਹੁਤ ਸੌਖਾ ਨਹੀਂ ਹੁੰਦਾ ਕਿ ਯਾਰ ਅਸੀਂ ਕਿੱਥੇ ਮਤਲਬ ਅਸੀਂ ਜਿੱਥੇ ਹਰ ਇੱਕ ਚੀਜ਼ ਨੂੰ ਹਾਂ ਕਹਿ ਦਿੰਦੇ ਹਾਂ ਬਿਨਾਂ ਸੋਚੇ ਸਮਝੇ ਮਤਲਬ ਇੱਕਦਮ ਅਸੀਂ ਨਾ ਵੱਡੀ ਵੱਡੀ ਚੀਜ਼ਾਂ ਨੂੰ ਕਿਵੇਂ ਕਹਿ ਸਕਦੇ ਹਾਂ ਸੋ ਵੱਡੀ ਵੱਡੀ ਚੀਜ਼ਾਂ ਨੂੰ ਨਾ ਨਹੀਂ ਕਹਿਣੀ ਅਸੀਂ ਕਹਿੰਦੇ ਨੇ ਨਾ ਕਿ ਪੌੜੀ ਪੌੜੀ ਚੜ੍ਹਨੀ ਪੈਂਦੀ ਹੈ ਸੋ ਆਪਾਂ ਛੋਟੇ ਛੋਟੇ ਸਟੈਪਸ ਦੇ ਨਾਲ ਪਹਿਲੇ ਅਸੀਂ ਜਿਹੜੀਆਂ ਅਨਨੈਸੈਸਰੀ ਚੀਜ਼ਾਂ ਨੇ ਜੋ ਛੋਟੀਆਂ ਛੋਟੀਆਂ ਅਸੀਂ ਅਨਨੈਸੈਸਰੀ ਆਦਤਾਂ ਆਪਣੇ ਆਪ ਨੂੰ ਪਾਈਆਂ ਹੋਈਆਂ ਨੇ ਜੋ ਕਿਤੇ ਨਾ ਕਿਤੇ ਸਾਨੂੰ ਅਨਪ੍ਰੋਡਕਟਿਵ ਬਣਾਉਂਦੀਆਂ ਨੇ ਜਾਂ ਸਾਡੀ ਜ਼ਿੰਦਗੀ ਨੂੰ ਖਰਾਬ ਕਰਦੀਆਂ ਨੇ ਉਹਨਾਂ ਨੂੰ ਅਸੀਂ ਨਾ ਕਹਿਣੀ ਆ ਅਤੇ ਹੌਲੀ ਹੌਲੀ ਕਰਕੇ ਜਦੋਂ ਵੱਡੇ ਡਿਸੀਜਨਸ ਸਾਡੇ ਅੱਗੇ ਆਉਣਗੇ ਅਤੇ ਅਸੀਂ ਵੱਡੇ ਡਿਸੀਜਨਸ ਵਿੱਚ ਵੀ ਇਹ ਸੋਚ ਕੇ ਕਿ ਸਾਡੇ ਲਈ ਕੀ ਚੰਗਾ ਹੈ ਅਤੇ ਕੀ ਮਾੜਾ ਹੈ ਉਹ ਸੋਚ ਕੇ ਅਸੀਂ ਹਾਂ ਜਾਂ ਨਾ ਕਰਨੀ ਹੈ ਸੋ ਇਹ ਸਾਡੇ 'ਤੇ ਹੈ ਕਿ ਜੇ ਅਸੀਂ ਚੰਗੀਆਂ ਚੀਜ਼ਾਂ ਨੂੰ ਹਾਂ ਕਰਾਂਗੇ ਅਤੇ ਮਾੜੀਆਂ ਚੀਜ਼ਾਂ ਨੂੰ ਨਾ ਕਰਾਂਗੇ ਅਤੇ ਜ਼ਿੰਦਗੀ ਆਪਣੀਆਂ ਬਾਹਾਂ ਖੋਲ੍ਹ ਕੇ ਆਪਣੀ ਬੁੱਕਲ 'ਚ ਲੈ ਕੇ ਸਾਨੂੰ ਕਹੂਗੀ ਲਵ ਯੂ ਸੋ ਲਵ ਯੂ ਜ਼ਿੰਦਗੀ

ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਵਿਚ ਹਾਲ ਹੀ ਦੇ ਸਾਲਾਂ ਵਿਚ ਮਜ਼ਬੂਤ ਵਾਧਾ ਹੋਇਆ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿਚ ਬਦਲ ਦਿੱਤਾ। ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲਟਰੀ ਜੈਂਡਰ ਐਡਵੋਕੇਟ ਆਫ਼ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਬਰਾਕ ਨੂੰ ਵਧਾਈ ਦਿੱਤੀ ਹੈ। ਸੀਬੀਆਈ ਵੱਲੋਂ ਆਈਡੀਐਫਸੀ ਫਸਟ ਬੈਂਕ ਅਤੇ ਏਯੂ ਫਾਈਨੈਂਸ ਧੋਖਾਧੜੀ ਮਾਮਲੇ ਦੇ ਸਬੰਧ ਵਿਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ ਐਨਸੀਆਰ ਖੇਤਰ ਵਿਚ 6 ਟਿਕਾਣਿਆਂ ਉੱਤੇ ਛਾਪੇਮਾਰੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੋ ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੂਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿਚ ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ ਵਿਚ ਹਿੱਸਾ ਲਿਆ। ਫਿੱਟ ਇੰਡੀਆ ਸੰਡੇਜ਼ ਔਨ ਸਾਈਕਲਸ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਵੱਖ ਵੱਖ ਥਾਵਾਂ ਉੱਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ। ਲੋਕਾਂ ਨੇ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ 8 ਜੂਨ ਨੂੰ ਕੇਐਲ ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ। ਭਾਰਤੀ ਮੌਸਮ ਦੇ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਫੁੱਟਬਾਲ 'ਚ ਭਾਰਤ ਵੱਲੋਂ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਉੱਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਖੇਡਾਂ ਬਾਰੇ ਮੰਤਰੀ ਨੇ ਵਧਾਈ ਦਿੱਤੀ ਹੈ। ਭਾਰਤੀ ਪਹਿਲਵਾਨਾਂ ਨੇ ਮੰਗੋਲੀਆ ਵਿਚ ਉਲਾਨ ਬਤਾਰ ਓਪਨ ਵਿਚ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਇਸ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਜਦੋਂ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਫਿਲਮੀ ਦੁਨੀਆ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਸਮਾਂ ਹੋ ਚੁੱਕਿਆ ਸ਼ਾਮ ਦੇ 7:10 ਐਂਡ ਆਈ ਨੋ ਤੁਸੀਂ ਆਪਣਾ ਸੰਡੇ ਇੰਜੋਏ ਕਰੋ ਪਰ ਇਹ ਪ੍ਰੋਗਰਾਮ ਵੀ ਬੜਾ ਖਾਸ ਤੁਸੀਂ ਇਸਨੂੰ ਵੀ ਖੂਬ ਇੰਜੋਏ ਕਰੋਗੇ ਐਂਡ ਕਾਫੀ ਇਨਫੋਰਮੇਟਿਵ ਪ੍ਰੋਗਰਾਮ ਨੂੰ ਮੈਂ ਬਣਾ ਦੇਣਾ ਐਂਡ ਕਹੋ ਕਿ ਬਣਾ ਦਿੱਤਾ ਜੀ ਹਾਂ ਕਵਾਲੀ ਦਾ ਜਨਮ ਹੁੰਦਾ ਹੈ ਸੂਫੀ ਪਰੰਪਰਾ ਤੋਂ ਇਹ ਸੰਗੀਤ ਦਾ ਉਹ ਰੂਪ ਹੈ ਜਿਸ ਨੂੰ ਹਜ਼ਰਤ ਅਮੀਰ ਖੁਸਰੋ ਨੇ 13ਵੀਂ ਸਦੀ ਵਿੱਚ ਕਹਿ ਲਓ ਕਿ ਇੰਟਰੋਡਿਊਸ ਕੀਤਾ ਜਿਸ ਨੂੰ ਕਿਹਾ ਜਾਂਦਾ ਕਿ ਰੱਬ ਦੀ ਮਹਿਫਲ ਵਿੱਚ ਰੂਹ ਦਾ ਸੰਗੀਤ ਸੋ ਕਵਲ ਸ਼ਬਦ ਅਰਬੀ ਦੇ ਕੋਲੋਂ ਆਇਆ ਜਿਸਦਾ ਅਰਥ ਹੈ ਬਚਨ ਸੱਚ ਦੇ ਬੋਲ ਅਤੇ ਬੋਲੀਵੁੱਡ ਦੇ ਜਦੋਂ ਕਹਿ ਲਓ ਕਿ ਡਾਇਰੈਕਟਰਸ ਨੇ ਜਾਂ ਮਿਊਜ਼ੀਸ਼ੀਅਨਸ ਨੇ ਇਸ ਨੂੰ ਆਪਣੇ ਵੱਖ ਵੱਖ ਢੰਗ ਦੇ ਨਾਲ ਚਾਹੇ ਕਿਰਦਾਰ ਨੂੰ ਇੰਟਰੋਡਿਊਸ ਕਰਨਾ ਹੋਵੇ ਚਾਹੇ ਕਿਰਦਾਰ ਦੇ ਵਿੱਚ ਇੱਕ ਵੱਖਰਾ ਪਰਿਵਰਤਨ ਜਾਂ ਇੱਕ ਇਮੋਸ਼ਨਲ ਐਂਗਲ ਦਿਲ ਟੁੱਟਣਾ ਰੱਬ ਨਾਲ ਜੋੜਨਾ ਇਬਾਦਤ ਕਰਨੀ ਜਾਂ ਕੋਈ ਬਹੁਤ ਕੋਈ ਐਸਾ ਕੌੜਾ ਸੱਚ ਉਸ ਨੂੰ ਐਕਸੈਪਟ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਮਿਊਜ਼ਿਕ ਦੇ ਨਾਲ ਜੁੜੀਆਂ ਜਾਂਦੀਆਂ ਨੇ ਸੋ ਰੀਸੈਂਟਲੀ ਜਿਵੇਂ ਇੱਕ ਮੂਵੀ ਆਈ ਹੈ ਧੁਰੰਧਰ ਉਸ ਦੇ ਸਾਰੇ ਗਾਣੇ ਬਹੁਤ ਸਾਰੇ ਲੋਕਾਂ ਨੇ ਇੰਜੋਏ ਕੀਤਾ ਪਰ ਇੱਕ ਉਹਦਾ ਗਾਣਾ ਸੀਗਾ ਕਿ ਨਾ ਤੂੰ ਕਾਰਵਾਂ ਕੀ ਤਲਾਸ਼ ਹੈ ਪਰ ਐਕਚੁਅਲ ਦੇ ਵਿੱਚ ਉਹ ਗਾਣਾ ਕਿੱਥੋਂ ਆਉਂਦਾ ਐਂਡ ਕਿੱਡੀ ਖੂਬਸੂਰਤ ਕਵਾਲੀ ਆਪਣੇ ਆਪ ਦੇ ਵਿੱਚ ਕਿ ਇੱਕ ਵਾਰ ਸੋਨੂ ਨਿਗਮ ਤੋਂ ਪੁੱਛਿਆ ਗਿਆ ਕਿ ਤੁਸੀਂ ਬੋਲੀਵੁੱਡ ਦੇ ਪੁਰਾਣੇ ਬਹੁਤ ਸਾਰੇ ਗਾਣੇ ਸੁਣਦੇ ਹੋ ਬਹੁਤ ਸਾਰੇ ਸਿੰਗਰਸ ਨੂੰ ਫੋਲੋ ਕਰਦੇ ਹੋ ਕਿਹੜਾ ਗਾਣਾ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਅਤੇ ਉਹਨਾਂ ਨੇ ਵੀ ਇਸ ਕਵਾਲੀ ਦਾ ਜ਼ਿਕਰ ਕੀਤਾ

ਹੈਰਾਨ ਹੋ ਗਏ ਨਾ, ਕਿਉਂਕਿ ਇਹ ਗਾਣਾ ਤੁਸੀਂ ਸੁਣਿਆ ਧੁਰੰਧਰ ਦੇ ਵਿੱਚ, ਬੜਾ ਇੰਜੋਏ ਕੀਤਾ ਕਿ ਬਈ ਕਿਆ ਨਾ ਤੋ ਕਾਰਵਾਂ, ਬਟ ਸਲੋ ਤਰਜ ਦੇ ਤੁਸੀਂ ਜਦੋਂ ਸੇਮ ਮਿਊਜ਼ਿਕ ਸੁਣਦੇ ਹੋ ਤਾਂ ਤੁਹਾਨੂੰ ਸ਼ਾਇਦ ਉਦੋਂ ਪਤਾ ਚੱਲਦਾ ਕਿ ਅੱਛਾ ਲਿਰਿਕਸ ਇਹ ਨੇ, ਅੱਛਾ ਇਹ ਕਹਿਣਾ ਚਾਹੁੰਦੇ ਨੇ, ਇਹ ਤਾਂ ਰੂਹ ਨੂੰ ਕੁਨੈਕਟ ਕਰ ਰਿਹਾ, ਹਾਂ ਰੂਹ ਨੂੰ ਕੁਨੈਕਟ ਕਰ ਰਿਹਾ, ਤੁਹਾਨੂੰ ਕੁਨੈਕਟ ਕਰ ਰਿਹਾ, ਅਸਲ ਸੱਚ ਨੂੰ ਕੁਨੈਕਟ ਕਰ ਰਿਹਾ। ਇਸ ਤਰ੍ਹਾਂ ਦਾ ਹੁੰਦਾ ਕੁਆਲੀ ਦਾ ਸੂਫੀ ਮਿਊਜ਼ਿਕ, ਜਿਸ ਨੂੰ ਤੁਸੀਂ ਅੱਜ ਖਾਸ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਫਿਲਮੀ ਦੁਨੀਆਂ ਦੇ ਵਿੱਚ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ। ਜੇਕਰ ਤੁਸੀਂ ਵੀ ਕਿਸੇ ਵੀ ਬਾਲੀਵੁੱਡ ਫਿਲਮ ਦਾ ਕੋਈ ਐਸਾ ਇੱਕ ਕੁਆਲੀ ਮਿਊਜ਼ਿਕ ਹੈ ਜੋ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ, ਤੁਸੀਂ ਕਿਸੇ ਵੀ ਟਾਈਮ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਮੈਨੂੰ ਯਾਨੀ ਕਿ ਆਕਾਸ਼ਵਾਣੀ ਜਲੰਧਰ ਨੂੰ, ਯਾਨੀ ਕਿ 9855101027 9855101027 9855101027 ਐਂਡ ਡੈਫੀਨੇਟਲੀ ਉਹ ਮੈਂ ਗੀਤ ਪਲੇ ਕਰਾਂਗਾ, ਉਹ ਕੁਆਲੀ ਪਲੇ ਕਰਾਂਗਾ। ਅੱਗੇ ਵਧਦੇ ਹਾਂ ਜੀ, ਅੱਗੇ ਬਾਲੀਵੁੱਡ ਦੀ ਇੱਕ ਐਸੀ ਬਹੁਤ ਬਹੁਤ ਵੱਡੀ ਫਿਲਮ ਜਿਸ ਨੂੰ ਬਣਾਉਣ 'ਚ ਵੀ ਬੜਾ ਸਮਾਂ ਲੱਗਾ ਅਤੇ ਵੈਸੇ ਵੀ ਸਕਰੀਨ ਟਾਈਮ ਉਹਦਾ ਬਹੁਤ ਜ਼ਿਆਦਾ ਹੈ, 3 hours+ ਆਈ ਗੈਸ ਇਸ ਦਾ ਮੈਂ ਕਹਾਂਗੀ ਟੋਟਲ ਟਾਈਮ ਹੈ ਇਸ ਮੂਵੀ ਦਾ। ਮੂਵੀ ਦਾ ਨਾਮ ਮੁਗਲੇ ਆਜ਼ਮ। ਜੀ ਹਾਂ, ਮੁਗਲੇ ਆਜ਼ਮ ਕੇ ਆਸਿਫ ਦੀ ਉਹ ਇੱਕ ਅਮਰ ਕ੍ਰਿਤੀ ਜਿਹੜੀ ਕਿ ਅੱਜ ਵੀ ਭਾਰਤੀ ਸਿਨੇਮੇ ਦਾ ਤਾਜ ਏ, ਅਕਬਰ ਸਲੀਮ ਅਤੇ ਅਨਾਰਕਲੀ ਦੀ ਕਹਾਣੀ ਕਿ ਕਿਵੇਂ ਇੱਕ ਅਦਬ ਅੰਦਾਜ਼ ਦੇ ਨਾਲ ਜਦੋਂ ਗੱਲਾਂ ਕਰਦੇ ਨੇ ਅਤੇ ਇਸ਼ਕ ਅਤੇ ਤਾਕਤ ਦਾ ਟਕਰਾਅ ਜਿਹੜਾ ਦਿਖਾਉਂਦੇ ਨੇ, ਨਾਲੋਂ ਨਾਲ ਬਾਲੀਵੁੱਡ ਦੀ ਖਾਸ ਗੱਲ ਹੁੰਦੀ ਹੈ ਕਿ ਜਿੰਨਾ ਮਰਜ਼ੀ ਇੰਟੈਂਸ ਸੀਨ ਚੱਲਦਾ ਹੋਵੇ ਗੀਤ ਜਿਹੜਾ ਹੈ ਉਹ ਆ ਹੀ ਜਾਂਦਾ, ਕਵਾਲੀ ਜਿਹੜੀ ਹੈ ਉਹ ਇੰਟਰੋਡਿਊਸ ਹੋ ਹੀ ਜਾਂਦੀ ਹੈ। ਸੋ ਯੈਸ, ਕਵਾਲੀ ਵੀ ਜਦੋਂ ਆਉਂਦੀ ਹੈ ਸੋ ਬੇਸਿਕਲੀ ਉਹ ਮੂਮੈਂਟ ਕੀ ਹੁੰਦਾ ਕਿ ਦਰਬਾਰ ਦੇ ਵਿੱਚ ਸ਼ੀਸ਼ ਮਹਿਲ ਦੀ ਮਹਿਫਲ ਜਿਹੜੀ ਲੱਗੀ ਹੁੰਦੀ ਹੈ, ਜਦੋਂ ਅਕਬਰ ਆਪਣੀ ਸ਼ਕਤੀ ਦਿਖਾਉਣ ਆਉਂਦਾ ਅਤੇ ਅਨਾਰਕਲੀ ਨੂੰ ਪਰਖਣਾ ਚਾਹੁੰਦਾ ਹੈ, ਉਸ ਵੇਲੇ ਕਵਾਲੀ ਦੀ ਰੌਣਕ ਦਰਬਾਰ ਵਿੱਚ ਉੱਠਦੀ ਹੈ। ਵਿਦਵਾਨਾਂ ਨੇ ਕਿਹਾ ਕਿ ਇਸ ਫਿਲਮ ਦਾ ਕਵਾਲੀ ਦ੍ਰਿਸ਼ ਇਸਲਾਮੀ ਸੱਭਿਆਚਾਰ ਦਾ ਜਿਉਂਦਾ ਜਾਗਦਾ ਚਿੱਤਰ ਹੈ। ਸੋ ਆਓ ਇੰਜੋਏ ਕਰਦੇ ਹਾਂ ਬੜਾ ਹੀ ਖੂਬਸੂਰਤ ਗੀਤ ਜਾਂ ਕਹਿ ਲਓ ਕਵਾਲੀ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਜੀ ਨੇ, ਸ਼ਮਸ਼ਾਨ ਜੀ ਨੇ, ਅਤੇ ਗੀਤ ਦੇ ਬੋਲ ਨੇ ਤੇਰੀ ਮਹਿਫਿਲ ਮੈਂ ਕਿਸਮਤ ਆਜ਼ਮਾ ਕੇ।

ਬਾਤ ਹੈ ਜਨਾਬ, ਪੂਰੀ ਤਰ੍ਹਾਂ ਤੁਸੀਂ ਮਤਲਬ ਮੈਨੂੰ ਪੂਰਾ ਲੱਗ ਰਿਹਾ ਕਿ ਤੁਸੀਂ ਨਾ ਖੋ ਚੁੱਕੇ ਹੋ ਅੱਜ ਦੇ ਮਿਊਜ਼ਿਕ ਦੇ ਵਿੱਚ, ਕਿਉਂਕਿ ਅੱਜ ਦਾ ਮਿਊਜ਼ਿਕ ਜਿਹੜਾ ਹੈ ਖਾਸ, ਜਿਹੜਾ ਕਿ ਫਿਲਮਾਂ ਦੇ ਵਿੱਚ ਸਾਨੂੰ ਸਕੂਨ ਜਿਹਾ ਦਿੰਦਾ ਹੀ, ਅੱਜ ਪੱਕਿਆ ਜਿਹੜੇ ਰੇਡੀਓ ਲਾਗੇ ਬੈਠੇ ਨਾ ਉਹ ਹੁਣੇ ਹੀ ਮਤਲਬ ਅੱਖਾਂ ਆਉਣੀਆਂ ਦੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹੋਣੇ, ਕਿਉਂਕਿ ਮਿਊਜ਼ਿਕ ਹੀ ਕੁਝ ਐਸਾ ਹੈ। ਚਲੋ ਅੱਗੇ ਵਧਦੇ ਹਾਂ ਹੁਣ। ਜੀ ਹਾਂ, ਮੁਗਲੇ ਆਜ਼ਮ ਤੋਂ ਬਾਅਦ ਹੁਣ ਸਿੱਧਾ ਆਪਾਂ ਅੱਗੇ ਵਧਦੇ ਹਾਂ, ਅਮਰ ਅਕਬਰ ਐਂਥਨੀ। ਜੀ ਹਾਂ, ਬਾਲੀਵੁੱਡ ਦੀ 1977 ਦੇ ਵਿੱਚ ਇੱਕ ਐਸੀ ਮੂਵੀ ਜੋ ਕਿ ਮਨਮੋਹਨ ਦੇਸਾਈ ਜੀ ਦੀ ਫਿਲਮ, ਜੋ ਕਿ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵੱਸ ਰਹੀ ਹੈ, ਕਿਉਂਕਿ ਤਿੰਨ ਅਲੱਗ ਅਲੱਗ ਨਾਮ, ਜੋ ਕਿ ਤਿੰਨ ਅਲੱਗ ਅਲੱਗ ਕਮਿਊਨਿਟੀਜ਼ ਕਹਿ ਲਓ, ਅਮਰ ਅਕਬਰ ਐਂਥਨੀ। ਜ਼ਰਾ ਦੱਸਣ ਦੀ ਲੋੜ ਨਹੀਂ, ਤੁਸੀਂ ਆਪ ਸਿਆਣੇ ਹੈਗੇ ਹੋ। ਅਭਿਸ਼ੇਕ ਬੱਚਨ, ਸੋਰੀ, ਅਮਿਤਾਭ ਬੱਚਨ, ਵਿਨੋਦ ਖੰਨਾ ਅਤੇ ਰਿਸ਼ੀ ਕਪੂਰ, ਤਿੰਨ ਭਰਾ ਜੋ ਬਚਪਨ ਵਿੱਚ ਵਿਛੜ ਜਾਂਦੇ ਨੇ, ਜੋ ਕਿ ਪੁਰਾਣੀ ਫਿਲਮਾਂ ਵਿੱਚ ਅਕਸਰ ਦਿਖਾਇਆ ਜਾਂਦਾ ਕਿ ਬਈ ਵਿਛੜ ਗਏ, ਜੰਮਦਈ ਵਿਛੜ ਗਏ, ਹੈ ਨਾ। ਅਤੇ ਸੋ ਅਲੱਗ ਅਲੱਗ ਉਹਨਾਂ ਦਾ ਨਾਮ ਜਿਹੜਾ ਆਪਣੇ ਅਲੱਗ ਅਲੱਗ ਫੈਮਿਲੀ 'ਚ ਉਹਨਾਂ ਨੂੰ ਅਡੋਪਟ ਕਰ ਲੈਂਦੀਆਂ ਨੇ। ਤੋ ਰਿਸ਼ੀ ਕਪੂਰ ਦਾ ਜਿਹੜਾ ਕਿਰਦਾਰ ਹੈ ਉਹ ਇੱਕ ਕਵਾਲੀ ਜਿਹੜੀ ਹੈ ਉਹ ਕਰ ਰਿਹਾ ਹੁੰਦਾ, ਉਸ ਕਵਾਲੀ ਦੇ ਵਿੱਚ ਅਲੱਗ ਅਲੱਗ ਸੀਨ ਆਉਂਦੇ ਨੇ, ਐਂਡ ਬੋਲੀਵੁੱਡ ਦੀ ਕਾਫੀ ਸਾਰੀ ਚੀਜ਼ਾਂ, ਉਸ ਫਿਲਮ ਦੀਆਂ ਕਾਫੀ ਸਾਰੀ ਚੀਜ਼ਾਂ ਬਿਆਨ ਹੋ ਜਾਂਦੀ ਕਿ ਅੱਛਾ ਹੈ ਬੋਲੀਵੁੱਡ ਵਿੱਚ ਇਹੀ ਚੀਜ਼ ਚੱਲਦੀ ਹੈ। ਸੋ ਯੈਸ, ਗਾਣਾ ਕਿਹੜਾ ਫੇਮਸ ਹੁੰਦਾ ਇਸ ਫਿਲਮ ਤੋਂ, ਜਿਸਦਾ ਨਾਮ ਹੈ ਪਰਦਾ ਹੈ ਪਰਦਾ, ਜੋ ਕਿ ਅੱਜ ਵੀ ਇੰਨੇ ਸਾਲਾਂ ਬਾਅਦ, ਯਾਨੀ ਕਿ 1977, ਅਤੇ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਸਾਲ ਹੋ ਗਏ ਨੇ ਇਸਨੂੰ, ਯਾਨੀ ਕਿ ਤਕਰੀਬਨ 49 ਸਾਲ, ਇਫ ਆਈ ਐਮ ਨੋਟ ਰੋਂਗ, ਹੈ ਨਾ, 49 ਸਾਲ ਹੋ ਗਏ ਨੇ। ਅੱਜ ਵੀ ਤੁਸੀਂ ਹੁਣੇ ਉਹ ਖੇਡੋ ਨਾ ਅੰਤਾਕਸ਼ਰੀ, ਅਤੇ ਜਦੋਂ ਪੋ 'ਤੇ ਗਾਣਾ ਆਉਂਦਾ ਅਤੇ ਸਾਰੇ ਭਾਵੇਂ ਨਵੇਂ ਵੀ ਹੋਣ ਭਾਵੇਂ ਪੁਰਾਣੇ ਵੀ ਹੋਣ, ਪਰ

ਜੀ ਹਾਂ, ਸਿਰਫ ਮਿਊਜ਼ਿਕ ਨੂੰ ਜਿਹੜਾ ਕਵਾਲੀ ਮਿਊਜ਼ਿਕ ਹੈ ਉਹ ਤੁਹਾਡੇ ਮੂਡ ਨੂੰ ਸਿਰਫ ਲਾਈਟ ਨਹੀਂ ਕਰਦਾ, ਕਈ ਵਾਰੀ ਨਾ ਇੱਦਾਂ ਦੇ ਗਾਣੇ ਜਿਹੜੇ ਨੇ ਤੁਹਾਨੂੰ ਚੰਗਾ ਚਾਰਜ ਵੀ ਕਰ ਦਿੰਦੇ ਨੇ। ਜਿਵੇਂ ਨਾ ਇੱਕ ਮੂਵੀ ਯਾਦ ਆ ਰਹੀ ਮੈਨੂੰ, ਧੜਕਣ ਮੂਵੀ ਆਈ ਗੈਸ, ਹਾਂ ਧੜਕਣ ਮੂਵੀ ਅਕਸ਼ੇ ਕੁਮਾਰ ਦੀ, ਉਹਦੇ ਵਿੱਚ ਨੁਸਰਤ ਸਾਹਿਬ ਦੀ ਕਵਾਲੀ ਜਦੋਂ ਆਉਂਦੀ ਹੈ ਉਹ ਕਿਆ ਬਾਤ, ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਹਾਲਾਂਕਿ ਇਸ ਮੂਵੀ ਦੇ ਵਿੱਚ ਕਵਾਲੀਕਾਰ ਕਹਿ ਲਓ ਹੈ ਨਾ, ਕਿ ਜਿਹੜੇ ਕਵਾਲੀ ਗਾ ਰਹੇ ਹੁੰਦੇ ਨੇ ਉਹ ਹੁੰਦੇ ਨੇ ਉਸ ਟਾਈਮ ਉੱਤੇ ਕਾਦਰ ਖਾਨ ਸਾਹਿਬ। ਅਰੇ ਜਨਾਬ, ਮਤਲਬ ਲੱਗਦਾ ਹੀ ਨਹੀਂ ਕਿ ਕਾਦਰ ਖਾਨ ਸਾਹਿਬ ਨੇ ਨਹੀਂ ਗਾਈ, ਤਾਂ ਲੱਗ ਰਿਹਾ ਕਾਦਰ ਖਾਨ ਨੇ ਹੀ ਗਾਈ ਉਹ ਕਵਾਲੀ। ਪਰ ਇੰਨੀ ਜ਼ਿਆਦਾ ਸੋਹਣੀ ਲਿਪਸਿਕ, ਇੰਨੇ ਸੋਹਣੇ ਜ਼ਿਆਦਾ ਇਮੋਸ਼ਨ ਜਿਹੜੇ ਨੇ ਉਹ ਵਿੱਚ ਲਗਾ ਦਿੰਦੇ ਨੇ, ਸੋ ਕਿ ਬਹੁਤ ਸਾਰੀ ਐਨਰਜੀ ਲੱਗਦੀ ਹੈ। ਕੋਈ ਕਵਾਲੀ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ, ਉੱਥੇ ਘੱਟੋ ਘੱਟ 15-20 ਜਣੇ ਦੀ ਟੀਮ ਹੁੰਦੀ ਹੈ, ਜਿਹਨਾਂ ਨੇ ਕੋਰਸ ਗਾਣਾ ਹੁੰਦਾ, ਜਿਹਨਾਂ ਨੇ ਤਬਲਾ ਵਜਾਉਣਾ ਹੁੰਦਾ, ਫਿਰ ਹਾਰਮੋਨੀਅਮ ਵਜਾਉਣਾ ਹੁੰਦਾ, ਫਿਰ ਅਲੱਗ ਅਲੱਗ ਸਾਜ਼ ਨੂੰ ਬਾਰ ਬਾਰ ਰਿਪੀਟ ਕਰਨਾ ਹੁੰਦਾ। ਸੋ ਸਾਰੀ ਚੀਜ਼ਾਂ ਦਾ ਸੰਗਮ ਜਿਹੜਾ ਹੈ ਉਹ ਹੈ ਕਵਾਲੀ। ਚਲੋ ਅੱਗੇ ਵਧਦੇ ਹਾਂ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਸੋ ਹੋਰ ਇੱਕ ਹੋਰ ਐਸੀ ਫਿਲਮ ਜੋ ਕਿ ਆਉਂਦੀ ਹੈ 1981 ਦੇ ਵਿੱਚ, ਫਿਲਮ ਦਾ ਨਾਮ ਉਮਰਾਓ ਜਾਨ, ਮੁਜ਼ੱਫਰ ਅਲੀ ਦੀ ਇਹ ਫਿਲਮ, ਜਿੱਥੇ ਰੇਖਾ ਦੀ ਅਦਾਕਾਰੀ ਅਤੇ ਆਸ਼ਾ ਭੋਂਸਲੇ ਦੀ ਆਵਾਜ਼ ਜਿਹੜੀ ਹੈ ਉਹ ਬਸ ਕਹਿਰ ਟਾ ਦਿੰਦੀ ਹੈ। ਜੀ ਹਾਂ, ਗਾਣਾ ਹੈ ਦਿਲ ਚੀਜ਼ ਕਿਆ ਹੈ। ਸੋ ਹੁਣ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਇਹ ਅਗਲੀ ਕਵਾਲੀ।

ਜੀ ਪ੍ਰੋਗਰਾਮ ਵਿੱਚ ਅੱਧਾ ਸਮਾਂ ਜਿਹੜਾ ਹੋ ਚੁੱਕਿਆ ਐਂਡ ਬੋਲੀਵੁੱਡ ਦੀ ਵੀ ਜੇ ਗੱਲ ਕਰੀਏ ਤਾਂ ਅੱਧਾ ਉਹ ਸਮਾਂ ਹੋ ਚੁੱਕਿਆ ਜਦੋਂ ਪੁਰਾਣੇ ਸੰਗੀਤਕਾਰਾਂ ਦਾ ਇੱਕ ਰਾਜ ਸੀਗਾ ਐਂਡ ਬੋਲੀਵੁੱਡ ਦੇ ਵਿੱਚ ਜਦੋਂ ਕਵਾਲੀ ਮਿਊਜ਼ਿਕ ਜਾਂ ਕਿਸੇ ਰੂਹਾਨੀ ਮਿਊਜ਼ਿਕ ਦੀ ਗੱਲ ਕਰਨੀ ਤਾਂ ਤਿੰਨ ਚਾਰ ਪਰਟੀਕੁਲਰ ਮਿਊਜ਼ੀਸ਼ੀਅਨਸ ਜਿਨ੍ਹਾਂ ਨੇ ਇੱਕ ਆਪਣੀ ਵੱਖਰੀ ਕਹਿ ਲਓ ਕਿ ਪਹਿਚਾਣ ਜਿਹੜੀ ਹੈ ਉਹ ਬਣਾਈ ਹੋਈ ਸੀ ਸੋ ਫਿਲਮ ਸੰਨ 2000 ਦੇ ਵਿੱਚ ਆਉਂਦੀ ਹੈ ਫਿਜ਼ਾ ਜਿਸ ਦੇ ਵਿੱਚ ਕਵਾਲੀ ਹੈ ਪੀਆ ਹਾਜੀ ਅਲੀ ਇਸ ਨੂੰ ਮਿਊਜ਼ਿਕ ਦਿੰਦੇ ਨੇ ਏ ਆਰ ਰਹਿਮਾਨ ਸਾਹਿਬ ਜੀ ਹਾਂ ਇੱਕ ਐਡੀ ਸੋਹਣੀ ਮੈਂ ਕਹਾਂਗਾ ਕਵਾਲੀ ਅਤੇ ਏ ਆਰ ਰਹਿਮਾਨ ਦੀ ਰਚਨਾ ਸੋ ਆਓ ਜਾਣਦੇ ਹਾਂ ਫਿਲਮ ਦਾ ਸੀਨ ਕੀ ਹੈ ਸੋ ਫਿਲਮ ਵਿੱਚ ਫਿਜ਼ਾ ਆਪਣੇ ਲਾਪਤਾ ਭਰਾ ਇਫ ਆਈ ਐਮ ਨੋਟ ਰੋਂਗ ਫਿਜ਼ਾ ਦਾ ਕਰੈਕਟਰ ਜਿਹੜਾ ਹੈ ਉਹ ਪਲੇ ਕੀਤਾ ਸੀਗਾ ਕਰੀਨਾ ਕਪੂਰ ਖਾਨ ਨੇ ਸ਼ਾਇਦ ਅਤੇ ਉਹਨਾਂ ਦਾ ਜਿਹੜਾ ਜਿਸ ਨੂੰ ਲੱਭਿਆ ਜਾ ਰਿਹਾ ਉਹ ਸ਼ਾਇਦ ਰਿਤਿਕ ਰੋਸ਼ਨ ਸੋ ਅਮਾਨ ਨੂੰ ਲੱਭ ਰਹੀ ਹੈ ਅਤੇ ਉਹ ਹਾਜੀ ਅਲੀ ਦੀ ਦਰਗਾਹ 'ਤੇ ਜਾਂਦੀ ਹੈ ਰੱਬ ਦੇ ਅੱਗੇ ਹੱਥ ਅੱਡਣ ਲਈ ਅਤੇ ਉੱਥੇ ਸ਼ੁਰੂ ਹੁੰਦੀ ਹੈ ਇੱਕ ਵਾਲੀ ਪਾਣੀ ਵਿੱਚ ਬਣੀ ਦਰਗਾਹ ਡੁੱਬਦਾ ਸੂਰਜ ਅਤੇ ਕਵਾਲੀ ਦੀ ਧੁਨ ਇਸ ਦ੍ਰਿਸ਼ ਨੂੰ ਹੋਰ ਜ਼ਿਆਦਾ ਖੂਬਸੂਰਤ ਅਤੇ ਇਮੋਸ਼ਨਲੀ ਕਨੈਕਟਡ ਜਿਹੜਾ ਹੈ ਕਰ ਦਿੰਦਾ ਆਓ ਇੰਜੋਏ ਕਰਦੇ ਹਾਂ ਇਸ ਖੂਬਸੂਰਤ ਕਵਾਲੀ ਨੂੰ

ਅਭੀ ਆਹਾ ਜੀ ਅਲੀ ਕਿਆ ਬਾਤ ਹੈ। ਸੋ ਲੋ ਜੀ, ਆਈ ਗੈਸ ਤੁਸੀਂ ਵੀ ਇਸ ਸੂਫੀ ਮਿਊਜ਼ਿਕ ਦੇ ਰੰਗ ਵਿੱਚ ਰੰਗ ਚੁੱਕੇ ਹੋ। ਆਓ ਉਸ ਰੰਗ ਨੂੰ ਹੋਰ ਜ਼ਿਆਦਾ ਗੂੜਾ ਕਰਦੇ ਜਾਈਏ। ਲਓ ਜੀ, ਫਿਲਮੀ ਦੁਨੀਆਂ ਦੇ ਵਿੱਚ ਅੱਗੇ ਵਧਦੇ ਹਾਂ। ਹੁਣ ਸੰਨ 2008 ਦੇ ਵਿੱਚ ਜਦੋਂ ਫਿਲਮ ਆਉਂਦੀ ਹੈ ਜੋਧਾ ਅਕਬਰ, ਕਵਾਲੀ ਦਾ ਨਾਮ ਸਾਰਿਆਂ ਨੂੰ ਪਤਾ ਹੈ, ਖਵਾਜ਼ਾ ਮੇਰੇ ਖਵਾਜ਼ਾ ਏ ਆਰ ਰਹਿਮਾਨ ਸਾਹਿਬ। ਸੋ ਸੀਨ ਕੀ ਹੈ, ਸੀਨ ਇੱਦਾਂ ਹੈ ਕਿ ਅਕਬਰ ਮਹਾਨ ਜਿਹੜਾ ਅਕਬਰ ਹੈ ਅਤੇ ਜੋਧਾ ਬਾਈ ਦਾ ਜਿਹੜਾ ਹੈ ਵਿਆਹ ਹੋ ਜਾਂਦਾ ਹੈ, ਅਤੇ ਵਿਆਹ ਦੀ ਰਾਤ ਸ਼ਾਹੀ ਕੈਂਪ ਦੇ ਵਿੱਚ ਦਰਵੇਸ਼ਾਂ ਦਾ ਗਰੁੱਪ ਕਵਾਲੀ ਗਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਕਵਾਲੀ ਅਜਮੇਰ ਦੇ ਖਵਾਜ਼ਾ ਮੀਨੂਦੀਨ ਚਿਸ਼ਤੀ ਨੂੰ ਸਮਰਪਿਤ ਹੈ, ਉਹੀ ਖਵਾਜ਼ਾ ਜਿਸਦੇ ਅਕਬਰ ਪੱਕੇ ਭਗਤ ਸਨ। ਹਰਿਤਿਕ ਰੋਸ਼ਨ ਦਾ ਕਿਰਦਾਰ ਜਿਹੜਾ ਹੈ ਉਹ ਕਵਾਲੀ ਸੁਣ ਕੇ ਭਾਵੁਕ ਹੋ ਜਾਂਦਾ ਹੈ ਅਤੇ ਉਸਨੂੰ ਰੂਹਾਨੀ ਅਨੁਭਵ ਹੁੰਦਾ ਹੈ। ਸੋ ਆਓ ਅਸੀਂ ਵੀ ਉਸ ਅਨੁਭਵ ਨੂੰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਫਿਲਮੀ ਦੁਨੀਆਂ ਦੇ ਵਿੱਚ।

जी खूबसूरत कवाली तुसी इंजॉय कीती फ्रॉम दी मूवी योद्धा अकबर जो कि 2008 ਦੇ ਵਿੱਚ ਆਂਦੀ ਉਸ ਤੋਂ ਬਾਅਦ ਅਗਲੀ ਮੂਵੀ ਜਿਹਦਾ ਮੈਂ ਜਿਹਦੀ ਕਵਾਲੀ ਮੈਂ ਸਭ ਤੋਂ ਪਹਿਲਾਂ ਹੀ ਲਗਾ ਦਿੱਤੀ ਸੀ ਉਹ ਸੀ ਰੌਕਸਟਾਰ ਮੂਵੀ ਦੀ ਕੁਨ ਫਾਇਆ ਕੁਨ ਸੋ 2011 ਤੋਂ ਬਾਅਦ ਇੱਕ ਹੋਰ ਫਿਲਮ ਆਉਂਦੀ ਹੈ ਜਿਸਨੇ ਕਿ ਵੈਸੇ ਤਾਂ ਕਹਿ ਲਓ ਕਿ ਬੋਕਸ ਆਫਿਸ ਦੇ ਸਾਰੇ ਰਿਕਾਰਡ ਹੀ ਭੰਨ ਦਿੱਤੇ ਸੀਗੇ ਉਸ ਟਾਈਮ ਫਿਲਮ ਦਾ ਨਾਮ ਸੀ ਬਜਰੰਗੀ ਭਾਈਜਾਨ ਸੋ ਬਜਰੰਗੀ ਭਾਈਜਾਨ ਫਿਲਮ ਦਾ ਨਾਮ ਹੋਵੇ ਤਾਂ ਉਹਦੇ ਵਿੱਚ ਕੁਆਲੀ ਨਾ ਹੋਵੇ ਪੋਸੀਬਲ ਹੀ ਨਹੀਂ ਸੋ ਯੈਸ ਕਬੀਰ ਖਾਨ ਦੀ ਫਿਲਮ ਬਜਰੰਗੀ ਭਾਈਜਾਨ ਜੋ ਕਿ ਸਲਮਾਨ ਖਾਨ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਇੱਕ ਬੜੀ ਖੂਬਸੂਰਤ ਫਿਲਮ ਜਿਹਦੇ ਵਿੱਚ ਸਲਮਾਨ ਖਾਨ ਇੱਕ ਇੱਕ ਬੋਲੀ ਗੂੰਗੀ ਪਾਕਿਸਤਾਨੀ ਬੱਚੀ ਨੂੰ ਉਸਦੇ ਵਾਪਸ ਦੇਸ਼ ਛੱਡਣ ਦੀ ਪੂਰੀ ਕੋਸ਼ਿਸ਼ ਕਰਦੇ ਨੇ ਐਂਡ ਸਲਮਾਨ ਖਾਨ ਜਿਹੜੇ ਨੇ ਕੱਟੜ ਹਿੰਦੂ ਦਾ ਕਿਰਦਾਰ ਨਿਭਾਉਂਦੇ ਨੇ ਇਹ ਖੂਬਸੂਰਤੀ ਹੁੰਦੀ ਹੈ ਫਿਲਮਾਂ ਦੀ ਕਿ ਤੁਸੀਂ ਆਪਣੇ ਅਸਤਿਤਵ ਤੋਂ ਉਲਟ ਤੁਸੀਂ ਕਿਰਦਾਰ ਜਿਹੜਾ ਨਿਭਾਉਂਦੇ ਹੋ ਐਂਡ ਲੋਕ ਤੁਹਾਨੂੰ ਉਸ ਕਿਰਦਾਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸੋ ਕਿਵੇਂ ਬੱਚੀ ਦੀ ਭਾਲ ਜਿਹੜੀ ਹੈ ਕਰਦਾ ਉਹ ਇੱਕ ਦਰਗਾਹ ਵਿੱਚ ਪਹੁੰਚ ਜਾਂਦਾ ਅਤੇ ਉੱਥੇ ਕਵਾਲੀ ਜਿਹੜੀ ਹੈ ਸ਼ੁਰੂ ਹੁੰਦੀ ਹੈ ਕਿ ਭਰ ਦੇ ਝੋਲੀ ਮੇਰੀ ਜਾਂ ਮੁਹੰਮਦ

ਸਮਾਂ ਨਹੀਂ ਲਗਾਉਂਦੇ, ਹੁਣ ਪ੍ਰੋਗਰਾਮ ਦਾ ਆਖਰੀ ਗੀਤ ਜਾਂ ਆਖਰੀ ਕਵਾਲੀ ਤੁਸੀਂ ਕਹਿ ਲਓ ਕਿ ਮੈਂ ਹੁਣ ਪਲੇ ਕਰਨ ਜਾ ਰਿਹਾ ਤੇਰੇ ਰਸ਼ਕੇ ਕਮਰ ਐਂਡ ਠੀਕ। ਉਸ ਤੋਂ ਬਾਅਦ 8 ਵਜੇ ਪਹਿਲਾਂ ਸੁਣਾਂਗੇ ਖਬਰਾਂ ਐਂਡ ਉਸ ਤੋਂ ਬਾਅਦ 8:02 'ਤੇ ਇੱਕ ਨਵਾਂ ਪ੍ਰੋਗਰਾਮ ਜਿਸਦਾ ਨਾਮ ਹੈ ਜੀ ਇਹ ਮੇਰਾ ਪੰਜਾਬ, ਜੋ ਕਿ ਤੁਸੀਂ ਅੱਜ ਇੰਜੋਏ ਕਰੋਗੇ ਐਂਡ ਇਸ ਵਿੱਚ ਅੱਜ ਤੁਸੀਂ ਖਾਸ ਜਿਹੜੀ ਇੰਟਰਵਿਊ ਹੈ ਉਹ ਤੁਸੀਂ ਸੁਣੋਗੇ ਸਿੰਗਰ ਅਸ਼ੋਕ ਮਸਕੀਨ ਜੀ ਦੀ, ਜਿਸ ਦਾ ਰੀਸੈਂਟਲੀ ਸਾਡੇ ਸਟੂਡੀਓ ਵਿੱਚ ਆਏ ਸੀਗੇ ਅਤੇ ਉਹਨਾਂ ਦੀ ਇੰਟਰਵਿਊ ਜਿਹੜੀ ਲਿੱਤੀ ਹੈ ਉਹ ਲਿੱਤੀ ਹੈ ਪਰਵਿੰਦਰ ਕੁਮਾਰ ਜੀ ਨੇ। ਪਰ ਫਿਲਹਾਲ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਆਖਰੀ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਨਮਸਕਾਰ ਸ਼ਾਮ ਦੇ 8 ਵਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦਾ ਕਹਿਣਾ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲ ਵਿਚ ਹਾਲ ਹੀ ਦੇ ਸਾਲਾਂ ਵਿਚ ਮਜ਼ਬੂਤ ਵਾਧਾ ਹੋਇਆ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ

ਟਰ ਵਿੱਚ ਬਦਲ ਦਿੱਤਾ। ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲਟਰੀ ਜੈਂਡਰ ਐਡਵੋਕੇਟ ਆਫ ਦਾ ਏਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਬਰਾਕ ਨੂੰ ਵਧਾਈ ਦਿੱਤੀ ਹੈ। ਸੀਬੀਆਈ ਵੱਲੋਂ IDFC ਫਸਟ ਬੈਂਕ ਅਤੇ AU ਫਾਈਨੈਂਸ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ ਉੱਤੇ ਛਾਪੇਮਾਰੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਫਿੱਟ ਇੰਡੀਆ ਸੰਡੇਜ਼ ਔਨ ਸਾਈਕਲਸ ਪਹਿਲ ਦੇ 77ਵੇਂ ਐਡੀਸ਼ਨ ਵਿੱਚ ਹਿੱਸਾ ਲਿਆ। ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ ਉੱਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ ਅਤੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ 8 ਜੂਨ ਨੂੰ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ 'ਇੱਕ ਸ਼ਾਮ ਸ਼ਾਸਤਰੀ ਸੰਗੀਤ' ਦੇ ਨਾਮ ਕਰਵਾਇਆ ਜਾ ਰਿਹਾ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਫੁੱਟਬਾਲ 'ਚ ਭਾਰਤ ਵੱਲੋਂ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਉੱਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਖੇਡਾਂ ਬਾਰੇ ਮੰਤਰੀ ਨੇ ਵਧਾਈ ਦਿੱਤੀ ਹੈ। ਭਾਰਤੀ ਪਹਿਲਵਾਨਾਂ ਨੇ ਮੰਗੋਲੀਆ ਵਿੱਚ ਉਲਾਨ ਬਾਤਾਰ ਓਪਨ ਵਿੱਚ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿੱਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

0: ਨਮਸਕਾਰ, ਸਤਿ ਸ਼੍ਰੀ ਅਕਾਲ, ਵੰਸ ਅਗੇਨ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਿਆ ਰਾਤ ਦੇ 8:03, ਐਂਡ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੋ ਚੁੱਕਾ, ਜਿਸਦਾ ਨਾਮ ਹੈ ਜੀ ਇਹ ਮੇਰਾ ਪੰਜਾਬ। ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਖਾਸ ਇੰਟਰਵਿਊ ਸਾਡੇ ਸਟੂਡੀਓ ਵਿੱਚ ਆਏ ਸਿੰਗਰ ਅਸ਼ੋਕ ਮਸਕੀਨ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਸਾਡੇ ਪਰਵਿੰਦਰ ਕੁਮਾਰ ਜੀ ਨੇ।
1: ਹਾਂਜੀ, ਨਮਸਕਾਰ ਆਦਾਬ, ਸਤਿ ਸ਼੍ਰੀ ਅਕਾਲ। 102.7 FM ਰੇਨਬੋ 'ਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੋਇਆ, ਅਤੇ ਅੱਜ ਅਸੀਂ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ, ਨਨ ਅਨਦਰ ਅਦਨ ਅਸ਼ੋਕ ਮਸਕੀਨ ਜੀ। ਜੀ ਹਾਂ, ਜਿਨ੍ਹਾਂ ਨੂੰ ਤੁਸੀਂ ਅਜੇ ਥੋੜ੍ਹੀ ਦੇਰ ਪਹਿਲਾਂ ਇੱਕ ਸਟੂਡੀਓ ਤੋਂ ਸੁਣਿਆ ਹੈ, ਅਤੇ ਉਹਨਾਂ ਦੀ ਜ਼ਿੰਦਗੀ ਕਿਸ ਤਰੀਕੇ ਦੀ ਰਹੀ ਹੈ, ਉਹਨਾਂ ਦੇ ਸੰਘਰਸ਼ ਬਾਰੇ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਕਿਹਾ ਜਾ ਸਕਦਾ ਕਿ ਉਮੀਦ ਕਦੇ ਵੀ ਛੱਡਣੀ ਨਹੀਂ ਚਾਹੀਦੀ ਹੈ। ਤਾਂ ਉਹ ਕਿਸ ਤਰੀਕੇ ਦਾ ਉਹਨਾਂ ਦਾ ਸੰਘਰਸ਼ ਰਿਹਾ, ਕਿਸ ਤਰੀਕੇ ਦੀ ਉਹਨਾਂ ਦੀ ਜ਼ਿੰਦਗੀ ਰਹੀ ਹੈ, ਔਰ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ, ਆਓ ਉਹਨਾਂ ਤੋਂ ਹੀ ਜਾਣਾਂਗੇ। ਸੋ ਅਸ਼ੋਕ ਮਸਕੀਨ ਜੀ ਸਾਡੇ ਨਾਲ ਇਸ ਵੇਲੇ ਸਟੂਡੀਓ 'ਚ ਮੌਜੂਦ ਨੇ, ਐਫ ਐਮ ਰੇਨਬੋ ਪਹੁੰਚੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਸ਼ੋਕ ਮਸਕੀਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
2: ਥੈਂਕ ਯੂ ਮਹਾਰਾਜ।
1: ਮਸਕੀਨ ਜੀ, ਕੁਛ ਆਪਣੇ ਬਾਰੇ ਦੱਸੋ ਪਹਿਲਾਂ ਸਾਡੇ ਦਰਸ਼ਕਾਂ ਨੂੰ, ਕਿਸ ਤਰੀਕੇ ਦਾ ਇਹ ਸਫ਼ਰ ਤੁਸੀਂ ਹੰਡਾਇਆ, ਅੱਜ ਤੁਸੀਂ ਸਟੂਡੀਓ ਦੇ ਵਿੱਚ ਪਰਫੋਰਮ ਕੀਤਾ ਔਰ ਦੁਨੀਆ ਤੁਹਾਨੂੰ ਜਾਣ ਰਹੀ ਹੈ, ਥੋੜ੍ਹਾ ਆਪਣੇ ਬਾਰੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ।
2: ਮੈਂ ਜੀ ਬਚਪਨ ਤੋਂ ਗਾਉਂਦਾ
1: ਜੀ,
2: ਔਰ ਲਗਨ ਬਚਪਨ ਤੋਂ ਹੀ ਹੈ ਮੈਨੂੰ, ਔਰ ਮੇਰੇ ਡੈਡੀ ਜੀ ਵੀ ਗਾਉਂਦੇ ਸੀ, ਮੇਰੇ ਵੱਡੇ ਬ੍ਰਦਰ ਰਮੇਸ਼ ਕੁਮਾਰ, ਕੇਸ਼ ਕੁਮਾਰ, ਯਾਨੀ ਕਿ ਸਾਡਾ ਖਾਨਦਾਨੀ ਗਾਉਂਦਾ ਸਾਰਾ। ਅਤੇ ਲਗਨ ਲੱਗੀ ਸ਼ੁਰੂ ਤੋਂ, ਸਕੂਲ ਟਾਈਮ ਵੀ ਗਾਉਂਦਾ ਸੀ ਮੈਂ, ਅਤੇ ਬਾਕੀ ਪੜ੍ਹਿਆ ਮੈਂ ਥੋੜ੍ਹਾ ਹੀ ਹਾਂ, ਅਤੇ ਗਾ ਕੇ ਪਾਸ ਹੋ ਜਾਂਦਾ ਰਿਹਾ।
1: ਵਾਹ ਵਾਹ, ਕੀ ਬਾਤ ਹੈ।
2: ਹਾਂਜੀ, ਅਤੇ ਫਿਰ ਮੈਂ ਜੀ ਕੰਮ ਕਰਨਾ ਪਿਆ ਘਰ ਦੀਆਂ ਮਜਬੂਰੀਆਂ ਕਰਕੇ
1: ਜੀ, ਜੀ
2: ਘਰਾਂ ਦੇ ਖਰਚੇ, ਅਤੇ ਫਿਰ ਤੁਹਾਨੂੰ ਪਤਾ ਫਿਰ ਮੈਂ ਕੰਮ 'ਤੇ ਲੱਗ ਗਿਆ, ਫੈਕਟਰੀ ਕੰਮ ਕਰਦਾ ਸੀ, ਅਤੇ ਕੰਮ ਕਰਦੇ ਮਰਦੇ ਪਹਿਲਾਂ ਟੀ ਵੀ ਚੱਲਦੇ ਹੁੰਦੇ ਸੀ ਬਲੈਕ ਐਂਡ ਵਾਈਟ
1: ਜੀ, ਜੀ
2: ਅਤੇ ਉਹਨਾਂ 'ਚ ਟੀ ਵੀ 'ਚ ਗਾਣਾ ਚੱਲ ਰਿਹਾ ਸੀ, ਇੱਕ ਪ੍ਰੋਗਰਾਮ ਸੀਗਾ ਮੇਰਾ ਪਿੰਡ ਮੇਰੇ ਖੇਤ
1: ਜੀ,
2: ਉਹ ਮੈਂ ਪ੍ਰੋਗਰਾਮ ਸੁਣਦਾ ਪਿਆ, ਅਤੇ ਉਹ ਮੈਨੂੰ ਇੱਕ ਸੁਰੀਲੀ ਜਿਹੀ ਆਵਾਜ਼ ਮੇਰੇ ਕੰਨਾਂ 'ਚ ਪਈ, ਔਰ ਓਹੋ ਕੀ ਆਵਾਜ਼ ਸੀ ਉਹ, ਤੋਬਾ ਤੋਬਾ, ਮੈਂ ਕੰਮ ਛੱਡ ਕੇ ਬਹਿ ਗਿਆ ਜੀ। ਮੈਂ ਗਾਣਾ ਸੁਣਦਾ ਰਿਹਾ, ਅਤੇ ਮੈਂ ਇਹਨਾਂ ਦਿਮਾਗ 'ਚ ਧਾਰਿਆ ਵੀ ਮੈਂ ਇਹਨਾਂ ਦਾ ਹੀ ਸ਼ਾਗਿਰਦ ਪੈਣਾ। ਉਹ ਸੀ ਜਨਾਬ ਉਸਤਾਦ ਸਾਬਰ ਕੋਟੀ ਜੀ।
1: ਉਹ ਕਿਹੜਾ ਗੀਤ ਸੀਗਾ ਜਿਹੜਾ ਤੁਸੀਂ ਟੀਵੀ 'ਤੇ ਸੁਣਿਆ ਸੀ ਇਹਨਾਂ ਨੂੰ?
2: ਉਹ ਸੀਗਾ ਜੀ, ਨੱਕੇ ਮੋੜ ਦੀ ਕਣਕ ਰੰਗ ਵਰਗੀ, ਨੱਕੇ ਮੋੜ ਦੀ, ਨੱਕੇ ਮੋੜ ਦੀ ਕਣਕ ਰੰਗ ਵਰਗੀ, ਹਵਾ ਦੇ ਵਾਂਗੂ ਛੂਕਦੀ ਫਿਰੇ, ਕੁੜੀ ਬੰਨ ਕੇ ਮੜਾ ਸਾਹ ਸਿਰ 'ਤੇ, ਬੰਨੇ 'ਤੇ ਗੰਨਾ, ਬੰਨੇ 'ਤੇ ਗੰਨਾ ਚੂਪਦੀ ਫਿਰੇ।

0: ਇਹ ਸੀ ਮਹਾਰਾਜ, ਮੈਂ ਦਿਮਾਗ 'ਚ ਧਾਰਿਆ ਵੀ ਮੈਂ ਇਹਨਾਂ ਦਾ ਹੀ ਸ਼ਾਗਿਰਦ ਪੈਣਾ। ਫਿਰ ਮੈਂ ਘਰ ਆਇਆ, ਘਰ ਆਪਣੇ ਭਰਾਵਾਂ ਨਾਲ ਗੱਲ ਕੀਤੀ, ਡੈਡੀ ਨਾਲ ਗੱਲ ਕੀਤੀ ਵੀ ਮੈਂ ਜੀ ਇਹਨਾਂ ਦਾ ਸ਼ਾਗਿਰਦ ਪੈਣਾ ਅਤੇ ਮੈਨੂੰ ਲੈ ਕੇ ਚੱਲੋ। ਕਹਿੰਦੇ ਯਾਰ ਤੁਸੀਂ ਇੱਦਾਂ ਕਰੋ, ਹਾਲੇ ਤੂੰ ਕੰਮ ਕੁੰਮ ਦਾ ਖਿਆਲ ਕਰ, ਛੱਡ ਕੰਮ ਹਾਲੇ ਤੂੰ ਇਹ। ਮੈਂ ਕਿਹਾ ਜੀ ਨਹੀਂ, ਮੈਂ ਤਾਂ ਫਿਰ ਉਹਨਾਂ ਚਿਰ ਕੰਮ ਹੀ ਨਹੀਂ ਕਰਨਾ, ਮੈਂ ਸ਼ਾਗਿਰਦ ਇਹਨਾਂ ਦਾ ਪੈਣਾ। ਫਿਰ ਮੇਰੇ ਬ੍ਰਦਰ ਸੀ ਨਾਲ ਲੈ ਕੇ ਕੈਂਟ ਚਲੇ ਗਏ ਸੀ, ਪੁੱਛਦੇ ਪੁੱਛਦੇ ਚਲੇ ਗਏ ਵੀ ਕਿੱਥੇ ਰਹਿੰਦੇ ਹੋ, ਕੈਂਟ ਚਲੇ ਗਏ ਸੀ।
1: ਜੀ ਜੀ
0: ਚਾਰ ਕੁ ਪੰਜ ਵਾਰੀ ਤਾਂ ਗਏ ਆਪਾਂ, ਨਹੀਂ ਮਿਲੇ ਸਾਨੂੰ। ਅਤੇ ਵੀਰਵਾਰ ਮੈਨੂੰ ਛੁੱਟੀ ਹੁੰਦੀ, ਅਤੇ ਪਹਿਲਾਂ ਵੀਰਵਾਰ ਹੀ ਹੁੰਦੀ ਸੀ ਫੈਕਟਰੀ 'ਚ ਛੁੱਟੀ। ਅਤੇ ਮੈਂ ਗਿਆ ਜਦੋਂ, ਅਤੇ ਨਾਲ ਮੇਰੇ ਬ੍ਰਦਰ ਸੀ, ਇੱਥੋਂ ਆਪਾਂ ਚਲੇ ਗਏ ਅਤੇ ਗਏ ਤਾਂ ਉਹ ਮਿਲੇ ਨਹੀਂ ਚਾਰ ਪੰਜ ਦਿਨ। ਫਿਰ ਇੱਕ ਦਿਨ ਮਿਲੇ ਮਿਲੇ ਤਾਂ ਕਹਿੰਦੇ ਹਾਂਜੀ, ਮੇਰੇ ਬ੍ਰਦਰ ਨੇ ਕਿਹਾ ਵੀ ਤੁਹਾਡਾ ਸ਼ਾਗਿਰਦ ਬਣਨਾ ਜੀ ਮੁੰਡੇ ਨੇ। ਉਹ ਕਹਿੰਦੇ ਯਾਰ ਮੈਂ ਤਾਂ ਸ਼ਾਗਿਰਦ ਪਾਉਂਦਾ ਹੀ ਨਹੀਂ ਕਿਸੇ ਨੂੰ, ਮੈਂ ਤਾਂ ਆਪ ਸ਼ਾਗਿਰਦ ਹਾਂ। ਅਤੇ ਮੈਂ ਰੋਣ ਲੱਗ ਪਿਆ, ਮੈਂ ਕਿਹਾ ਨਹੀਂ ਗੁਰੂ ਜੀ, ਮੈਂ ਤੁਹਾਡਾ ਸ਼ਾਗਿਰਦ ਪੈਣਾ ਹੀ ਪੈਣਾ, ਜੋ ਮਰਜ਼ੀ ਹੋ ਜਾਏ, ਮੈਂ ਤੁਹਾਨੂੰ ਤਨ ਮਨੋਂ ਤੋਂ ਮੰਨ ਲਿਆ ਤੁਹਾਨੂੰ, ਗੁਰੂ ਤਾਂ ਤੁਸੀਂ ਹੀ ਰਹਿਣਾ ਮੇਰੇ ਗੁਰੂ। ਕਹਿੰਦੇ ਚੱਲ ਠੀਕ ਆ, ਤੂੰ ਆਇਆ ਕਰ ਕੋਈ ਗੱਲ ਨਹੀਂ, ਪਹਿਲਾਂ ਥੋੜ੍ਹਾ ਚਿਰ ਰਾਤ ਨੂੰ। ਫਿਰ ਮੈਂ ਕੀ ਕਰਨਾ, ਵੀਰਵਾਰ ਦੇ ਵੀਰਵਾਰ ਛੁੱਟੀ ਹੋਣੀ, ਪਰ ਮੈਨੂੰ ਖੁਸ਼ੀ ਬੜੀ ਹੁੰਦੀ ਜਦੋਂ ਵੀਰਵਾਰ ਹੁੰਦਾ ਸੀ। ਮੈਂ ਤੁਰ ਕੇ ਜਾਂਦਾ ਰਿਹਾ ਕੈਂਟ, ਅਤੇ ਦਫ਼ਤਰ ਇਹਨਾਂ ਦਾ ਸੀਗਾ ਆਪਣੇ ਸਦਰ ਬਾਜ਼ਾਰ ਕੈਂਟ। ਮੈਂ ਤੁਰ ਕੇ ਜਾਂਦਾ ਰਿਹਾ ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਵੀ ਮੈਂ ਗੁਰੂ ਜੀ ਕੋਲ ਜਾਣਾ ਅੱਜ। ਮੈਂ ਬੈਠੇ ਰਹਿਣਾ ਬੈਠੇ ਰਹਿਣਾ ਉੱਥੇ, ਕਿੰਨਾ ਚਿਰ ਗੁਰੂ ਜੀ ਨੇ ਆਉਣਾ, 12 ਕੁ ਵਜੇ ਨਾਲ
1: ਨਾਲ ਸਿਦਕਦੇ ਬਹਿ ਜਾ ਬੂਹੇ ਮੁਰਸ਼ਦ ਦੇ।
0: ਵਾਹ ਵਾਹ ਵਾਹ ਵਾਹ ਵਾਹ, ਇਹ ਵੀ ਇਹੀ ਗੱਲ ਮਹਾਰਾਜ। ਅਤੇ ਮੈਂ ਬੈਠੇ ਰਹਿਣਾ ਉੱਥੇ, ਉਹਨਾਂ ਨੇ ਆਉਣਾ, ਉਹਨਾਂ ਨੇ ਆ ਕੇ ਧੂਫ ਬੱਤੀ ਵਗੈਰਾ ਕਰਨੀ, ਵਾਜਾ ਫੜ ਲੈਣਾ ਉਹਨਾਂ ਨੇ, ਗਾਉਂਦੇ ਰਹਿਣਾ, ਕਦੀ ਕੋਈ ਕੰਪੋਜੀਸ਼ਨ ਬਣਾਉਣੀ, ਕੋਈ ਕੁਛ ਗਾਣਾ ਸ਼ੁਰੂ ਕਰ ਲਿਆ, ਕੋਈ ਕੁਛ, ਮਤਲਬ ਕਿ ਰਿਆਜ਼ ਕਰਦੇ ਰਹਿੰਦੇ ਸੀ। ਮਗਰ ਮੈਂ ਬੈਠਾ ਰਹਿੰਦਾ ਹੁੰਦਾ ਸੀ ਉਹਨਾਂ ਦੇ, ਸਾਲ ਲੰਘ ਗਿਆ ਜੀ ਇੱਦਾਂ ਹੀ, ਮੈਂ ਪਿੱਛੇ ਪਿੱਛੇ ਰਹਿਣਾ ਉਹਨਾਂ ਦੇ। ਜਦੋਂ ਫਿਰ ਇੱਕ ਦਿਨ ਮੈਨੂੰ ਕਹਿੰਦੇ ਯਾਰ ਇੱਦਾਂ ਕਰ, ਤੂੰ ਕੱਪੜੇ ਆਪਣੇ ਲੈ ਆ ਅਤੇ ਇੱਥੇ ਰਿਹਾ ਕਰ ਤੂੰ ਮੇਰੇ ਕੋਲ ਹੀ।
1: ਓਕੇ,
0: ਮੈਂ ਕਿਹਾ ਜੀ ਠੀਕ ਆ ਗੁਰੂ ਜੀ। ਮੈਂ ਉਹਨਾਂ ਨੂੰ ਨਹੀਂ ਦੱਸਿਆ ਵੀ ਮੈਂ ਕੰਮ ਕਰਦਾ ਕਿਤੇ, ਅਤੇ ਇੱਦਾਂ ਮੈਂ ਕਿਹਾ ਉਹਨਾਂ ਨੇ ਕਹਿਣਾ ਯਾਰ ਤੂੰ ਰਹਿਣ ਦੇ ਕੰਮ ਛੱਡ ਕੇ ਨਾ ਆਈ, ਆ ਜਾ ਕਰੀ ਫੇਰ ਕਿਤੇ। ਮੈਂ ਜੀ, ਮੈਂ ਕਿਹਾ ਠੀਕ ਆ ਜੀ, ਮੈਨੂੰ ਬੜੀ ਖੁਸ਼ੀ, ਮੈਂ ਚਲਾ ਗਿਆ ਉਹਨਾਂ ਕੋਲ। ਗੁਰੂ ਜੀ ਵੀ ਕਿਰਾਏ 'ਤੇ ਦਿੰਦੇ ਸੀ, ਉੱਤੇ ਰਿਆਜ਼ ਕਰਨਾ ਉਹਨਾਂ ਨੇ, ਮੈਨੂੰ ਸਿਰੇ ਤੜਕੇ ਠਾਲ ਲੈਣਾ। ਉਹਨੇ ਕਹਿਣਾ ਤੂੰ ਮਦਰੰਗ ਸਿੱਖ, ਵੀ ਗਾਣੇ ਦੇ ਨਾਲ ਢੋਲਕ ਵਜਾਉਣੀ ਜਿਹੜੀ ਰਿਦਮ ਆ ਬਹੁਤ ਜ਼ਰੂਰ ਆ,
1: ਮਰਦੰਗ।
0: ਹਾਂਜੀ, ਉਹ ਬਹੁਤ ਜ਼ਰੂਰੀ ਆ, ਕਿਉਂਕਿ ਬਸੁਰਾ ਬੰਦਾ ਬਖਸ਼ਿਆ ਜਾਂਦਾ ਅਤੇ ਬੇਤਾਲਾ ਨਹੀਂ ਬਖਸ਼ਿਆ ਜਾਂਦਾ, ਕਿਉਂਕਿ ਤਾਲ 'ਚ ਬੰਦਾ ਰਹੇਗਾ ਤਾਂ ਸਾਰਾ ਕੁਛ ਹੀ ਸਹੀ ਆ। ਅਤੇ ਮੈਂ ਕਿਹਾ ਠੀਕ ਹੈ ਗੁਰੂ ਜੀ, ਮੈਨੂੰ ਤੜਕੇ 5 ਵਜੇ ਠਾਲ ਲੈਣਾ ਉਹਨਾਂ ਨੇ। 5 ਵਜੇ ਠਾਲ ਕੇ ਅਤੇ ਰਿਆਜ਼ ਸ਼ੁਰੂ ਜੀ, ਪਤਾ ਹੀ ਨਹੀਂ ਹੁੰਦਾ ਸੀ ਕਿਹੜੇ ਵੇਲੇ 10 ਵੱਜ ਗਏ, 11 ਵੱਜ ਗਏ, 12 ਵੱਜ ਗਏ, ਅਤੇ ਇੱਦਾਂ ਦਾ ਕਰਕੇ ਮੈਂ ਉਹਨਾਂ ਕੋਲ ਬੜਾ ਕੁਛ ਸਿੱਖਿਆ। ਅਤੇ ਸਟੇਜਾਂ 'ਤੇ ਵੀ ਮੈਨੂੰ ਗਵਾਉਂਦੇ ਰਹੇ, ਅਤੇ ਬੜਾ ਮੈਂ ਉਹਨਾਂ ਨਾਲ ਮੇਰਾ ਪਿਆਰ ਰਿਹਾ। ਫਿਰ ਜਦੋਂ ਗੁਰੂ ਜੀ ਆ 5-6 ਸਾਲ ਹੋ ਗਏ ਜਦੋਂ ਵਿਛੋੜਾ ਦੇ ਗਏ, ਮਨ ਬੜਾ ਟੁੱਟਿਆ ਵੀ ਮੈਂ ਕਿਹਾ ਮੈਂ ਹੁਣ ਫਿਰ ਫੈਕਟਰੀ ਲੱਗ ਜਾਣਾ।
1: ਓਹੋ,
0: ਮੈਂ ਫਿਰ ਫੈਕਟਰੀ ਲੱਗ ਗਿਆ ਜੀ। ਮੈਂ ਫੈਕਟਰੀ ਲੱਗ ਗਿਆ ਅਤੇ ਮੁੰਡਾ ਮੇਰਾ ਦੋਸਤ ਹੈ, ਮੇਰਾ ਭਰਾ ਆ ਜੇ ਰਿਆਜ਼, ਉਹ ਕਹਿੰਦਾ ਭਾਅ ਜੀ ਇੱਕ ਰੀਲ ਪਾਈਏ ਯਾਰ ਆਪਾਂ। ਮੈਂ ਕਿਹਾ ਭਾਅ ਜੀ ਰੀਲ 'ਤੇ ਪਾ ਲੈਂਦੇ, ਮੈਂ ਕਿਹਾ ਰਹਿਣ ਦਿਓ ਯਾਰ ਮੇਰਾ ਮਨ ਨਹੀਂ ਕਰਦਾ। ਕਹਿੰਦੇ ਨਹੀਂ ਭਾਅ ਜੀ ਪਾਉਂਦੇ ਹਾਂ, ਸਾਰੀ ਦੁਨੀਆ ਪਾਉਂਦੀ, ਤੁਸੀਂ ਵੀ ਪਾਓ ਰੀਲ ਇੱਕ। ਪਰ ਮੈਂ ਕਿਹਾ ਮੈਂ ਰੀਲ ਪਾਣੀ, ਪਰ ਮੈਂ ਗੁਰੂ ਜੀ ਦਾ ਗਾਣਾ ਆਪਣੇ ਗੁਰੂ ਜੀ ਦਾ, ਜਨਾਬ ਸਾਬਰ ਗੋਟੀ ਜੀ ਦਾ।
1: ਕਿਆ ਬਾਤ ਹੈ।
0: ਕਹਿੰਦੇ ਠੀਕ ਹੈ ਜੀ। ਮੈਂ ਗਿਆ ਜੀ, ਮੈਂ ਗਾਇਆ ਜੀ ਤਾਰਾ ਅੰਬਰਾਂ 'ਤੇ ਕੋਈ ਕੋਈ ਤਾਰਾ।

0: ਮਹਾਰਾਜ ਉਹਨਾਂ ਨੇ ਗਵਾਇਆ ਕਿੱਦਾਂ ਮੈਨੂੰ, ਕਹਿੰਦੇ ਜੀ ਆ ਜਾਓ ਮਾਈਕ 'ਤੇ, ਗਾਣਾ ਲਿਖਾ ਲਿਆ ਪੰਜਾਬੀ 'ਚ ਮੈਂ, ਅਤੇ ਕਹਿੰਦੇ ਬੋਲੋ ਰਿਹਾਸਲ ਕਰੋ ਪਹਿਲਾਂ। ਮੈਂ ਬੋਲਦਾ ਰਿਹਾ, ਗਾਉਂਦਾ ਰਿਹਾ, ਸਾਰਾ ਹੀ ਗਾਣਾ ਗਾ ਕੇ ਫਿਰ ਗਾਇਆ ਮੈਂ, ਹੈ ਨਾ, ਅਤੇ 3 ਵਾਰੀ ਗਾਣਾ ਗਾਇਆ ਸਾਰਾ ਹੀ ਮੈਂ। ਅਤੇ ਮੈਂ ਕਿਹਾ ਜੀ ਸਰ ਕਰੀਏ ਰਿਕਾਰਡਿੰਗ ਹੁਣ, ਕਹਿੰਦੇ ਗਾਣਾ ਤਾਂ ਹੋ ਗਿਆ ਤੇਰਾ। ਮੈਂ ਕਿਹਾ ਜੀ ਗਾਣਾ, ਕਹਿੰਦੇ ਮੈਂ ਕਿਹਾ ਮੈਂ ਤੇਰੇ ਅਸਲ ਸਮਝਦਾ ਰਿਹਾ, ਕਹਿੰਦੇ ਨਹੀਂ ਗਾਣਾ ਹੋ ਗਿਆ ਤੇਰਾ,
1: ਗਾਣਾ ਡੱਬ ਕਰ ਰਹੇ ਸੀ ਤੁਹਾਡਾ ਬੇਸਿਕਲੀ।
0: ਹਾਂ, ਔਰ ਮਹਾਰਾਜ ਇੰਨਾ ਗਾਣਾ ਉਹ ਮੈਨੂੰ ਸੁਣਾਇਆ, ਜਦੋਂ ਮੈਂ ਕਿਹਾ ਮੈਂ ਗਾਇਆ ਹੈ, ਕਮਾਲ, ਤਨਿਸ਼ ਜੀ ਵਰਗਾ ਵੀ ਜਵਾਬ ਨਹੀਂ ਜੀ ਕਿਤੇ।
1: ਕਿਆ ਬਾਤ ਹੈ,
0: ਔਰ ਇੰਨੇ ਵਧੀਆ ਬੰਦੇ, ਮੇਰੇ ਗੁੜੀਆ ਦਾ ਆਪਰੇਸ਼ਨ ਹੋਇਆ ਅਤੇ ਮੈਨੂੰ ਨਾ ਉੱਥੇ 1.5 ਲੱਖ ਰੁਪਏ ਦੀ ਲੋੜ ਪੈ ਗਈ। ਪੈਸੇ ਦੀ ਲੋੜ ਗਰੀਬ ਬੰਦੇ ਨੂੰ ਪੈਂਦੀ ਹਮੇਸ਼ਾ। ਮੈਂ ਨਾ ਡਰਦੇ ਡਰਦੇ ਨੇ ਫੋਨ ਕੀਤਾ, ਮੈਂ ਕਿਹਾ ਭਾਅ ਜੀ ਇੱਦਾਂ ਦਾ ਮੇਰੀ ਗੁੜੀਆ ਦਾ ਆਪਰੇਸ਼ਨ ਹੈ, ਹੱਡੀ ਚੇਂਜ ਹੋਈ ਨੱਕ ਦੀ।
1: ਓਕੇ।
0: ਉਹ ਕਹਿੰਦੇ ਯਾਰ ਤੂੰ ਕਿਹੜੀ ਗੱਲ ਕੀਤੀ ਆ ਤੂੰ, ਭਾਅ ਜੀ 5-10 ਮਿੰਟ ਦੇ ਵਿੱਚ ਪੈਸੇ ਮੇਰੇ ਅਕਾਊਂਟ 'ਚ। ਔਰ ਕਹਿੰਦੇ ਹੋਰ ਚਾਹੀਦਾ ਕੁਛ ਜਦੋਂ ਮਰਜ਼ੀ, ਮੇਰੀ ਉਹਨਾਂ ਤਨਖਾਹ ਵੀ ਲਾਈ ਹੈ ਸਮਝ ਲਓ ਇੱਕ ਕਿਸਮ ਦੇ,
1: ਕਿਆ ਬਾਤ,
0: ਮੈਨੂੰ ਹਰ ਮਹੀਨੇ ਪੈਸੇ ਦਿੰਦੇ ਹੋ, ਹਰ ਮਹੀਨੇ ਬਿਨਾਂ ਕਿਸੇ ਪੁੱਛੇ ਤੋਂ ਕੁਛ ਵੀ ਅਕਾਊਂਟ 'ਚ ਪੈਸੇ ਆ ਜਾਂਦੇ ਆ ਹਰ ਮਹੀਨੇ।
1: ਵਾਹ ਵਾਹ।
0: ਉਹ ਫਿਰ ਮੈਂ ਜੇ ਗਾਣਾ ਕਰਨ ਜਾਵਾਂ ਤਾਂ ਫਿਰ ਉਹ ਕੀ ਕਰਦੇ ਆ, ਚੱਕ ਵੱਖਰਾ ਮੈਨੂੰ ਦਿੰਦੇ ਆ, ਔਰ ਇੰਨੀ ਵਧੀਆ ਤਰੀਕੇ ਨਾਲ ਉਹ ਮੈਨੂੰ ਰੱਖਦੇ ਉੱਥੇ ਵੀ ਗੱਲਾਂ ਛੱਡ ਦਿਓ। ਫਿਰ ਉਹ ਗਾਣਾ ਜਦੋਂ ਚੱਲਿਆ ਮੈਨੂੰ ਉਹਨਾਂ ਦਾ ਫੋਨ ਆਇਆ, ਤੁਹਾਡੀ ਰਿਕਾਰਡਿੰਗ ਹੈ ਜੀ। ਮੈਂ ਕਿਹਾ ਜੀ ਠੀਕ ਹੈ ਜੀ। ਮੈਂ ਕਿਹਾ ਕੋਈ ਫਿਰ ਨਹੀਂ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਦਾਂ ਕਰੋ ਪਹਿਲਾਂ ਜੀ ਤਨਿਸ਼ ਜੀ ਨੂੰ ਫੋਨ ਕਰੋ
1: ਜੀ,
0: ਜਾਂ ਉਹਨਾਂ ਨੂੰ ਆਪਣੇ ਅੰਕਿਤ ਸਰ ਨੂੰ ਫੋਨ ਕਰੋ ਵੀ ਮੈਂ, ਜੇ ਉਹ ਕਹਿਣਗੇ ਤਾਂ ਮੈਂ ਕਰਾਂਗਾ। ਉਹਨਾਂ ਨੇ ਫੋਨ ਕੀਤਾ, ਉਹ ਫਿਰ ਮੈਨੂੰ ਕਹਿੰਦੇ ਯਾਰ ਤੂੰ ਕਰ ਲੈ, ਇਹ 'ਚ ਤੈਨੂੰ ਫਾਇਦਾ ਹੋਇਆ ਕਰ ਦੂੰ
1: ਜੀ।
0: ਮੈਂ ਫਿਰ ਹਾਂ ਕੀਤੀ। ਮੈਂ ਜੀ ਬੰਬੇ ਰਿਕਾਰਡਿੰਗ ਹੋਈ ਪਹਿਲਾਂ, ਫਿਰ ਸ਼ੂਟਿੰਗ ਉੱਥੇ ਹੋਈ ਆਪਣੇ ਚੇਨਈ, ਔਰ ਮਹਾਰਾਜ ਟੀਮ ਐਸੀ ਸੀ ਉਹ, ਔਰ ਮੈਂ ਪਹਿਲੀ ਵਾਰੀ ਵੇਖਿਆ ਐਡਾ ਵੱਡਾ ਸੈੱਟ, ਓਏ ਹੋਏ ਹੋਏ ਭਾਅ ਜੀ, ਸਟੂਡੀਓ ਕਮਾਲ, ਔਰ ਇੰਨੇ ਵਧੀਆ ਜਿੰਨੇ ਵੀ ਆਪਣੇ ਪ੍ਰੋਡਿਊਸਰ
1: ਜੀ,
0: ਜਿੰਨੇ ਵੀ ਆਪਣੇ ਮਿਊਜ਼ਿਕ ਲੈਣ ਦੇ ਬੰਦੇ ਸਾਰੇ, ਕੋਈ ਤਬਲਾ, ਢੋਲਕ, ਗਿਟਾਰ, ਪਤਾ ਨਹੀਂ ਸਾਜ ਕਿੰਨੇ ਉੱਥੇ,
1: ਉਹ ਆਪਣੀ ਲਾਈਨ ਦੇ ਸਾਰੇ ਮਾਸਟਰ,
0: ਐਸੇ ਮਾਸਟਰ ਬੰਦੇ ਜਿਹਨਾਂ ਨੇ ਕੰਮ ਕੀਤਾ ਉੱਥੇ। ਔਰ ਮਧੁਰ ਸ਼ਰਮਾ ਜੀ ਨੇ ਗਾਇਆ, ਸ਼ੁਕਲਾ ਜੀ ਆ ਮੁੰਡਾ, ਉਹਨੇ ਬਹੁਤ ਵਧੀਆ ਗਾਇਆ ਜੀ,
1: ਜੀ
0: ਕਮਾਲ ਕਰਤੀ ਉਹਨਾਂ ਨੇ ਵੀ ਗਾ ਕੇ। ਔਰ ਇਹ ਆ ਵੀ ਮੈਨੂੰ ਬੜਾ ਸਕੂਨ ਮਿਲਿਆ ਗਾ ਕੇ ਉੱਥੇ, ਔਰ ਇੰਨਾ ਮਜ਼ਾ, ਮੈਨੂੰ ਪਤਾ ਹੀ ਨਹੀਂ ਆ ਗਾਣਾ ਇੰਨਾ ਹਿੱਟ ਹੋ ਜਾਣਾ। ਉਹ ਮੈਨੂੰ ਕਹਿੰਦੇ ਭਾਅ ਜੀ ਤੁਸੀਂ ਟੈਨਸ਼ਨ ਨਾ ਲਓ, ਤੁਹਾਨੂੰ ਪਤਾ ਲੱਗ ਜਾਏ ਵੀ ਗਾਣਾ। ਮੈਂ ਕਿਹਾ ਭਾਅ ਜੀ ਗਾਣਾ ਕਿੱਦੋਂ ਕਦੋਂ ਆਏਗਾ, ਕਹਿੰਦਾ ਤੁਹਾਨੂੰ ਦੱਸਣਾ ਥੋੜ੍ਹੀ ਆਪਾਂ ਕਿੱਦੋਂ
1: ਆਪਣਾ ਸ਼ਡਿਊਲ ਹੁੰਦਾ ਕਿਸ ਤਰੀਕੇ ਦੇ ਨਾਲ ਜੋ ਵੀ।
0: ਉਹ ਮਹਾਰਾਜ ਜਦੋਂ ਗਾਣਾ ਆਇਆ ਮੈਨੂੰ ਤਾਂ ਫੋਨ 'ਤੇ ਫੋਨ, ਮਹਾਰਾਜ ਤੁਹਾਡਾ ਗਾਣਾ ਬੜਾ ਚੱਲ ਰਿਹਾ ਉੱਥੇ ਜੀ, ਅੱਜ ਇੰਨਾ ਹੋ ਗਿਆ ਜੀ, ਫਲਾਣਾ ਹੋ ਗਿਆ, 18 ਮਿਲੀਅਨ ਤੱਕ ਹੋ ਗਿਆ, 18 ਟੱਪ ਗਿਆ।
1: ਬਾਬਾ ਬੁੱਲੇ ਸ਼ਾਹ ਦਾ ਕਲਾਮ ਸੀਗਾ ਮੇਰੇ,
0: ਬੁੱਲੇ ਸ਼ਾਹ ਦਾ
1: ਸੁਣਾ ਦਿਓ ਇੱਕ ਵਾਰੀ।

0: ਬਹੁਤ ਅੱਛੀ ਮੂਵੀ ਆ ਔਰ ਬਹੁਤ ਵੱਡਾ ਤੁਸੀਂ ਜਿਹੜਾ ਮੈਂ ਕਿਹਾ ਪਹਿਲਾਂ ਸੋਚਦਾ ਹੁੰਦਾ ਕਿ ਕਿਸਮਤ ਜਿਹੜੀ ਹੈ ਕਿੱਥੋਂ ਕਿੱਥੇ ਲੈ ਕੇ ਚੱਲ ਜਾਂਦੀ ਹੈ। ਤੁਸੀਂ ਕਿਸ ਤਰੀਕੇ ਦੇ ਨਾਲ ਉਸਨੂੰ ਫੀਲ ਕੀਤਾ ਆਪਣੀ ਲਾਈਫ ਦੇ ਵਿੱਚ?
1: ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਮੈਂ ਪਹਿਲੀ ਵਾਰੀ ਗਾਇਆ ਫਿਲਮ 'ਚ ਅਤੇ ਮੈਨੂੰ ਸੁਣ ਕੇ ਬੜਾ ਵਧੀਆ। ਤਨਿਸ਼ ਜੀ ਨੇ ਉਹਨਾਂ ਨੂੰ ਗਾਣਾ ਕਰਨਾ ਆਉਂਦਾ ਕਿੱਦਾਂ ਕਰੀਦਾ ਅਤੇ ਕਿੱਦਾਂ ਕਿਸੇ ਨੂੰ ਗਵਾਉਣਾ ਉਹ ਵੀ ਗਵਾਉਣਾ।

0: करके, ओ काफिर है जो मन बैठा पर देख यकीन फिर करके, ओ बुलिया वे तू चले आए मनावण यार नू अपने।
1: जिंदगी बदल के रख दिती तुहाडी मेरे ख्याल ना
0: बिल्कुल
1: इस
0: बिल्कुल
1: गीत ने।
0: बिल्कुल जी
1: ਹੁਣ ਰੂਟੀਨ ਕੀ ਹੁੰਦਾ? ਪਹਿਲਾਂ ਤਾਂ ਤੁਸੀਂ ਚਲੋ ਆਪਣਾ ਕੰਮ ਕਰਦੇ ਸੀ, ਘਰੋਂ ਨਿਕਲਦੇ ਸੀ
0: ਜੀ
1: ਅਤੇ ਜੋਬ 'ਤੇ ਜਾਂਦੇ ਸੀ ਆਪਣਾ ਸਾਰੇ ਦਿਹਾੜੀ, ਥੱਕ ਹਾਰ ਟੁੱਟ ਕੇ ਆਪਣਾ ਘਰ ਆ ਕੇ। ਹੁਣ ਦਾ ਕੀ ਰੂਟੀਨ ਹੈ? ਅਕਸਰ ਇਹ ਵੀ ਹੁੰਦਾ ਕਿ ਜਦੋਂ ਬੰਦਾ ਮਜ਼ਦੂਰੀ ਕਰ ਰਿਹਾ ਹੁੰਦਾ ਅਤੇ ਆਪਣੇ ਪੈਸ਼ਨ ਨੂੰ ਫੋਲੋ ਕਰ ਰਿਹਾ ਹੁੰਦਾ ਤਾਂ ਇਹ ਵੀ ਹੁੰਦਾ। ਮੈਂ ਦੇਖਿਆ ਬਹੁਤ ਸਾਰੇ ਲੋਕਾਂ ਨੂੰ ਮਜ਼ਦੂਰੀ ਦੇ ਨਾਲ ਨਾਲ ਆਪਣਾ ਸ਼ਾਮ ਨੂੰ ਜਾਗਰਣ ਵੀ ਕਰ ਰਹੇ ਆ, 2-3 ਘੰਟੇ ਪ੍ਰੋਗਰਾਮ ਕੀਤਾ ਫਿਰ ਉਸ ਤੋਂ ਬਾਅਦ ਸੌ ਗਏ, ਜਾਂ ਸੌਣ ਦਾ ਟਾਈਮ ਵੀ ਨਹੀਂ ਲੱਗਾ, ਅਗਲੇ ਦਿਨ ਫਿਰ ਕੰਮ 'ਤੇ ਕਿ ਕਹਿੰਦੇ ਕੋਈ ਗੱਲ ਨਹੀਂ ਅਗਲੇ ਦਿਨ ਨੀਂਦ ਪੂਰੀ ਕਰ ਲਾਂਗੇ। ਉਹ ਤੁਸੀਂ ਵੀ ਫੋਲੋ ਕੀਤਾ ਹੋਣਾ?
0: ਬਿਲਕੁਲ, ਮੈਂ ਤੇ ਮੇਰੀ ਤੇ ਆਤਰੀ ਜੇ ਸਾਰੇ ਜਾਣਦੇ ਮੈਨੂੰ ਚੰਗੀ ਤਰ੍ਹਾਂ, ਜਿਨ੍ਹਾਂ ਦਾ ਵੀ ਕੰਮ ਕੀਤਾ ਮੈਂ। ਮੈਂ ਫੈਕਟਰੀ ਵੀ ਜਾਂਦਾ ਰਿਹਾ ਸਵੇਰੇ, ਸਾਰੀ ਰਾਤ ਜਾਗਰਣ ਕਰਨਾ, ਮਹੰਤਾਂ ਨਾਲ ਢੋਲਕ ਵਜਾਉਣੀ, ਜਿਹੜੇ ਤਾਰਾਂ ਨਹੀਂ ਪੜਦੇ
1: ਜੀ ਜੀ
0: ਉਹਨਾਂ ਨਾਲ ਸਵੇਰ ਤੱਕ ਮੈਂ ਢੋਲਕ ਵਜਾਉਣੀ। 7 ਵਜੇ ਘਰ ਆਉਣਾ, 7-8 ਵਜੇ ਘਰ ਆ ਕੇ ਨਹਾ ਧੋ ਕੇ ਫਿਰ ਕੰਮ 'ਤੇ ਚਲ ਜਾਣਾ, ਸਾਰੀ ਦਿਹਾੜੀ ਕੰਮ 'ਤੇ ਲਾ ਕੇ ਆਉਣੇ, ਜੇ ਅਗਲੇ ਦਿਨ ਜਾ ਕੇ ਸੋ ਜਾਣਾ
1: ਜੀ
0: ਵੀ ਯਾਰ ਹੁਣ ਮੈਨੂੰ ਨੀਂਦ ਆ ਜਾਏਗੀ, ਨਹੀਂ ਤਾਂ ਨੀਂਦ ਨਹੀਂ ਇੱਦਾਂ ਆਉਂਦੀ ਹੁੰਦੀ ਸੀ, ਕੰਮ 'ਚ ਖਿਆਲ ਰਹਿੰਦਾ ਹੁੰਦਾ।
1: ਹੁਣ ਦਾ ਕੀ ਰੂਟੀਨ ਹੈ ਤੁਹਾਡਾ?
0: ਹੁਣ ਮੇਰਾ ਤੇ ਤਨਿਸ਼ ਜੀ ਨੇ ਮੈਨੂੰ ਕਿਹਾ ਕੰਮ ਕਰਨਾ ਹੀ ਨਹੀਂ,
1: ਓਕੇ,
0: ਉਹ ਕਹਿੰਦੇ ਕੰਮ ਨਹੀਂ ਕਰਨਾ ਤੁਸੀਂ,
1: ਹੁਣ ਤੁਸੀਂ ਗਾਉਣਾ ਹੈ,
0: ਕਹਿੰਦੇ ਤੁਸੀਂ ਗਾਣਾ ਹੈ ਬਸ। ਹੁਣ ਮੇਰੇ ਅੱਗੇ ਗਾਣੇ ਆ ਰਹੇ ਆ
1: ਓਕੇ
0: ਆਪਣੇ ਬੰਬੇ
1: ਠੀਕ ਹੈ,
0: ਫਿਲਮਾਂ 'ਚੋਂ, ਪਤਾ ਨਹੀਂ ਕਦੇ ਕਦੇ ਫਿਲਮ 'ਚੋਂ ਪਾਉਣਗੇ ਗਾਣਾ, ਉਹਨਾਂ ਦੀ ਮਰਜ਼ੀ ਹੈ।
1: ਨਹੀਂ ਵਧੀਆ, ਤੁਸੀਂ ਇੱਕ ਸਟਰਗਲ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰ ਰਹੇ ਹੋ
0: ਜੀ
1: ਹੋਰ ਲੋਕਾਂ ਦੇ ਲਈ ਵੀ ਬਹੁਤ ਵੱਡੀ ਪ੍ਰੇਰਨਾ ਹੈ। ਬਹੁਤ ਲੋਕ ਨਾ ਛੱਡ ਦਿੰਦੇ ਆ ਵਿੱਚੋਂ ਆਪਣਾ ਪੈਸ਼ਨ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?

0: ਮਹਾਰਾਜ ਛੱਡਣਾ ਤਾਂ ਚਾਹੀਦਾ ਨਹੀਂ ਇਹ ਕੰਮ, ਪਤਾ ਕਿਉਂ? ਇਹ ਇਸ਼ਕ ਦੀ ਗੱਲ ਆ, ਜਿਹਨਾਂ ਨੂੰ ਇਸ਼ਕ ਹੋ ਜਾਂਦਾ ਗਾਣੇ ਦੇ ਨਾਲ, ਮੰਨ ਲਓ ਇਸ਼ਕ ਤਾਂ ਇਸ਼ਕੀ ਆ, ਭਾਵੇਂ ਉਹ ਮਾਂ ਨਾਲ ਵੀ ਕਰ ਲਓ, ਪਿਓ ਨਾਲ ਕਰ ਲਓ, ਭੈਣ ਨਾਲ ਕਰ ਲਓ, ਭਰਾ ਨਾਲ ਕਰ ਲਓ, ਇਸ਼ਕ ਇੱਕ ਹਕੀਕੀ ਇਸ਼ਕ ਹੁੰਦਾ, ਇੱਕ ਮਜਾਜੀ ਹੁੰਦਾ, ਹੈ ਨਾ? ਅਤੇ ਜਿਹੜਾ ਸੱਚੀ ਮੁੱਚੀ ਦਾ ਇਸ਼ਕ ਆ, ਉਹ ਮਿਊਜ਼ਿਕ ਨਾਲ ਸਮਝ ਲਓ ਵੀ ਇਹ ਪਰਿਵਾਰ ਹੀ ਆ ਕਿਸਮ ਦਾ,
1: ਰਹਿ ਨਹੀਂ ਸਕਦਾ ਮੇਰੇ ਤੋਂ ਬਗੈਰ।
0: ਮੈਂ ਨਹੀਂ ਰਹਿ ਸਕਦਾ ਇਹ ਤੋਂ ਬਗੈਰ, ਜਿੱਦਾਂ ਮਿਊਜ਼ਿਕ ਤੋਂ ਬਗੈਰ ਨਹੀਂ ਰਹਿ ਸਕਦਾ। ਉਹ ਕਹਿੰਦੇ ਹੁੰਦੇ ਨਾ ਵੀ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਅਤੇ ਗਾਉਣ ਵਾਲੇ ਦਾ ਮੂੰਹ, ਉਹ ਹਿਸਾਬ ਹੈ ਜੀ। ਜਿੱਥੇ ਮਰਜ਼ੀ ਕੋਈ ਹੋਇਆ ਬੰਦਾ, ਜਿੰਨਾ ਮਰਜ਼ੀ ਕਰ ਲਵੇ, ਪਰ ਜਦੋਂ ਉਹ ਤਾਲ ਜਦੋਂ ਮਿਲਣੀ ਆ ਦਿਮਾਗ ਦੇ ਨਾਲ, ਅਟੈਚਿੰਗ ਹੋਣੀ ਉਹਦੀ, ਫਿਰ ਪਤਾ ਲੱਗਣਾ ਯਾਰ ਆਹ ਸਵਾਦ ਆ ਰਿਹਾ ਗਾਣੇ ਦਾ।
1: ਮਿਊਜ਼ਿਕ ਮਿਊਜ਼ਿਕ ਦਾ ਬੜਾ ਫਰਕ ਆ ਗਿਆ ਪਹਿਲਾਂ ਨਾਲੋਂ ਤੇ ਹੁਣ ਦਾ।
0: ਹਾਂਜੀ,
1: ਤੇ ਬਹੁਤ ਸਾਰੇ ਸਿੰਗਰ ਉਹ ਵੀ ਨੇ ਜਿਹੜੇ ਆਟੋ ਟਿਊਨ ਤੇ ਗਾਉਂਦੇ ਆ।
0: ਜੀ
1: ਤੁਸੀਂ ਬੜਾ ਸਟਰਗਲ ਕੀਤਾ, ਤੁਸੀਂ ਬੜਾ ਹੈ ਨਾ ਸਿੱਖਿਆ ਹੈ,
0: ਜੀ
1: ਹਲੇ ਵੀ ਸਿੱਖ ਰਹੇ ਹੋ,
0: ਜੀ ਮੈਂ
1: ਕਿਉਂਕਿ
0: ਸਿੱਖ
1: ਗਾਉਣ ਵਾਲਾ ਬੰਦਾ ਇਹੀ ਕਹਿੰਦਾ ਕਿ
0: ਸਿੱਖ
1: ਮੈਂ
0: ਰਿਹਾ।
1: ਹਲੇ ਵੀ ਸਿੱਖ ਰਿਹਾ,
0: ਬਿਲਕੁਲ ਬਿਲਕੁਲ।
1: ਔਰ ਗਾਣੇ ਦਾ ਵੀ ਅਸਲ 'ਚ ਡੈਫੀਨੇਸ਼ਨ ਇਹ ਹੈ, ਕਹਿੰਦਾ ਗਾ ਨਾ,
0: ਨਾ
1: ਗਾਣਾ ਤਾਂ ਆਪਣੇ ਆਪ ਨੂੰ ਕਹਿੰਦਾ ਮੈਨੂੰ ਗਾ ਹੀ ਨਾ।
0: ਗਾ ਹੀ ਨਾ,
1: ਤਾਂ ਮਤਲਬ ਹੁਣ ਦੇ ਕਲਾਕਾਰੀ ਦੇ ਵਿੱਚ ਪਹਿਲਾਂ ਦੀ ਕਲਾਕਾਰੀ ਦੇ ਵਿੱਚ ਬਹੁਤ ਵੱਡਾ ਫਰਕ ਹੈ। ਕਿਸ ਤਰੀਕੇ ਦੇ ਨਾਲ ਤੁਸੀਂ ਵੇਖਦੇ ਹੋ ਇਸ ਚੀਜ਼ ਨੂੰ?
0: ਮੈਨੂੰ ਕੋਈ ਨਹੀਂ ਫਰਕ ਲੱਗਦਾ,
1: ਜੀ
0: ਮੈਨੂੰ ਪਹਿਲਾਂ ਵੀ ਉਦਾਂ ਦਾ ਲੱਗ ਰਿਹਾ ਸੀ, ਹੁਣ ਵੀ ਉਦਾਂ ਦਾ ਲੱਗ ਰਿਹਾ।

0: ਹੋਏ ਬੰਦਾ ਉੱਥੇ
1: ਹਾਂਜੀ
0: ਸਿੱਖਣ ਜ਼ਰੂਰ ਜਾਂਦਾ ਕੁਛ ਨਾ ਕੁਛ।
1: ਮਹਾਰਾਜ, ਮੈਂ ਉੱਥੇ ਮੱਥਾ ਟੇਕਣ ਜਾਣਾ ਹੁੰਦਾ, ਜਦੋਂ ਮੇਲਾ ਹੋਵੇ ਤਾਂ ਮੈਨੂੰ ਜਾਣਾ ਪੈਂਦਾ ਹਰ ਵਾਰੀ,
0: ਠੀਕ ਹੈ,
1: ਕਿਉਂਕਿ ਜੋ ਮਰਜ਼ੀ ਰੰਝੇਵੇ ਹੋਣ, ਜਿੰਨੇ ਮਰਜ਼ੀ, ਮੈਂ ਜਾਣਾ ਹੁੰਦਾ ਉੱਥੇ
0: ਬਹੁਤ ਤੁਸੀਂ ਨਾ ਸਮਾਂ ਹੰਢਾਇਆ ਗਾਇਕੀ ਦੇ ਵਿੱਚ,
1: ਜੀ।
0: ਸਟਰਗਲ ਕੀਤੀ। ਜਦੋਂ ਤੁਸੀਂ ਪਹਿਲਾ ਗੀਤ ਰਿਕਾਰਡ ਕੀਤਾ ਸੀਗਾ ਉਸ ਬਾਰੇ ਕੁਛ ਸਾਂਝਾ ਕਰੋ, ਜਦੋਂ ਉਸ ਟਾਈਮ 'ਤੇ ਤੁਸੀਂ ਗੁਰੂ ਜੀ ਦੇ ਨਾਲ ਵੀ ਹੋਵੋਗੇ।
1: ਨਹੀਂ, ਬਾਅਦ 'ਚ ਹੋਇਆ ਸਾਰਾ ਕੁਛ,
0: ਬਾਅਦ ਵਿੱਚ ਹੋਇਆ
1: ਜਿਹੜਾ ਪਹਿਲਾ ਗਾਣਾ ਮੈਂ ਕੀਤਾ ਨਾ ਉਹ ਬਾਅਦ 'ਚ ਹੋਇਆ। ਗੁਰੂ ਜੀ ਤੋਂ ਤੁਹਾਨੂੰ ਮੈਂ ਦੱਸਿਆ ਨਾ, ਮੈਂ ਫਿਰ ਉਹ ਕੀਤੀ ਸੀ ਆਪਣੇ ਰੀਲ ਕੀਤੀ ਛੋਟੀ ਜੀ,
0: ਠੀਕ ਹੈ,
1: ਤਾਰਾ ਅੰਬਰਾਂ 'ਤੇ ਕੋਈ ਗਿਆ, ਉਸ ਤੋਂ ਬਾਅਦ ਹੀ ਮੇਰਾ ਕੰਮ ਚੱਲਣ ਲੱਗਾ।
0: ਪਹਿਲਾਂ ਨਹੀਂ ਕੁਛ ਕੀਤਾ
1: ਅਤੇ
0: ਸੀ?
1: ਗੁਰੂਆਂ ਦੇ ਨਾਲ ਉਹਨਾਂ ਦਾ ਆਸ਼ੀਰਵਾਦ ਹੀ ਉਹ ਮੇਰੇ ਨਾਲ ਹੀ ਆ ਉਹ,
0: ਠੀਕ ਹੈ,
1: ਮੈਨੂੰ ਕੌਣ ਜਾਣਦਾ ਸੀ। ਗਾਇਆ ਉਹਨਾਂ ਨੇ ਗਾਣਾ ਗਾਇਆ, ਉਹ ਤਾਂ ਬੇਟਾ ਉਹਦਾ ਗਾ ਰਿਹਾ, ਉਹ ਸੁਣੋ ਹੈ ਨਾ, ਅਤੇ ਉਹ ਮੈਨੂੰ ਸੁਣ ਕੇ ਇੱਥੋਂ ਤੱਕ ਮੈਂ ਫਿਰ ਉਹਨਾਂ ਦੇ ਗਾਣੇ 'ਚ ਉਹਨਾਂ ਦਾ ਨਾਂ ਉਹਨਾਂ ਦਾ ਹੀ ਆ, ਮੇਰਾ ਨਹੀਂ ਕੁਛ ਹੈਗਾ ਉਹਨਾਂ ਦਾ ਨਾਂ ਹੀ ਆ।
0: ਮੇਰਾ ਮੁੰਝ ਕੁਛ ਵੀ ਨਹੀਂ, ਜੋ
1: ਜੋ
0: ਕੁਛ
1: ਕੁਛ
0: ਹੈ
1: ਸੋ
0: ਸੋ ਤੇਰਾ
1: ਤੇਰਾ, ਬਿਲਕੁਲ ਇਹ ਉਹਨਾਂ ਦਾ ਹੀ ਆ ਸਾਰਾ।
0: ਕੁਝ ਅੱਗੇ ਆਉਣ ਵਾਲੇ ਪ੍ਰੋਜੈਕਟ ਬਾਰੇ ਦੱਸੋ, ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ, ਔਰ ਪੰਜਾਬੀ 'ਚ ਆ ਰਹੇ ਨੇ ਕਿ ਹਿੰਦੀ 'ਚ ਆ ਰਹੇ ਨੇ, ਕੀ ਕੁਝ ਨਵਾਂ ਲੈ ਕੇ ਆ ਰਹੇ ਹੋ?
1: ਇੱਕ ਤਾਂ ਮੇਰੇ ਮਹਾਮਾਈ ਦੀ ਭੇਟ ਆ ਰਹੀ ਚਿੰਤਪੁਰਨੀ ਦੀ,
0: ਠੀਕ ਹੈ,
1: ਅਤੇ ਬਸ ਉਹਦੀ ਸ਼ੂਟਿੰਗ ਬਸ ਥੋੜ੍ਹੇ ਦਿਨਾਂ ਨੂੰ ਕਰਾਂਗੇ ਦਰਬਾਰ 'ਤੇ ਜਾ ਕੇ ਮਾਂ ਚਿੰਤਪੁਰਨੀ ਦੇ।
0: ਠੀਕ ਹੈ,
1: ਇੱਕ ਤਾਂ ਉਹ ਆ ਰਹੀ, ਇੱਕ ਰਾਮ ਜੀ ਦਾ ਭਜਨ ਆ ਰਿਹਾ,
0: ਜੀ
1: ਪ੍ਰਭੂ ਰਾਮ ਜੀ ਦਾ ਭਜਨ ਆ ਰਿਹਾ, ਅਤੇ ਇੱਕ ਮੇਰਾ ਆਹ ਦੋ ਤਿੰਨ ਗਾਣੇ ਮੇਰੇ ਉੱਦਾਂ ਆ ਰਹੇ ਆ ਪੰਜਾਬੀ ਸੌਂਗ, ਅਤੇ ਫਿਲਮ 'ਚ ਦੋ ਤਿੰਨ ਗਾਣੇ ਕੀਤੇ ਉਹਨਾਂ ਨੇ ਆਪਣੇ ਤਨਿਸ਼ ਜੀ ਨੇ,
0: ਜੀ
1: ਉਹ ਹੁਣ ਪਤਾ ਨਹੀਂ ਕਦੋਂ ਆਉਣਗੇ, ਪਰ ਆਉਣਗੇ ਮਤਲਬ ਕਿ ਕੰਮ ਚੱਲਦਾ ਪਿਆ ਤਾਂ ਗਾਣਾ ਵਜਾਉਣ ਦਾ, ਬਸ ਹੁਣ ਗਾਣੇ ਕਰੀ ਜਾਂਦੇ ਲੋਕ।
0: ਪ੍ਰੋਗਰਾਮ ਲਈ ਫੋਨ ਬੈਕ ਟੂ ਬੈਕ ਆ ਰਹੇ ਹੁਣ? ਹੁਣ ਤਾਂ
1: ਹਾਲੇ ਪ੍ਰੋਗਰਾਮ ਮੈਂ ਕਰਦਾ ਨਹੀਂ, ਮੈਨੂੰ ਆਉਂਦੇ ਨਹੀਂ ਪ੍ਰੋਗਰਾਮ ਹਾਲੇ।
0: ਓਕੇ,
1: ਅਤੇ ਮੈਂ ਰਿਕਾਰਡਿੰਗ ਵਾਲਿਆਂ, ਅਤੇ ਜਦੋਂ ਪ੍ਰੋਗਰਾਮ ਆਉਣਗੇ ਪ੍ਰੋਗਰਾਮ ਵੀ ਕਰਾਂਗੇ, ਪ੍ਰੋਗਰਾਮ ਤਾਂ ਕਰਨੇ ਪੈਣੇ ਆ, ਫਿਰ ਉਸ ਤੋਂ ਬਗੈਰ ਗੁਜ਼ਾਰਾ ਨਹੀਂ ਹੋਣਾ।
0: ਇਹ ਕਲਾਕਾਰ ਦੀ ਰੂਹ ਰਾਜੀ ਵਾਸਤੇ ਸਟੇਜ ਪ੍ਰੋਗਰਾਮ ਕਰਕੇ ਹੁੰਦੀ, ਜਦੋਂ ਲੋਕਾਂ ਦਾ ਉਹ ਹੁੰਦਾ ਸਪੋਰਟ, ਪਿਆਰ ਮਿਲਦਾ,
1: ਸਵਾਦ ਤਾਂ ਉੱਥੇ ਆਉਂਦਾ
0: ਜੀ,
1: ਜਿਹੜਾ ਰੂਹ ਆ ਨਾ ਗਵੱਈਏ ਦੀ, ਉਹਨੂੰ ਸਟੇਜ 'ਤੇ ਮਜ਼ਾ ਆਉਂਦਾ ਜਾ ਕੇ, ਲਾਈਵ ਲਾਈਵ ਸ਼ੋਅ ਇੱਦਾਂ
0: ਉਸੇ ਵੇਲੇ ਜਦੋਂ ਪਿਆਰ ਮਿਲਦਾ,
1: ਉਹ ਫਿਰ ਮਜ਼ਾ ਆਉਂਦਾ ਗਾਉਣ ਦਾ, ਅੱਗੇ ਸਰੋਤੇ ਵੀ ਵਧੀਆ ਬੈਠੇ ਹੋਣ ਅਤੇ ਮਜ਼ਾ ਆਉਂਦਾ ਗਾਉਣ ਦਾ, ਔਰ ਹੋਰ ਰੂਹ ਖਿੜਦੀ ਹੈ। ਇੱਥੇ ਤਾਂ ਫਿਰ ਸਟੂਡੀਓ 'ਚ ਉੰਨਾ ਕੀ ਬੰਨਿਆ ਹੁੰਦਾ ਵੀ ਇੰਨਾ ਗਾਣਾ ਤੁਸੀਂ ਆਹ ਛੱਡ ਦਿਓ ਜੀ, ਇੱਥੇ ਆਹ ਸ਼ੁਰੂ ਕਰੋ ਜੀ।
0: ਸਟੇਜ 'ਤੇ ਵੀ ਹੁੰਦਾ ਕਿ ਬੰਦਾ 1 ਘੰਟੇ ਲਈ ਪਰਫੋਰਮ ਕਰਨ ਗਿਆ ਹੁੰਦਾ, ਪਰ ਜਦੋਂ ਮੌਕਾ ਉਹਦਾ ਮਿਲ ਜਾਵੇ, ਸਮਾਂ ਮਿਲ ਜਾਵੇ, ਬੰਦਾ 5-5 ਘੰਟੇ ਵੀ ਲਗਾਤਾਰ ਪਰਫੋਰਮ ਕਰ ਲੈਂਦਾ।
1: ਉਹ ਤਾਂ ਫਿਰ ਇੱਦਾਂ ਨਾ, ਉਹ ਤਾਂ ਰੂਹ ਵੀ ਐਸੀ ਹੁੰਦੀ ਆ ਵੀ ਦਿਮਾਗ ਦੇ ਵਿੱਚ ਗਾਣਾ ਵੜਿਆ ਹੁੰਦਾ ਵੀ ਮੈਂ ਹਟਣਾ। ਪਿਛਲੇ ਵਿਚਾਰੇ ਜਿਹੜੇ ਕਲਾਕਾਰ ਭਾਵੇਂ ਰੋਂਦੇ ਰਹਿਣ, ਉਹਨਾਂ ਨੇ ਆਪਣਾ ਕੀੜਾ ਮਾਰ ਕੇ ਫੇਰ ਹੀ ਹਟਣਾ
0: ਵੀ ਬੜੀ ਵਾਰੀ ਦੇਖਿਆ। ਚਲੋ ਫਿਰ ਵੀ ਕਲਾਕਾਰ ਦੀ ਆਪਣੀ ਰੂਹ ਹੁੰਦੀ ਹੈ, ਪਰ ਇਹ ਵੀ ਹੈ ਕਿ ਨਾ ਸਾਹਮਣੇ ਜਿਹੜੇ ਫਕੀਰ ਬੈਠੇ ਜਾਂ ਫਿਰ ਜਿਹੜੇ ਸੁਣਨ ਵਾਲੇ ਬੈਠੇ, ਉਹਨਾਂ ਦੀ ਆਪਣੀ ਰੂਹ ਕਰ ਰਹੀ ਹੁੰਦੀ ਹੈ ਸੁਣਨ ਦੀ।
1: ਰੂਹ ਤਾਂ ਤੁਹਾਨੂੰ ਮੈਂ ਸਹੀ ਦਿੰਦਾ, ਕਈ ਬੰਦੇ ਦੇ ਕਹਿਣਗੇ ਭਾਜੀ ਯਾਰ ਬਸ ਕਰੋ ਹੁਣ
0: ਜੀ,
1: ਵੀ ਅਗਲਾ ਸਿੰਗਰ ਤਿਆਰ ਹੋ ਕੇ ਬੈਠਾ, ਬਸ ਜੀ ਇੱਕ ਰਹਿ ਗਿਆ ਜੀ, ਬਸ ਸਥਾਈ ਅੰਤਰਾ। ਉਹ ਸਥਾਈ ਨਹੀਂ ਕਹਿੰਦੇ, ਫਿਰ ਸਥਾਈ ਅੰਤਰੇ ਕਰਕੇ ਹਟਣੇ ਉਹਨਾਂ ਨੇ। ਉਹਨਾਂ ਨੂੰ ਇਹ ਹੁੰਦਾ ਵੀ ਕੋਈ ਨਾ ਗਾਹ ਹੀ ਲਾਵਾਂ ਮੈਂ ਚੰਗੇ ਤਰ੍ਹਾਂ, ਪਤਾ ਨਹੀਂ ਮੁੜ ਕੇ ਪਤਾ ਟਾਈਮ ਮਿਲਣਾ ਕਿ ਨਹੀਂ ਮਿਲਣਾ।
0: ਬੜੀ ਵਾਰੀ ਲੜਾਈ ਵੀ ਹੋ ਜਾਂਦੀ ਸਟੇਜ ਦੇ ਉੱਤੇ,
1: ਹੋ ਜਾਂਦੀ ਕਈ ਵਾਰੀ ਹੋ ਜਾਂਦੀ ਹੈ,
0: ਕਵਰ ਜਿਹੜੇ ਸਟੇਜ ਐਂਕਰ ਹੁੰਦੇ ਮਾਈਕ ਖੋਲ ਲੈਂਦੇ, ਕਿੱਥੇ ਤੂੰ ਜਾਣਾ ਕਿ ਨਹੀਂ ਜਾਣਾ।
1: ਕਈ ਬੰਦੇ ਜਿਹੜੇ ਗਵਈਏ ਨਾ,
0: ਬੜੇ ਅਦਬਦਾਰ ਹੁੰਦੇ, ਉਹ ਛੱਡ ਦਿੰਦੇ ਹੁੰਦੇ ਆ,
1: ਧੀਰੇ ਬੰਦੇ ਆ, ਅਦਬ ਹੁੰਦਾ ਸਾਡੇ ਤੋਂ ਸਿਖਾਉਂਦਾ। ਜ ਇੱਦਾਂ ਹੀ ਆ, ਅਸੀਂ ਪਹਿਲਾਂ ਕਹਿੰਦੇ ਨੇ ਮਹਾਰਾਜ ਇੰਨਾ ਟਾਈਮ ਸਾਡਾ
0: ਜੀ,
1: ਪਿੱਛੇ ਜਿਹੜੇ ਵਿਚਾਰੇ ਸਾਡੇ ਵਰਗੇ ਬੈਠੇ ਗਵਈਏ, ਉਹਨਾਂ ਨੇ ਵੀ ਪਰਫੋਰਮੈਂਸ ਕਰਨੀ ਹੈ ਨਾ, ਉਹਨਾਂ ਨੇ ਵੀ ਗਾਉਣਾ, ਅਤੇ ਸਾਨੂੰ ਬਹੁਤ ਹੈ ਇੰਨਾ ਕੁ ਜੀ, ਅਤੇ ਸਾਨੂੰ ਇੱਥੇ ਅੱਜ ਦੀ ਦਿਹਾੜੀ ਇੱਥੇ ਮਾਫ ਕਰੋ, ਅਗਲੇ ਸ਼ੋਅ ਤੇ
0: ਇੱਕ ਵਾਰ ਇੱਦਾਂ ਹੁੰਦਾ, ਇੱਕ ਦਿਨ 'ਚ ਦੋ ਦੋ ਤਿੰਨ ਦਿਨ ਪ੍ਰੋਗਰਾਮ ਹੁੰਦੇ ਆ ਜੋ ਸੀਜ਼ਨ ਚੱਲ ਰਿਹਾ ਹੁੰਦਾ।
1: ਹਾਂ ਉਹ ਤਾਂ ਹੁੰਦੇ ਆ, ਉਹ ਤਾਂ ਤਿੰਨ ਤਿੰਨ ਪ੍ਰੋਗਰਾਮ ਹੁੰਦੇ ਆ,
0: ਟਾਈਮ 'ਤੇ ਪਹੁੰਚਣਾ ਹੁੰਦਾ ਦੂਜੀ ਜਗ੍ਹਾ 'ਤੇ,
1: ਫਿਰ ਉਹ ਟਾਈਮ ਜਿੱਦਾਂ ਸੈਟਿੰਗ ਕੀਤੀ ਹੁੰਦੀ ਵੀ ਮੈਂ 9 ਵਜੇ ਇੱਥੇ ਗਾਣਾ ਜੀ, ਮੈਨੂੰ 9 ਵਜੇ ਛੱਡ ਦਿਓ, ਮੈਂ ਅੱਗੇ ਜਾਣਾ ਹੈ ਨਾ
0: ਜੀ,
1: ਇੱਦਾਂ ਹੋ ਜਾਂਦੀ।
0: ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਮਸਕੀਨ ਜੀ
1: ਜੀ,
0: ਸਾਡੇ FM ਰੇਨਬੋ ਦੇ ਕੀ ਸੁਨੇਹਾ ਦੇਣਾ ਚਾਹੋਗੇ?
1: ਵਧੀਆ ਗਾਣਾ ਸੁਣੋ, ਔਰ ਮਾਂ ਪਿਓ ਦੀ ਸੇਵਾ ਕਰੋ, ਉਸਤਾਦਾਂ ਨੂੰ ਪੂਜੋ, ਕਿਉਂਕਿ ਗੁਰੂਆਂ ਦੇ ਨਾਲ ਹੀ ਸਾਰਾ ਕੁਛ ਹੈ, ਗੁਰੂ ਹੋਣਾ ਬਹੁਤ ਜ਼ਰੂਰੀ ਹੈ,
0: ਗੁਰੂ ਹੋਣਾ ਬਹੁਤ ਜ਼ਰੂਰੀ ਹੈ। ਕਹਿੰਦੇ ਗੂ ਮਤਲਬ ਹਨੇਰਾ ਅਤੇ ਰੂਹ ਮਤਲਬ ਰੋਸ਼ਨੀ, ਗੁਰੂ ਉਹੀ ਜਿਹੜਾ ਰੋਸ਼ਨੀ ਵੱਲ ਨੂੰ ਲੈ ਕੇ ਜਾਵੇ,
1: ਜਿਵੇਂ ਕਹਿੰਦੇ ਨਾ ਗੁਰ ਬਿਨਾਂ ਗਤ ਨਹੀਂ, ਜਿੱਦਾਂ ਗੁਰੂ ਬਿਨਾਂ ਗਤੀ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ।
0: ਬਿਲਕੁਲ ਜੀ,
1: ਜੇ ਗੁਰੂ ਨਹੀਂ ਤਾਂ ਫਿਰ ਕੁਛ ਨਹੀਂ, ਗੁਰੂ ਤੋਂ ਬਗੈਰ ਤਾਂ ਕੁਛ ਵੀ ਨਹੀਂ।
0: ਬਹੁਤ ਬਹੁਤ ਧੰਨਵਾਦ ਮਸਕੀਨ ਸਾਹਿਬ ਆਪਣਾ ਕੀਮਤੀ ਟਾਈਮ ਦੇਣ ਦੇ।
1: ਦੇ ਪਰਵਾਹ ਨਾਲ ਅੱਖੀਆਂ ਲੜੀਆਂ।

ओ लताड़ लताड़ के लंघ दे रहे, कर गए सौदा साडा,

ਫਲ ਉਹਨਾਂ ਹੁੰਦਾ ਸੋਹਣਾ। ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ।

ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਸਪੋਰਟੀ ਸੰਡੇ ਦੇ ਵਿੱਚ। ਸਮਾਂ ਹੋ ਚੁੱਕਾ ਰਾਤ ਦੇ 8:40। ਵੈਸੇ ਦੋਸਤੋ, ਜਿੰਨਾ ਭਾਰਤ ਦੇ ਵਿੱਚ ਨਾ ਜਨੂੰਨ ਹੁੰਦਾ ਵਰਲਡ ਕੱਪ ਨੂੰ ਲੈ ਕੇ, ਕ੍ਰਿਕਟ ਮੈਚ ਨੂੰ ਲੈ ਕੇ, ਉਸ ਤੋਂ ਵੀ ਕਈ ਗੁਣਾ ਜ਼ਿਆਦਾ ਪੂਰੀ ਦੁਨੀਆ ਵਿੱਚ ਕਰੇਜ਼ ਹੁੰਦਾ ਫੁੱਟਬਾਲ ਦੇ ਵਰਲਡ ਕੱਪ ਨੂੰ ਲੈ ਕੇ, ਫੀਫਾ ਵਰਲਡ ਕੱਪ 2026। ਜੀ ਹਾਂ ਦੋਸਤੋ, 4 ਸਾਲਾਂ ਬਾਅਦ ਜਿਹੜਾ ਵਰਲਡ ਕੱਪ, ਅਸੀਂ ਕ੍ਰਿਕਟ ਵਿੱਚ ਤਾਂ ਅੱਜ ਕੱਲ੍ਹ ਹਰ 2 ਸਾਲਾਂ ਬਾਅਦ ਕੋਈ ਨਾ ਕੋਈ ਵੱਡਾ ਮੈਚ ਜਿਹੜਾ ਹੈ, ਚਾਹੇ T20 ਵਰਲਡ ਕੱਪ ਹੈ, ਚਾਹੇ ODI ਵਰਲਡ ਕੱਪ ਹੈ, ਚਾਹੇ T20 ਤੋਂ ਇਲਾਵਾ ਟੈਸਟ ਚੈਂਪੀਅਨਸ਼ਿਪ ਹੈ, ਸੋ ਦੇਰ ਆਰ ਮੈਨੀ ਆਪਸ਼ਨਸ। ਬਟ ਅਗਰ ਫੁੱਟਬਾਲ ਦੀ ਗੱਲ ਕੀਤੀ ਜਾਵੇ ਤਾਂ ਫੀਫਾ ਸਭ ਤੋਂ ਵੱਡੀ ਲੀਗ ਹੈ ਫੁੱਟਬਾਲ ਦੀ। ਹੋਵੇ ਕਿਉਂ ਨਾ, ਕ੍ਰਿਕਟ ਵਿੱਚ ਤਾਂ ਫਿਰ ਵੀ 10 ਤੋਂ 12 ਮੈਕਸੀਮਮ ਟੀਮਸ ਜਾਂ ਕੰਟਰੀਜ਼ ਜਿਹੜੀਆਂ ਨੇ ਉਹ ਪਾਰਟੀਸਪੇਟ ਕਰਦੀਆਂ ਨੇ, ਬਟ ਬ੍ਰਦਰ ਇਨ ਫੀਫਾ ਵਰਲਡ ਕੱਪ 48 ਕੰਟਰੀਜ਼, ਜਨਾਬ ਪੂਰੀ ਦੀ ਪੂਰੀ ਦੁਨੀਆ ਹੀ ਤੁਸੀਂ ਕਹਿ ਸਕਦੇ ਹੋ, 48 ਤੋਂ ਵੱਧ ਦੇਸ਼ ਜਿਹੜੇ ਨੇ ਵੈਸੇ ਖੇਡਦੇ ਤਾਂ ਚਲੋ ਪੂਰੀ ਦੁਨੀਆ ਹੀ ਖੇਡਦੀ ਹੈ, ਪਰ ਜਿਹੜੇ ਸਪੈਸ਼ਲੀ ਜਿਹੜੇ ਐਲੀਜੀਬਲ ਕਹਿ ਲਓ ਹੁੰਦੇ ਨੇ ਖੇਡਣ ਵਾਸਤੇ, ਉਹ 48 ਕੰਟਰੀਜ਼ ਪਾਰਟੀਸਪੇਟ ਕਰ ਰਹੀਆਂ ਨੇ। ਸੋ ਦੇਅਰ ਆਰ ਆਲਮੋਸਟ 1, 2, 3, 4, 5, 6, 7, 8, 9, 10, 11, 12 ਗਰੁੱਪਸ ਨੇ।

ਜੀ ਦੋਸਤੋ, ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਸਪੋਟੀ ਸੰਡੇ ਦੇ ਵਿੱਚ ਵਿਦ ਯੋਰ ਫਰੈਂਡ ਮੋਹਿਤ ਰੂਬਲ। ਐਂਡ ਲਓ ਜੀ, ਹੁਣ ਅਸੀਂ ਅੱਗੇ ਵੱਧਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਬਈ ਮੈਂ ਹੁਣ ਦੱਸਣਾ ਹੈ ਕਿ ਇੰਡੀਆ ਦੇ ਵਿੱਚ ਫੁੱਟਬਾਲ ਦਾ ਕੀ ਸੀਨ ਹੈ। ਸੋ ਪਹਿਲੀ ਤਾਂ ਇੱਕ ਬੜੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਵਧੀਆ ਜੀ ਸੋਹਣੀ ਜੀ ਖਬਰ ਹੈ ਕਿ ਇੱਕ ਨਾ ਪੰਜਾਬੀ ਰੀਜਨ ਨੂੰ ਬਿਲੋਂਗ ਕਰਦੀ ਹੋਈ ਫੈਮਿਲੀ ਜੋ ਕਿ ਕਾਫੀ ਸਾਲ ਪਹਿਲਾਂ ਮੂਵ ਕਰ ਜਾਂਦੀ ਹੈ, ਕਿੱਥੇ ਮੂਵ ਕਰਦੀ ਹੈ, ਹਾਂ ਜਲੰਧਰ ਤੋਂ ਔਕਲੈਂਡ, ਨਿਊਜ਼ੀਲੈਂਡ ਦੇ ਇੱਕ ਸ਼ਹਿਰ ਦੇ ਵਿੱਚ ਔਕਲੈਂਡ, ਜਿੱਥੇ ਮੂਵ ਕਰ ਲੈਂਦੀ ਹੈ। ਐਂਡ ਉੱਥੇ ਜਾ ਕੇ ਉਹਨਾਂ ਦਾ ਬੱਚਾ ਜਿਹੜਾ ਆ ਫੁੱਟਬਾਲ ਖੇਡਣਾ ਸ਼ੁਰੂ ਕਰਦਾ। ਐਂਡ ਫੁੱਟਬਾਲ ਐਡਾ ਸੋਹਣਾ ਖੇਡਦਾ ਕਿ ਹੁਣ ਨਿਊਜ਼ੀਲੈਂਡ ਦੇ ਵੱਲੋਂ ਉਹ ਜਿਹੜਾ ਹੈ ਫੁੱਟਬਾਲ ਖੇਡੇਗਾ। ਐਂਡ ਭਾਰਤੀ ਨਹੀਂ ਬਟ ਫੁੱਟਬਾਲ ਦੀ ਹਿਸਟਰੀ ਵਿੱਚ ਪਹਿਲੀ ਵਾਰ ਇੱਦਾਂ ਹੋਏਗਾ ਕਿ ਫੁੱਟਬਾਲ ਖਿਡਾਰੀ ਜਿਹੜਾ ਹੈ ਮੈਦਾਨ 'ਤੇ ਉਤਰੇਗਾ ਅਤੇ ਉਹਦੀ ਜਰਸੀ ਦੇ ਪਿੱਛੇ ਲਿਖਿਆ ਹੋਏਗਾ ਸਿੰਘ। ਹਾਂਜੀ, ਸੋ ਮੈਨੂੰ ਲੱਗਦਾ ਕਿ ਸਾਰੇ ਪੰਜਾਬੀ ਅਤੇ ਇੰਡੀਅਨ ਜਿਹੜੇ ਨੇ ਬਹੁਤ ਛੇਤੀ ਪ੍ਰਾਊਡ ਫੀਲ ਕਰਨ ਲੱਗੇ ਨੇ ਕਿਉਂਕਿ ਇੰਡੀਆ ਓਰੀਜਨ ਦਾ, ਪੰਜਾਬ ਓਰੀਜਨ ਦੀ ਫੈਮਿਲੀ ਜਿਹੜੀ ਨਿਊਜ਼ੀਲੈਂਡ ਮੂਵ ਕਰ ਜਾਂਦੀ ਹੈ ਅਤੇ ਫੁੱਟਬਾਲ ਦੇ ਵਿੱਚ ਸੋਹਣਾ ਇੰਨਾ ਖੇਡਦੀ ਹੈ ਕਿ ਬਈ ਉਹ ਤੁਸੀਂ ਕਹੋ ਕਿ ਪੰਜਾਬ ਨੂੰ ਰੀਪ੍ਰਜੈਂਟ ਕਰ ਰਹੀ ਹੈ, ਭਾਰਤ ਨੂੰ ਰੀਪ੍ਰਜੈਂਟ ਕਰ ਰਹੀ ਹੈ। ਸੋ ਮੈਨੂੰ ਲੱਗਦਾ ਕਿ ਇਹ ਖਬਰ ਜਿਹੜੀ ਹੈ ਸਾਰਿਆਂ ਦੇ ਚਿਹਰੇ 'ਤੇ ਬਹੁਤ ਸਾਰੀ ਮੁਸਕਾਨ ਲਿਆ ਦੇਗੀ। ਐਂਡ ਇੱਕ ਹੋਰ ਪਲੇਅਰ ਜੋ ਕਿ ਫੁੱਟਬਾਲ ਬਹੁਤ ਸੋਹਣਾ ਖੇਡਿਆ ਪਰ ਹੁਣ ਕਿਸੇ ਹੋਰ ਕੰਟਰੀ ਨੂੰ ਰੀਪ੍ਰਜੈਂਟ ਕਰਦਾ ਹੋਇਆ ਮੈਦਾਨ 'ਚ ਦੇਖੇਗਾ, ਉਹਦੀ ਗੱਲ ਵੀ ਕਰਾਂਗੇ। ਫਿਲਹਾਲ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

ਜੀ ਇੰਜੋਏ ਕਰੇ ਪ੍ਰੋਗਰਾਮ ਸਪੋਰਟੀ ਸੰਡੇ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਐਂਡ ਨੋਟ ਓਨਲੀ ਸਿੰਘ ਸਾਹਿਬ ਜਿਹੜੇ ਨੇ ਜਿਹੜੇ ਕਿ ਨਿਊਜ਼ੀਲੈਂਡ ਦੀ ਜਰਸੀ ਦੇ ਵਿੱਚ ਦਿਖਣਗੇ ਇੱਕ ਹੋਰ ਇੰਡੀਅਨ ਫਰੋਮ ਦੀ ਸਟੇਟ ਕੇਰਲਾ ਜੀ ਹਾਂ ਕੇਰਲਾ ਦੇ ਐਂਡ ਮੈਂ ਕਹਾਂਗੇ ਕੋਲਕਾਤਾ ਦੇ ਲੋਕ ਜਿਹੜੇ ਨੇ ਬਹੁਤ ਫੁੱਟਬਾਲ ਖੇਡਦੇ ਨੇ ਇਹੀ ਕਾਰਨ ਹੈ ਕਿ ਉੱਥੋਂ ਦੇ ਇੱਕ ਇੰਡੀਅਨ ਤਹਸੀਨ ਮੁਹੰਮਦ ਜੋ ਕਿ ਮੈਂ ਕਹਿ ਸਕਦਾ ਕਿ ਨਾਲ ਦੀ ਸਾਡੇ ਜਿਹੜੀ ਅਰਬ ਕੰਟਰੀ ਹੈ ਉੱਧਰ ਮੂਵ ਹੋ ਚੁੱਕੇ ਨੇ ਐਂਡ ਕਤਰ ਵੱਲੋਂ ਫੁੱਟਬਾਲ ਖੇਡਦੇ ਹੋਏ ਨਜ਼ਰ ਆਉਣਗੇ ਜੀ ਹਾਂ ਦੋਸਤੋ 19 ਈਅਰ ਓਲਡ ਤਹਸੀਨ ਮੁਹੰਮਦ ਪਹਿਲੇ ਐਸੇ ਇੰਡੀਅਨ ਓਰੀਜਨ ਪਲੇਅਰ ਨੇ ਜਿਹੜੀ ਮੈਂ ਪਹਿਲੀ ਫੈਮਿਲੀ ਦੀ ਗੱਲ ਕੀਤੀ ਉਹ ਇੰਡੀਅਨ ਓਰੀਜਨ ਫੈਮਿਲੀ ਦੇ ਅੱਗੋਂ ਮੁੰਡਾ ਹੈ ਜਿਹੜਾ ਕਿ ਬਾਹਰ ਹੀ ਪੈਦਾ ਹੋਇਆ ਬਟ ਤਹਸੀਨ ਮੁਹੰਮਦ ਜਿਹੜੇ ਨੇ ਉਹ ਇੰਡੀਆ 'ਚ ਹੀ ਪੈਦਾ ਹੋਏ ਨੇ ਐਂਡ ਹੀ ਵਿਲ ਰੀਪ੍ਰਜੈਂਟ ਕਤਰ ਇਨ ਵਰਲਡ ਕੱਪ ਫੀਫਾ ਜੋ ਕਿ 11 ਨੂੰ ਸ਼ੁਰੂ ਹੋ ਰਿਹਾ ਸੋ ਸਿੱਧਾ ਸਿੱਧਾ ਅਸੀਂ ਇਸ ਗੱਲ ਨੂੰ ਪੂਰਾ ਮੰਨ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਵੀ ਫੁੱਟਬਾਲ ਨੂੰ ਲੈ ਕੇ ਇੰਨਾ ਜ਼ਿਆਦਾ ਜਜ਼ਬਾ ਹੈ ਲੋਕ ਇੰਨੀ ਜ਼ਿਆਦਾ ਸਪੋਰਟ ਕਰਦੇ ਨੇ ਹਾਲਾਂਕਿ ਇੰਡੀਆ ਦੇ ਵਿੱਚ ਜਿਹੜਾ ਫੀਫਾ ਵਰਲਡ ਕੱਪ ਹੈ ਉਹ ਰਾਤ ਨੂੰ 11-12 ਵਜੇ ਤੋਂ ਲੈ ਕੇ ਸਵੇਰੇ 5-6 ਵਜੇ ਤੱਕ ਚੱਲੇਗਾ ਕਿਉਂਕਿ ਬਾਹਰਲੇ ਮੁਲਕਾਂ ਦਾ ਅਤੇ ਸਾਡੇ ਮੁਲਕਾਂ ਦਾ ਟਾਈਮ ਦਾ ਜਿਹੜਾ ਡਿਫਰੈਂਸ ਹੈ ਉਹ ਇੰਨਾ ਰਹੇਗਾ ਅਤੇ ਲੋਕ ਪੱਕਾ ਪੂਰੀ ਰਾਤ ਜਾਗ ਕੇ ਇਸ ਕੱਪ ਨੂੰ ਦੇਖਣਗੇ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਰੇਜ਼ ਹੈ ਐਂਡ ਅਗਰ ਸਾਰਿਆਂ ਨੂੰ ਸਹੀ ਓਪਰਚੁਨਿਟੀ ਮਿਲ ਜੇ ਜਿਵੇਂ ਕਿ ਇੰਡੀਆ ਦੇ ਵਿੱਚ ਕ੍ਰਿਕਟ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ ਪਰ ਅਗਰ ਉਹਦਾ 10-20% ਵੀ ਅਗਰ ਇਸ ਨੂੰ ਦਿੱਤਾ ਜਾਏਗਾ ਲਾਈਕ ਫੁੱਟਬਾਲ ਨੂੰ ਜਾਂ ਫਿਰ ਬਾਸਕਿਟਬਾਲ ਨੂੰ ਤਾਂ ਬਹੁਤ ਵੱਡੇ ਵੱਡੇ ਪਲੇਅਰ ਜਿਹੜੇ ਨੇ ਉਹ ਨਿਕਲਣ

ਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਸਪੋਰਟੀ ਸੰਡੇ ਦੇ ਵਿੱਚ। ਸੋ ਜੇਕਰ ਅਸੀਂ ਮਰਦਾਂ ਦੀ ਖੇਡ ਦੀ ਇੰਨੀ ਗੱਲ ਕਰ ਲਈਏ ਤਾਂ ਜਨਾਬ ਹਮਾਰੀ ਛੋਰੀਆਂ ਜੋ ਹੈ ਉਹ ਛੋਰੋ ਸੇ ਕਮ ਹੈ ਕਿਆ? ਜੀ ਹਾਂ, SAFF ਯਾਨੀ ਕਿ ਸੈਫ ਵੁਮੈਨਸ ਚੈਂਪੀਅਨਸ਼ਿਪ ਜਿਹੜੀ ਹੈ ਉਹ ਇੰਡੀਆ ਨੇ ਇੱਕ ਵਾਰ ਫਿਰ ਮੈਂ ਕਹਾਂ ਜਿੱਤ ਲਈ ਹੈ। ਬੰਗਲਾਦੇਸ਼ ਦੇ ਨਾਲ ਮੁਕਾਬਲਾ ਸੀਗਾ 3-1 ਦੇ ਮੁਕਾਬਲੇ ਦੇ ਨਾਲ। ਸੈਫ ਵੁਮੈਨ ਚੈਂਪੀਅਨਸ਼ਿਪ 2026 ਦਾ ਜਿਹੜਾ ਟਾਈਟਲ ਹੈ ਇੱਕ ਵਾਰ ਫਿਰ ਇੰਡੀਅਨ ਵੁਮੈਨ ਫੁੱਟਬਾਲ ਟੀਮ ਨੇ ਜਿੱਤ ਕੇ ਵੁਮੈਨ ਜਿਹੜੀ ਫੁੱਟਬਾਲ ਟੀਮ ਹੈ ਉਸਦਾ ਨਾਮ ਜਿਹੜਾ ਹੈ ਹੋਰ ਉੱਚਾ ਕਰ ਦਿੱਤਾ। ਸੋ ਓਵਰਆਲ ਯੈਸ, ਵੀ ਕੈਨ ਸੇ ਦੈਟ ਇਨ ਇੰਡੀਆ ਫੁੱਟਬਾਲ ਇਜ਼ ਗਰੋਇੰਗ ਵੈਰੀ ਫਾਸਟ, ਐਂਡ ਆਈ ਹੋਪ ਆਈ ਵਿਸ਼ ਕਿ ਛੇਤੀ ਛੇਤੀ ਇਸ 'ਤੇ ਹੋਰ ਕੰਮ ਹੋਵੇ, ਐਂਡ ਘਰ ਘਰ ਜਿਵੇਂ ਕ੍ਰਿਕਟਰ ਜਿਹੜੇ ਨਿਕਲਦੇ ਨੇ ਉਹ ਵੱਡੇ ਵੱਡੇ ਹੋਰ ਫੁੱਟਬਾਲ ਪਲੇਅਰਸ ਵੀ ਨਿਕਲਣ। ਚਲੋ ਜੀ, ਐਸੀ ਅੱਜ ਦਾ ਸਪੋਰਟੀ ਸੰਡੇ ਜੋ ਕਿ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ, ਐਂਡ ਆਈ ਹੋਪ ਤੁਸੀਂ ਖੂਬ ਇੰਜੋਏ ਕੀਤਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ ਠੀਕ ਰਾਤ 9 ਵਜੇ ਪ੍ਰੋਗਰਾਮ ਦਿਲ ਚੰਦ ਆਏ ਦੇ ਵਿੱਚ।

ਨਮਸਕਾਰ ਰਾਧੇ ਨੂੰ ਅੱਜ ਕਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦਾ ਕਹਿਣਾ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਵਿੱਚ ਹਾਲ ਹੀ ਦੇ ਸਾਲਾਂ ਦੇ ਵਿੱਚ ਮਜ਼ਬੂਤ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿੱਚ ਬਦਲ ਦਿੱਤਾ ਹੈ। ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲਟਰੀ ਜੈਂਡਰ ਐਡਵੋਕੇਟ ਆਫ ਦਾ ਏਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਬਰਾਕ ਨੂੰ ਵਧਾਈ ਦਿੱਤੀ ਹੈ। ਸੀਬੀਆਈ ਵੱਲੋਂ IDFC ਫਸਟ ਬੈਂਕ ਅਤੇ AU ਫਾਈਨੈਂਸ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ ਉੱਤੇ ਛਾਪੇਮਾਰੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ।

ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਫਿੱਟ ਇੰਡੀਆ ਸੰਡੇਜ਼ ਔਨ ਸਾਈਕਲਸ ਪਹਿਲ ਦੇ 70ਵੇਂ ਐਡੀਸ਼ਨ ਵਿੱਚ ਹਿੱਸਾ ਲਿਆ। ਫਿੱਟ ਇੰਡੀਆ ਸੰਡੇਜ਼ ਔਨ ਸਾਈਕਲਸ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ ਉੱਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ, ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ 8 ਜੂਨ ਨੂੰ ਕੇ ਐਲ ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਫੁੱਟਬਾਲ 'ਚ ਭਾਰਤ ਵੱਲੋਂ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਉੱਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਖੇਡਾਂ ਬਾਰੇ ਮੰਤਰੀ ਨੇ ਵਧਾਈ ਦਿੱਤੀ ਹੈ। ਭਾਰਤੀ ਪਹਿਲਵਾਨਾਂ ਨੇ ਮੰਗੋਲੀਆ ਵਿੱਚ ਉਲਾਨ ਬਾਤਾਰ ਓਪਨ ਵਿੱਚ ਮਰਦਾਂ ਦੇ ਫ੍ਰੀ ਸਟਾਈਲ ਵਰਗ ਦੇ ਵਿੱਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੇਕਰ ਤੁਸੀਂ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ, ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ। ਬੜਾ ਸਿੰਪਲ ਜਿਹਾ ਪ੍ਰੋਸੈਸ ਹੈ। ਤੁਸੀਂ ਸਾਨੂੰ ਸਾਡੇ ਵਟਸਐਪ 'ਤੇ ਮੈਸੇਜ ਭੇਜਣਾ ਹੈ 9855 10 10 27 9855 10 27। ਆਓ ਹੁਣ ਅੱਗੋਂ ਵਧਦੇ ਹਾਂ, ਦੇਖਦੇ ਹਾਂ ਦੋਸਤਾਂ ਨੇ ਕਿਹੜੇ ਕਿਹੜੇ ਮੈਸੇਜ ਭੇਜੇ ਨੇ। ਸਾਨੂੰ ਮੈਸੇਜ ਆਇਆ ਜੀ, ਰਾਮ ਰਾਮ ਜੀ, ਫਿਲਮ ਲਵ ਇਨ ਟੋਕੀਓ, ਉਹ ਮੇਰੇ ਸ਼ਾਹੇ ਖੂਬ, ਉਹ ਮੇਰੀ ਜਾਨੇ ਜਨਾਨਾ। ਜਲਾਲਾਬਾਦ ਵੈਸੇ ਸੁਰੇਸ਼ ਗਗਨੇਜਾ, ਪੂਨਮ ਵਿਸ਼ਾਲ ਪ੍ਰਿਆ, ਦਿਸ਼ਾਨੀ ਔਰ ਨਿਮਿਤ ਆਹੂਜਾ। ਅਗਲਾ ਮੈਸੇਜ, ਆਪਕੋ ਹਾਰਦਿਕ ਨਮਸਕਾਰ, ਫਿਲਮ ਮਸਤਾਨਾ ਗੀਤ ਛੇੜ ਮੇਰੇ ਹਮਰਾਹੀ ਗੀਤ ਕੋਈ ਐਸਾ, ਗੋਪਾਲਗੜ੍ਹ ਰਾਜਸਥਾਨ ਸੇ ਧਰਮਿੰਦਰ ਛਿੰਪਾ, ਕਪਿਲ, ਈਸ਼ਾਨ ਛਿੰਪਾ, ਪੂਜਾ ਪਰਿਹਾਰ, ਮੈਸੇਜ ਜ਼ਰੂਰ ਸ਼ਾਮਿਲ ਕਰੇ, ਜ਼ਰੂਰ ਜੀ। ਅਗਲਾ ਮੈਸੇਜ, ਫਿਲਮ ਨਾਗਿਨ ਗਾਣਾ ਤੇਰੇ ਇਸ਼ਕ ਕਾ ਹੁਆ ਯੇ ਅਸਰ, ਗਾਓ ਨੰਗੇਲ ਖੇੜਾ ਫਗਵਾੜਾ ਪੰਜਾਬ ਸੇ, ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ, ਰਾਹੁਲ ਸ਼ਰਮਾ। ਫਿਲਮ ਆ ਜੋਰਕਲ ਸੌਂਗ ਯਾ ਵਾਦੀਆਂ ਯਾ ਫਿਜ਼ਾਏ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ, ਪਿੰਗਾ ਵਾਲਾ ਚੌਂਕ, ਗੁਰਾਇਆ ਜਲੰਧਰ ਤੋਂ। ਅਗਲਾ ਮੈਸੇਜ ਹੈ, ਪਿੰਡ ਅਤੇ ਡਾਕਖਾਨਾ ਨਿਮਣਾਬਾਦ, ਪਿੰਡ ਸਫੀਦੋ ਮੰਡੀ ਜਿੰਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ ਜੀ, ਧੰਨਵਾਦ। ਅਗਲਾ ਮੈਸੇਜ, ਕਨੇਰਾ ਮਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਠੀਕ ਹੈ ਜੀ। ਅਗਲਾ ਮੈਸੇਜ, ਸੁਖਵੀਰ

ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਦੀਪ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਲਿਖਿਆ ਐਨੀ ਸੌਂਗ। ਜੇ ਦੋਸਤ ਐਨੀ ਸੌਂਗ ਕਹਿ ਹੀ ਰਹੇ ਨੇ ਤਾਂ ਸੀਤਾ ਦੇ ਗੀਤਾਂ ਦੀਆਂ ਸ਼ਾਇਦ ਦੋ ਵਾਰ ਫਰਮਾਇਸ਼ ਆ ਚੁੱਕੀ ਹੈ ਅਤੇ ਬੜਾ ਹੀ ਖੂਬਸੂਰਤ ਗੀਤ ਹੈ ਜਿਸ ਨੂੰ ਗਾਇਆ ਹੈ ਕਿਸ਼ੋਰ ਦਾ ਅਤੇ ਆਸ਼ਾ ਜੀ ਨੇ। ਆਓ ਇੰਜੋਏ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨੂੰ।

ਬੜੀ ਖੂਬਸੂਰਤ ਆਵਾਜ਼ ਦੇ ਵਿੱਚ ਤੁਸੀਂ ਹੁਣੇ ਗਾਣਾ ਸੁਣ ਰਹੇ ਸੀਗੇ, ਅਤੇ ਹੁਣ ਅਸੀਂ ਅੱਗੇ ਵੱਧਦੇ ਹਾਂ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ। ਸਮਾਂ ਵੀ ਅੱਗੇ ਵੱਧ ਰਿਹਾ, ਸਮਾਂ ਕਹਿ ਰਿਹਾ ਬਈ ਟਾਈਮ ਰਹੇਗਾ ਤੇਰੇ ਕੋਲ ਮਸੀਂ 10:30। ਹਾਂਜੀ, 9:49 ਹੋ ਗਏ ਨੇ। ਫਟਾਫਟ ਦੋਸਤੋ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ, ਆਪਣੀ ਫਰਮਾਇਸ਼ ਭੇਜੋ। ਅਤੇ ਅਗਲੀ ਫਰਮਾਇਸ਼ ਆਈ ਹੈ ਜਗਦੀਸ਼ ਢੁਕੀਆ, ਪ੍ਰਮੀਲਾ ਢੁਕੀਆ, ਜੋਤੀ, ਸ਼ਿਵਮ, ਸਰਿਤਾ, ਸਚਿਨ, ਅਮਨ, ਤਮੰਨਾ, ਸਾਇਨਾ, ਵਿਸ਼ਨੂੰ, ਦੋਹਤੀ, ਈਵਾ, ਧਾਰਨੀਆਂ ਔਰ ਨਮਸਕਾਰ ਜੀ। ਫਿਲਮ ਮਜਬੂਰ ਕਾ ਬੋਲ ਆਦਮੀ ਜੋ ਕਹਿਤਾ ਹੈ, ਆਵਾਜ਼ ਕਿਸ਼ੋਰ ਕੁਮਾਰ। ਠੀਕ ਹੈ ਜੀ, ਅੱਗੇ ਇੱਕ ਹੋਰ ਮੈਸੇਜ ਆਇਆ ਔਰ ਬੜੇ ਮੈਨੂੰ ਫੁੱਲ ਭੇਜੇ ਨੇ, ਦੋ ਹੱਥ ਜੋੜ ਕੇ ਭੇਜੇ ਨੇ, ਅੰਗੂਠਾ ਭੇਜਿਆ ਐਂਡ ਨਮਸਤੇ ਭੇਜੀ, ਸਤਿ ਸ਼੍ਰੀ ਅਕਾਲ ਭੇਜੀ ਹੈ। ਕਹਿੰਦੇ ਭੇਜੀ ਹੈ ਰਵੀ ਕੁਮਾਰ ਰਾਹੁਲ ਜੀ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਲੱਗਦਾ ਮੇਰੀ ਕੋਈ ਗੱਲ ਪਸੰਦ ਆ ਗਈ ਇਹਨਾਂ ਨੂੰ। ਤਹਿ ਦਿਲੋਂ ਸ਼ੁਕਰੀਆ ਤਮਾਮ ਦੋਸਤਾਂ ਦਾ ਜੋ ਕਿ ਸਾਨੂੰ ਪ੍ਰੋਗਰਾਮ 'ਚ ਮੈਸੇਜ ਭੇਜ ਰਹੇ ਨੇ। ਅਤੇ ਅਗਲਾ ਵੀ ਮੈਸੇਜ ਹੈ ਐਨੀ ਸ਼ਰਮਾ ਜੀ ਦਾ, ਲਿਖ ਰਹੇ ਨੇ ਐਨੀ ਸੌਂਗ ਲਗਾ ਦਿਉ, ਐਨੀ ਸੌਂਗ ਫਰੋਮ ਐਨੀ। ਠੀਕ ਹੈ ਜੀ, ਲਓ ਜੀ ਫਿਲਹਾਲ ਫਰਮਾਇਸ਼ ਮਜਬੂਰ ਮੂਵੀ ਦੀ, ਆਦਮੀ ਜੋ ਕਹਿਤਾ ਹੈ।

ਜੀ ਇੰਜੋਏ ਕਰੇ ਪ੍ਰੋਗਰਾਮ, ਦਿਲ ਚਾਹਤਾ ਹੈ ਵੈਸੇ ਮੈਂ ਕਹਾਂਗਾ ਕਿ ਇੰਜੋਏ ਕਰ ਲਿਆ ਤੁਸੀਂ। ਅਗਲਾ ਮੈਸੇਜ ਇਹ ਲਿਖਿਆ, ਪ੍ਰੋਗਰਾਮ ਪੰਜਾਬੀ ਤੜਕਾ ਹੈ ਦੋਸਤ। ਕਿਹੜੇ ਹਿਸਾਬ ਦੇ ਨਾਲ ਸਾਨੂੰ ਮੈਸੇਜ ਭੇਜ ਰਹੇ ਨੇ ਜਨਾਬ? ਪੰਜਾਬੀ ਤੜਕਾ ਨਹੀਂ, ਪ੍ਰੋਗਰਾਮ ਦਾ ਨਾਮ ਹੈ ਜੀ ਦਿਲ ਚਾਹਤਾ ਹੈ। ਮੈਸੇਜ ਭੇਜ ਰਹੇ ਨੇ ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਰਾਮਗੜੀਆ, ਪਰਮਿੰਦਰ, ਸਚਨੂਰ ਅਤੇ ਮਨਿੰਦਰ। ਫਰਮਾਇਸ਼ 'ਚ ਫਿਲਮ ਉੱਚਾ ਦਰ ਬਾਬੇ ਨਾਨਕ ਦਾ। ਅਤੇ ਮੈਸੇਜ ਭੇਜ ਰਹੇ ਨੇ ਸਾਨੂੰ ਤਨੂਜਾ, ਸੁਰਿੰਦਰ ਸ਼ਿੰਦਾ, ਸ਼ਰਤ ਸਕਸੈਨਾ, ਅੱਛਾ ਇਹਨਾਂ ਦੀ ਕਾਸਟ ਸਾਰੀ ਲਿਖੀ ਹੋਈ ਹੈ। ਅਤੇ ਫਰਮਾਇਸ਼ ਕਰਤਾ ਦੇ ਨਾਮ ਲਿਖਿਆ ਕਿ ਨਹੀਂ ਲਿਖਿਆ? ਅੱਛਾ ਹੀ ਲਿਖਿਆ, ਪਰਮਿੰਦਰ, ਸਚਨੂਰ ਅਤੇ ਮਨਿੰਦਰ। ਠੀਕ ਹੈ ਜੀ, ਥੈਂਕ ਯੂ ਜੀ ਫਰਮਾਇਸ਼ ਭੇਜਣ ਦੇ ਲਈ। ਅਗਲਾ ਮੈਸੇਜ ਹੈ, ਰਿਸਪੈਕਟਡ ਹੋਸਟ ਬਾਈ, ਥੈਂਕਸ ਫੋਰ ਨਾਈਸ ਪ੍ਰੋਗਰਾਮ ਵਿਦ ਲਵਲੀ ਸੌਂਗਸ। ਓਕੇ ਥੈਂਕ ਯੂ। ਗਾਣੇ ਕੇ ਬੋਲ ਮੈਂ ਤੇਰੇ ਪਿਆਰ ਮੇਂ ਪਾਗਲ, ਪ੍ਰੇਮ ਬੰਧਨ, ਆਵਾਜ਼ ਕਿਸ਼ੋਰ ਕੁਮਾਰ ਮਿਰਜ਼ਾਪੁਰ, ਔਰ ਕੁਰਕਸ਼ੇਤਰ ਸੇ ਹਿਸਾਰ ਧੀਮਾਨ, ਸ਼੍ਰੀਮਾਨ ਰਾਹੁਲ ਧੀਮਾਨ। ਅਬ ਐਸਾ ਹੈ ਕਿ ਫਰਮਾਇਸ਼ ਕਿਸੀ ਕੀ ਵੀ ਪਲੇਅ ਨਹੀਂ ਹੋਗੀ, ਆਪਣੇ ਬੜੇ ਤੁਰੰਤ ਲਾਸਟ ਕੇ ਸਮੇਂ ਮੈਂ ਮੈਸੇਜ ਭੇਜਾ ਹੈ, ਗਾਣਾ ਹਮ ਢੂੰਡ ਚੁੱਕੇ ਹੈ, ਵੋ ਪਲੇਅ ਹੋਗਾ, ਪਰ ਨਾਮ ਸਭੀ ਕਾ ਲੈ ਲਿਆ ਜਾਏਗਾ, ਕਿਉਂਕਿ ਆਪ ਬਹੁਤ ਲੇਟ ਹੋ, ਇਤਨੇ ਲੇਟ ਹੋ ਕਿ ਮੈਂ ਸਿਰਫ ਨਾਮ ਲੈ ਪਾਊਂਗਾ ਬਾਪਕਾ। ਔਰ ਮੈਸੇਜ ਭੇਜਾ ਹੈ ਮਿਰਜ਼ਾਪੁਰ ਸੇ, ਕੁਰਕਸ਼ੇਤਰ ਸੇ ਹਿਸਾਰ ਧੀਮਾਨ, ਔਰ ਸ਼੍ਰੀਮਾਨ ਰਾਹੁਲ ਧੀਮਾਨ, ਸੁਮਨ ਧੀਮਾਨ, ਪ੍ਰਿਯੰਕਾ ਧੀਮਾਨ, ਆਂਚਲ ਕੁੰਜ, ਪਰਵੀਨ ਧੀਮਾਨ, ਚਿਰਾਗ ਰੰਜ ਧੀਮਾਨ, ਰਾਜੇਸ਼ ਧੀਮਾਨ। ਅਗਲਾ ਮੈਸੇਜ ਪਿੰਡ ਹੀਰਾਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਦੇ ਪੱਕੇ ਸਰੋਤਾ ਸੁਭਾਸ਼ ਗੁਦਾਰਾ, ਪਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਿਲ ਚਾਹਤਾ ਲਾਈਵ ਸੁਣ ਰਿਹਾ, ਰਾਤ ਨੂੰ ਸਾਰੇ ਕੰਮ ਨਟਾ ਕੇ ਇਸ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ, ਕੋਈ ਵੀ ਗੀਤ ਸੁਣਾ ਦਿਓ, ਧੰਨਵਾਦ ਜੀ। ਅਗਲਾ ਮੈਸੇਜ ਆਇਆ ਜੀ ਸ਼੍ਰੋਤਾ ਰਘੁਵੀਰ ਨਗਰ ਸੇ, ਆਪ ਹਮੇ ਕਿਸੀ ਵੀ ਗੀਤ ਮੇਂ ਸ਼ਾਮਿਲ ਕਰੇ, ਦਿਲਾਵਰ ਖਾਨ ਹਸੀਨਾ, ਬਾਨੋ, ਐਲੀਜ਼ਾ, ਨਾਯਾਬ ਔਰ ਲੱਡੂ। ਠੀਕ ਹੈ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਆਇਆ ਹੈ ਹਮੇਂ ਫਿਲਮ ਫਕੀਰਾ ਸੁਣ ਕੇ ਤੇਰੀ ਪੁਕਾਰ, ਔਰ ਗਾਓਂ ਪਚੋਣੀਆਂ, ਜ਼ਿਲ੍ਹਾ ਜਲੋਨ, ਉੱਤਰ ਪ੍ਰਦੇਸ਼ 'ਚ, ਸਤਿੰਦਰ ਕੁਮਾਰ ਚੰਸੋਲੀਆ, ਆਦਰਸ਼ ਸਾਰਥਕ ਅਲੌਕਿਕ ਚੰਸੋਲੀਆ। ਥੈਂਕ ਯੂ ਸੋ ਮੱਚ ਜੀ ਫਰਮਾਇਸ਼ ਭੇਜਣ ਕੇ ਲੀਏ। ਸੋ ਕੋਈ ਵੀ ਦੋਸਤ ਨਾਰਾਜ਼ ਨਹੀਂ ਹੋ ਸਕਦਾ, 8:45 ਪੇ ਜਦੋਂ ਮੈਸੇਜ

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਰਾਤ ਦੇ 10:30 ਹੋ ਚੁੱਕੇ ਨੇ ਅਤੇ FM ਰੇਨਬੋ 'ਤੇ ਸਮਾਂ ਹੋ ਚੁੱਕਿਆ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦਾ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੂਪਲ ਦੇ ਨਾਲ, ਅਤੇ ਇਸ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ 102.7 MHz 'ਤੇ।